ਤਿੰਨ ਮੂਲ ਪਛਾਣਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ ਨਾਨਕ ਸੋ ਸੇਵਕ ਸਾਸਾ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇਵ ਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ ਤਾਂ ਕਿ ਗਤ ਮਿਤ ਕੋਇ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾਢਤ ਆਪ ਤਾ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰਾ ਨਾ ਰਾਖੈ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਛਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਸ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲਾ ਹੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣਾ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕਾ ਚਾਏ ਪ੍ਰਭ ਆਪਣੇ ਸੁਰਹ ਹੈ ਸਮਾਏ ਜੋ ਹੋਆ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨਾ ਜਾਨੋ ਆਠ ਪਹਿਰ ਪ੍ਰਭ ਬਸ ਹੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕਾ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਨ

ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਪਕਰਾ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮਹਿ ਸਹ ਆਪਸ ਕਉ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਰਿਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਹ ਕਾਮੀ

ਮੋਹ ਮਾਇਆ ਕਾ ਸੰਗ ਨ ਲੇਪਾ ਮਨ ਮਹਿ ਰਾਖੈ ਹਰ ਹਰੇ ਕਾ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਪ ਮਾਹਿ ਠਾਂਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਮਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲਾ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰ ਹੋ ਚਰਨ ਕਮਲ ਰਿਧ ਮਹਿਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਧਨ ਸੰਚ ਹੋ ਵਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾਸ ਰੱਖ ਹੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕਉ ਨਿਤ ਬਾਛਾ ਹੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟਾ ਹਰਬ ਖੁਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਹੈ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾਏ ਦਹਿ ਦਿਸ ਧਾਵ ਤੇ ਆਵੈ ਠਾਏ ਤਾ ਕਉ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਬਿਨਾਸੀ ਕਹੋ ਨਾਨਕ ਕਾਟੀ ਜੰਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵ ਨਾ ਛੂਟਨ ਹਾਰੇ ਸਿਮਰਿਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਤੇਰਾ ਧਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਮਨ ਛੁਟਕਾਰ ਅਸਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾਮ ਬੇਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਹੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖ ਫੈਲ ਹੋ ਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰਹੋ ਵਿਵਹਾਰ ਈਹ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ
एको जाप एको साला हे एक सिमर एको मन आहे एक सके गुण गाओ अनंता मन तन जाप एक भगवंता एको एक एक हर आप पूर्ण पूर रहे प्रभ ब्या।

ਸਾਰਾ ਸੁਭਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ, ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਨਿਵਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਦੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਛ ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰਾ ਜੇ ਕਾਲ ਨਾ ਭਾਨਾ, ਸੋ ਕਿਉ ਬਿਸਰਾ ਜੇ ਕੀਆ ਜਾਨਾ, ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰਾ ਜੇ ਜੀਵਨ ਜੀਆ, ਸੋ ਕਿਉ ਬਿਸਰਾ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰਾ ਜੇ ਬਿਖਤੇ ਕਾਢਾ, ਜਨਮ ਜਨਮ ਕਾ ਟੂਟਾ ਗਾਂਢਾ, ਗੁਰਪੂਰਾ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰਹੋ ਇਹੋ ਕਾਮ, ਤਿਆਗ ਜਪ ਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵ ਹੋ, ਆਪ ਜਪ ਹੋ ਅਬਰਹ ਨਾਮ ਜਪਾਵ ਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋ ਸੀਸ਼ਾਰ, ਸਰਬ ਕਲਿਆਣ ਸੂਖ ਨਿਧ ਨਾਮ, ਬੂੜਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਨ ਅੰਤਰੇ ਹੀ ਸੁਆਓ, ਨੇਤਰ ਹੋ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਉਪਾਵੈ ਸੰਗ, ਏਕ ਬਸਤ ਦੀਜੈ ਕਰਮਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਚਲ ਸਦਾ ਕਿਰਪਾ।

ਆਧਾਰ ਜੋ ਜੋ ਜਪਾ ਸੋ ਹੋਏ ਪੁਨੀਤਾ ਭਗਤ ਭਾਏ ਲਾਵੈ ਮਨ ਹੀਤਾ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਕੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠਾ ਮੁਕਤ ਮੋਖ ਪਾਏ ਇਕ ਨਿਮ ਖਰ ਕੇ ਗੁਣ ਗਾਏ ਅਨੇਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤਾ ਰਸਨਾ ਜਪਤੀ ਹਰ ਹਰ ਨੀਤਾ ਭਲੀ ਸੋ ਕਰਨੀ ਸੋਭਾ ਤਨਵੰਤਾ ਹਿਰਦੈ ਬਸੇ ਪੂਰਨ ਗੁਰਮੰਤਾ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰ

ਆਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ। ਆਪਨ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਓ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕਾ ਹਾਥ। ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖਾ ਤਿਸ ਕੋਈ ਨ ਮਾਰਾ, ਸੋ ਮੂਆ ਜਿਸ ਮਨਹੋ ਬਿਸਾਰਾ, ਤਿਸ ਤਾ ਜਬਰ ਕਹਾ ਕੋ ਜਾਏ। ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਨ ਹੋ ਸਾਥ, ਗੁਣ ਨਿਧਾਨ ਬੇਅੰਤ ਅਪਾਰ। ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਨ ਆਪ, ਅੰਤਰ ਜਾਮੀ ਰਹੇ ਬਿਆਪ, ਪ੍ਰਤਪਾਲਾ ਜੀਅਨ ਬਹੁ ਭਾਤ। ਜੋ ਜੋ ਰਚਿਓ ਸੋ ਤਿਸ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ, ਮਨੰਤਰ ਵਿਸਵਾਸ ਕਰਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਇੱਕ ਨਾਏ, ਤਿਸ ਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅੰਦਨ ਪੂਜਾ ਗੁਰ ਕੇ ਪੈਰ। ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਾ ਹਮੇਲੇ, ਸਾਧ ਸੰਗ ਮਿਲ ਕਰ ਹੋ ਆਨੰਦ, ਗੁਣ ਗਾਵ ਹੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰ ਹੋ ਵਿਚਾਰ, ਦੁਰਲਭ ਦੇਹ ਕਾ ਕਰ ਹੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟਾ ਗਿਆਨ ਬਿਨਸੈ ਅੰਧੇਰਾ। ਸੁਣ ਉਪਦੇਸ਼ ਹਿਰਦਾ ਬਸਾਵ ਹੋ, ਮਨ ਇੱਛੇ ਨਾਨਕ ਫਲ ਪਾਵ ਹੋ, ਹਲਤ ਪਲਤ ਦੁਇਲੇ ਹੋ ਸਵਾਰ, ਰਾਮ ਨਾਮ ਅੰਤਰੋਰ ਧਾਰ, ਪੂਰੇ ਗੁਰ ਕੀ ਪੂਰੀ ਦੇਖਿਆ। ਜਿਸ ਮਨ ਬਸਾ ਤਿਸ ਸਾਚ ਪਰੀਖਿਆ, ਮਨ ਧਨ ਨਾਮ ਜਪ ਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ।

ਨਿਬਹਿ ਖੇਪਤ ਮਾਰੀ। ਏਕਾ ਟੇਕਾ ਰਖੋ ਮਨ ਮਾਹੇ, ਨਾਨਕ ਬਹੁਰ ਨਾ ਵਹਿ ਜਾਹੇ। ਤਿਸ ਤੇ ਦੂਰ ਕਹਾ ਕੋ ਜਾਏ, ਉਬਰਾ ਰੱਖ ਨਹਾਰ ਤਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ

ਕਾਸ਼ਟ ਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤਾ ਘਟ ਘਟ ਵਿਆਪ ਰਹਿਆ ਭਗਵੰਤਾ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮਾ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮ੍ਰਿਤ ਮਹਿ ਦੇਖ ਸਸੀਅਰ ਸੂਰ ਨਖਿਅਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਮੋਲ ਸਰਬ ਜੋਤ ਮਹਿ ਜਵਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮਾ ਸੰਤ ਜਨਾ ਕੈ ਹਿਰਦੈ ਸਭ ਧਰਮਾ ਸੰਤ ਜਨਾ ਸੁਨ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾ

ਓਮਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਸਲੈ ਮਿਲਾਏ ਕਮਨ ਨਿਕਟਾ ਕਮਨ ਕਹੀਐ ਦੂਰ ਆਪਿਆ ਪਾਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਾ ਸੋ ਆਪ ਹੀ ਸੁਣਾ ਆਮਨ ਜਾਨ ਇੱਕ ਖੇਲ ਬਣਾਇਆ ਗਿਆਕਾਰੀ ਕੀਨੀ ਮਾਇਆ ਸਭ ਕੈ ਮਾਦਾ ਲਿਪਟੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸਤੇ ਹੋਏ ਸੁਨਾ ਹੀ ਬੁਰਾ ਉਰਾ ਕਹ ਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਆਤਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੋਤ ਆਪਨ ਸੰਗ ਰਾਚ ਤਾ ਕੀ ਗਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕੇ ਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ।

ਚਿੰਦ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਹੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮੁਲੀਕ ਲਾਲ ਇਹ ਰਤਨ ਸੁੰਤ ਕਮਾਪਤ ਹੋ ਤੋ ਉਧਾਰ ਆਪ ਤਰਾ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਿ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਅਮਨ ਜਾਨ ਹਰ ਧਨ ਖਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤ੍ਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ

ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਪਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ, ਓ ਅਹੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਇਆ, ਜਾ ਸੁਖ ਤਾਮ ਨ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਲਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਜਿਨ ਕੀਤੀ ਸੋ ਪਾਰ ਪਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ ਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪ੍ਰੀ ਸੋ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਮਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਵਾਰੇ। ਗਾਵਨ ਤੁਦਨੋ ਇੰਦਰ ਇੰਦਰਾ ਸੁਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਇੰਦਰਾ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜ੍ਹਨ ਰੱਖੀ ਸਵਰਾ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨਮੋਹਨਾ, ਸੁਰਗ ਮੱਛ ਪਏ ਆਲੇ। ਗਾਵਨ ਤੁਦਨੋ ਰਤਨੋ ਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ। ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖਿਆ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੇਤਾ ਕੇਵਟ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ। ਤੁਧ ਵਿਣਾ ਸਿੱਧੀ ਕਿਨਾ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਲਾ ਪਹਿਲਾ, ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਭੁੱਖੈ ਖਾਏ ਚਲੀ ਇਹ ਦੁੱਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਤ ਸਾਚਾ ਨਾਏ। ਰਹਾਉ ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਜੇ ਸਭ

ਜੇ ਵਡਿਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਤਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗ।

ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨਾ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹਲਾ ਪੰਜਵਾ, ਕਾਹਿਰੇ ਮਨ ਚਿਤ ਵਹਿ ਉਦਮਾ। ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤੋ ਪਾਏ। ਤਾ ਕਰ ਜੁਕ ਆਗੈ ਕਰਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾ ਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਉਡਾਵਾ ਸਾ ਕੋਸਾ, ਤਿਸ ਪਾਛਾ ਬਚਰੇ ਸ਼ਰਿਆ। ਤਿਨ ਕਮਣ ਖਿਲਾਵਾ ਕਮਣ ਚੁਗਾਵਾ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾਗਮ ਪਾਰਾ। ਸਭ ਧਿਆਵ ਹੈ ਸਭ ਧਿਆਵ ਹੈ, ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਵਰਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣਾਖ ਵਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਦ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਨੇਕ ਅਨੰਤਾ। ਤੇਰੀ ਅਨਕ ਕਰ ਹੈ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ।

ਨਿਹਚਲ ਕਰਤਾ ਸੋਈ ਦਾਪੇ ਭਾਵੈ ਸੋਈ ਵਰਤਾ ਜੀ। ਤੂੰ ਆਪੇ ਕਰਹਿ ਸੋ ਹੋਈ ਤੁਦਾਪੇ ਸ੍ਰਿਸ਼ਟ ਸਭ ਪਾਈ ਜੀ। ਤੁਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ। ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਾਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਏ। ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ ਤਿਤ ਸਰਵਰੜਾ ਭਈਲੇ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ।

ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵੀਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ

ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲੇਹੋ ਉਬਾਰੇ। ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦਾ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭਾ ਤੁਮ ਘਾਵ ਹੋ। ਆਪ ਹਾਥ ਦਾ ਮੋਹਿ ਬਚਾਵ ਹੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਹਮਾਰ ਸਭਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਐ। ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਵਰ ਨ ਧਿਆਉ। ਜੋ ਬਰ ਚਾਹੋ ਸੋ ਤੁਮ ਤੇ ਪਾਉ।

ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਓਤ ਭੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲਾ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੈਠਾ

ਸੰਗਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ

ਦਾਸ ਜਾਨ ਕਰਦਾਸ ਪਰ ਕੀਜੈ ਕਿਰਪਾ ਪਾਰ ਆਪ ਹਾਥ ਦਾ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨ ਗਣੇਸ਼ ਪ੍ਰਿਥਮ ਨਾਉ ਕਿਸਨ ਬੇਸਨ ਕਬਹੂ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿੰਨ ਸੋ ਲਿਵ ਲਾਗੀ ਮੋਰੀ ਪਾਗੇ ਨ ਸੋ ਮਹਾਕਾਲ ਰਖਵਾਰ ਹਮਾਰੋ ਮਹਾ ਲੋਹ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰੀਐ ਚੁਨ ਚੁਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖਿਆ ਮੋਹੇ ਔਰ ਨੰਦ ਲੈ ਤੁਮ ਮਮ ਕਰਹੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦਾ ਹੱਥ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰ ਚੂਕ ਹੋਏ ਕਬਲੇ ਹੋ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਉ ਜਗ ਮਾਹਿ ਜੋ ਤੇਹੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਾਓ ਜਲ ਹੀ ਬਿਖੈ ਸੁਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ।

ਜਾਵੇ ਸੰਭਗਤ ਕੀ ਏ ਫਲ ਹੋਈ। ਆਦ ਬਿਆਦ ਛੁਆ ਸਕੈ ਨ ਕੋਈ, ਸੰਮਤ ਸਤਰਾ ਸਹਿਸ ਪਚਾਮਨਾ, ਹਾੜ ਵਦੀ ਪ੍ਰਥਮ ਸੁਖ ਦਾਮਨਾ, ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੋ ਲੇਹੋ ਸੁਧਾਰਾ ਦੋਹਰਾ, ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ, ਸਾਧ ਸਾਧ ਜਾਨੋ ਨਹੀਂ ਬਾਸੁਬਾਦ ਵਿਬਾਦ, ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ, ਸੁਵਈਆ

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤਹੁ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਾਂ ਨਾ ਦਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ

ਛੱਡ ਜਾਹੇ ਭੌਜਲ ਬਿਖਮ ਸਗਾਹ ਗੁਰ ਸਭ ਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮ ਹੇ ਉਹ ਪੁੰਨਾ ਗੁਣ ਗੋਬਿੰਦ ਗਾਹੇ ਸਭ ਸਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਦਾਹੇ ਸਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨਉ ਇਹ ਵਤ ਦੇ ਜਗ ਮਹਿ ਉਤਮ ਕਾਢੀ ਹੈ ਵਿਰਲੇ ਕੇ ਮਹਲਾ ਪੰਜਵਾ।

0: ਧੰਨ ਧੰਨ ਬਾਬਾ ਬੁੱਢਾ ਜੀ, ਐਸੇ ਬ੍ਰਹਮ ਗਿਆਨੀ, ਐਸੇ ਮਹਾਨ ਗੁਰਸਿੱਖ ਜਿਨ੍ਹਾਂ ਨੂੰ ਧੰਨ ਕਹਿਣ ਦੇ ਨਾਲ ਆਪ ਵੀ ਧੰਨ ਹੋ ਜਾਈਦਾ ਹੈ। ਉਹਨਾਂ ਦੇ ਪਵਿੱਤਰ ਜਨਮ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ ਚੱਲ ਰਹੇ ਨੇ। ਦਾਸਰਿਆਂ ਦੀ ਇਤਨੀ ਕੁ ਹਾਜ਼ਰੀ ਕੀਰਤਨ ਦੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਮਾ, ਅਗਲਾ ਪ੍ਰੋਗਰਾਮ ਪਿਆਰ ਸਿਰ ਸਰਵਣ ਕਰੋ, ਸੀਸਾਂ ਦੇ ਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਚੌਰ ਚਾਹ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੋੜ ਬੈਠੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮਾਂ ਦੇ ਦੀਵਾਨ ਵਿੱਚ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ, ਭਾਈ ਹਰਜੀਤ ਸਿੰਘ, ਗੁਰੂ ਘਰ ਦੇ ਹਜ਼ੂਰੀ ਰਾਗੀ ਜੀ ਸਾਹਿਬ ਭਾਈ ਬ੍ਰਹਮ ਸਿੰਘ ਜੀ, ਉਹਨਾਂ ਸੰਗਤਾਂ ਨੂੰ ਸ਼ਬਦ ਸ਼ਾਮਾਂ ਦੇ ਦੀਵਾਨ ਵਿੱਚ ਗ੍ਰਹਿ ਰਸ ਸ਼ਬਦ ਕੀਰਤਨ ਸਰਵਨ ਕਰਾਇਆ। ਸੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਲ ਸਾਰੇ ਹੀ ਗੁਰੂ ਘਰ ਦੇ ਵਜ਼ੀਰ ਹਜ਼ੂਰੀ ਰਾਗੀ ਦਾ ਬਹੁਤ ਬਹੁਤ ਧੰਨ, ਸੰਗਤਾਂ ਦਾ ਵੀ ਧੰਨਵਾਦ ਜੋ ਇਸ ਵੇਲੇ ਹਾਜ਼ਰੀਆਂ ਭਰ ਰਹੀਆਂ ਨੇ। ਆਪਣੇ ਆਪਾਂ ਸਾਰੇ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਜੋ ਗੁਰਬਾਣੀ ਸਮਾਗਮ ਚੱਲ ਰਹੇ ਨੇ ਪਰਸੋਂ ਰੋਜ਼ ਤੋਂ, ਆਪਣੇ ਕੋਲ ਸਪੈਸ਼ਲ ਸੱਦੇ 'ਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜੀ ਸਾਹਿਬ ਭਾਈ ਜੁਝਾਰ ਸਿੰਘ ਜੀ ਪਹੁੰਚੇ ਹੋਏ ਨੇ। ਹੁਣ ਉਹਨਾਂ ਦਾ ਸਮਾਂ ਆ ਇੱਕ ਘੰਟੇ ਵਾਸਤੇ, ਇਸ ਤੋਂ ਬਾਅਦ ਆਪਣੇ ਕੋਲ ਕਥਾਬਾਜ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਏ ਹੋਏ ਨੇ, ਉਹਨਾਂ 7:30 to 8:30 ਦਾ ਟਾਈਮ ਆ। ਕੱਲ੍ਹ ਨੂੰ ਭਾਈ ਸਾਹਿਬ ਉਹਨਾਂ ਦਾ ਟਾਈਮ ਜੋ 11:30 to 12:30 ਹੋਵੇਗਾ ਕੀਰਤਨ ਦਾ, ਅਤੇ ਬਾਈ ਕੁਲਵੰਤ ਸਿੰਘ ਜੀ ਦਾ ਸਮਾਂ ਜੋ 12:30 ਚੋਂ ਲੈ ਕੇ ਉਹਨਾਂ ਲਈ ਖੁੱਲ੍ਹਾ ਸਮਾਂ ਆ, ਜਿੰਨਾ ਸਮਾਂ ਉਹਨਾਂ ਨੇ ਕਰਨਾ ਹੋਵੇ। ਇਹ ਜੋ ਸਮਾਗਮ ਹੈ ਬਾਬਾ ਬੁੱਢਾ ਐਸੋਸੀਏਸ਼ਨ ਵੀਰਾਂ ਵੱਲੋਂ ਸਾਰੇ ਪਰਿਵਾਰਾਂ ਵੱਲੋਂ ਰਲ ਕੇ ਹਰੇਕ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਨੇ। ਇਹਨਾਂ ਪਰਿਵਾਰਾਂ ਦਾ ਸਾਰੇ ਹੀ ਬਾਬਾ ਬੁੱਢਾ ਐਸੋਸੀਏਸ਼ਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਬਾਬਾ ਬੁੱਢੇ ਜਨਮ ਦਿਹਾੜੇ 'ਤੇ ਕਈਆਂ ਸਾਲਾਂ ਤੋਂ ਹੀ ਸੇਵਾਵਾਂ ਨਿਭਾ ਰਹੇ ਨੇ। ਇਸ ਤਰ੍ਹਾਂ ਜੋ ਆਉਣ ਵਾਲੇ ਪ੍ਰੋਗਰਾਮ ਨੇ, ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 16 ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਨੂੰ ਭੋਗ ਪੈਣਗੇ, 15 ਨੂੰ ਆਪਾਂ ਨੂੰ ਜੋ ਗੁਰਬਾਣੀ ਸਮਾਗਮ ਸ਼ੁਰੂ ਹੋ ਜਾਣੇ ਆ। ਆਪਣੇ ਕੋਲ ਸ਼੍ਰੀਨਗਰ ਵਾਲਾ ਜੱਥਾ ਹੀ ਪਹੁੰਚ ਰਿਹਾ, ਹੋਰ ਵੀ ਜੱਥੇ ਪਹੁੰਚ ਰਹੇ ਨੇ। ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਈਏ, ਕਿਉਂਕਿ ਜਿੰਨੀ ਸੰਗਤ ਗੁਰਦੁਆਰੇ ਪਹੁੰਚੇਗੀ ਉਨਾ ਹੀ ਕੀਰਤਨ ਕਰਨ ਵਾਲਿਆਂ ਨੂੰ, ਕਥਾ ਕਰਨ ਵਾਲਿਆਂ ਨੂੰ ਵੀ ਆਨੰਦ ਆਉਂਦਾ, ਆਪ ਨੂੰ ਵੀ ਸੁਣਨ ਨੂੰ ਆਉਂਦਾ। ਬਾਕੀ ਥੋੜ੍ਹੇ ਬੀਬੀਆਂ ਨੂੰ, ਭੈਣਾਂ ਨੂੰ ਬੇਨਤੀ ਆ ਵੀ ਥੋੜ੍ਹਾ ਜਿਹਾ ਜੀ ਬੱਚੇ ਰੌਲਾ ਪਾਉਂਦੇ ਹੋਣ, ਜੇ ਨਹੀਂ ਸਾਹ ਆਉਂਦੇ ਉਸ ਸਮੇਂ ਜਦ ਕਥਾ ਚੱਲਦੀ, ਉਦੋਂ ਬਾਹਲੀ ਇਕਾਗਰਤਾ ਚਾਹੀਦੀ ਆ। ਅਤੇ ਤੁਸੀਂ ਬੱਚਿਆਂ ਨੂੰ ਲੈ ਕੇ ਉਹ ਕਮਰੇ ਵਿੱਚ ਵੀ ਬੈਠ ਸਕਦੇ ਹੋ ਅਤੇ ਥੱਲੇ ਲੰਗਰ ਹਾਲ ਵਿੱਚ ਵੀ ਜਾ ਸਕਦੇ ਹੋ। ਆਓ ਹੁਣ ਭਾਈ ਜੁਝਾਰ ਸਿੰਘ ਜੀ ਤੋਂ 7:30 ਆਪਾਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁਕਮ ਹੋਇਆ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵਿੱਚ ਆਈ। ਪਰਮੇਸ਼ਰ ਦੀ ਗੱਲ ਇਸ ਕਲਯੁਗ ਦੇ ਸਮੇਂ ਵਿੱਚ ਸਾਰੇ ਨਹੀਂ ਕਰਦੇ। ਗੁਰੂ ਦੀ ਗੱਲ ਕਰਨ ਵਾਲੇ, ਗੁਰੂ ਨਾਲ ਜੋੜਨ ਵਾਲੇ ਸਤਿਗੁਰੂ ਜੀ ਕਹਿੰਦੇ ਬਹੁਤ ਥੋੜ੍ਹੇ ਹੈ। ਜੇ ਕੋਈ ਐਸਾ ਮਿਲ ਜਾਵੇ ਜੁੜਿਆ ਹੋਇਆ ਨਾਮ ਦਾ ਰਸੀਆ, ਮੈਂ ਆਪਣਾ ਆਪ ਉਸ ਤੋਂ ਕੁਰਬਾਨ ਕਰ ਦੇਵਾਂ ਜੇ ਉਸ ਰਸਤੇ 'ਤੇ ਮੈਨੂੰ ਵੀ ਪਾ ਦੇਵੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਆਓ ਅਸੀਂ ਭਾਵਨਾ ਕਰਕੇ ਮਾਲਕ ਦੇ ਚਰਨਾਂ 'ਚ ਅਰਦਾਸ ਵੀ ਕਰੀਏ।

0: ਸਤਿਗੁਰਾਂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਧੰਨ ਧੰਨ ਬਾਬਾ ਬੁੱਢਾ ਜੀ ਐਸੋਸੀਏਸ਼ਨ, ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਹੈ ਜੋ ਹਰ ਸਾਲ ਉਪਰਾਲਾ ਕਰਦੇ ਨੇ ਗੁਰੂ ਕੀ ਸੰਗਤ ਨੂੰ ਗੁਰਸ਼ਬਦ ਨਾਲ ਜੋੜਨ ਦਾ। ਸਤਿਗੁਰ ਦੇ ਚਰਨਾਂ 'ਚ ਅਰਦਾਸ ਹੈ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ, ਕਿਉਂਕਿ ਦੱਸ ਰਿਹਾ ਨੂੰ ਇਸ ਸਮਾਗਮ ਵਿੱਚ ਜੋ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਹੈ, ਇੰਡੀਆ ਤੋਂ ਸਪੈਸ਼ਲ ਆਉਣ ਲਈ ਹੁਕਮ ਕੀਤਾ ਗਿਆ ਸੀ। ਸੋ ਕੱਲ੍ਹ ਦੇ ਦੀਵਾਨ, ਸੰਡੇ ਦੇ ਦੁਪਹਿਰ ਦੇ ਦੀਵਾਨ ਹੋਰ ਨੇ, ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਬਹੁਤ ਸਾਰੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਤਨ ਮਨ ਧਨ ਦੇ ਨਾਲ। ਸਤਿਗੁਰ ਸਾਰਿਆਂ ਦੀ ਸੇਵਾ ਕਾਲ ਥਾਏ ਪਾਉਣ, ਦਰੋਂ ਘਰੋਂ ਨਾਮ ਦੀ ਦਾਤ ਚੜ੍ਹਦੀ ਕਲਾ ਅਤੇ ਜੀਵਨ ਬਖਸ਼ਣ। ਸਾਰੀ ਸੰਗਤ ਦਾ ਮੈਂ ਬਹੁਤ ਧੰਨਵਾਦੀ ਹਾਂ। ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਸਾਹਿਬ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਉਹ ਵੀ ਗੁਰੂ ਕੀਆਂ ਸੰਗਤਾਂ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਨੇ ਆਪ ਜੀ ਨੂੰ ਗੁਰਸ਼ਬਦ ਨਾਲ ਜੋੜਨਾ ਹੈ। ਜੀਓ ਆਇਆ, ਬਹੁਤ ਬਹੁਤ ਧੰਨਵਾਦ। ਕੱਲ੍ਹ ਦੇ ਦੀਵਾਨਾਂ ਵਿੱਚ ਦਰਸ਼ਨ ਕਰਾਂਗੇ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜੁੱਟ ਬੈਠੀ ਸਾਧ ਸੰਗਤ ਜੀ, ਧੰਨਵਾਦੀਆਂ। ਦਰਬਾਰ ਸਾਹਿਬ ਦੇ ਹਜ਼ੂਰੀ ਰੱਗ ਜਿਸੇ ਭਾਈ ਜੁਝਾਰ ਸਿੰਘ ਜੀ ਜਿਨ੍ਹਾਂ ਸੰਗਤਾਂ ਨੂੰ ਵਾਇਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਾਇਆ, ਇਹ ਵਿਸ਼ੇਸ਼ ਸੱਦੇ 'ਤੇ ਪਹੁੰਚੇ ਨੇ, ਇਹਨਾਂ ਦਾ ਜੀ ਆਇਆਂ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ, ਆਉਣ ਵਾਲੇ ਸਮਾਂ ਜੀ ਕਿਤੇ ਸਮਾਂ ਮਿਲਦਾ ਭਾਈ ਸਾਹਿਬ ਨੂੰ ਬੇਨਤੀ ਆ, ਜ਼ਰੂਰ ਹਾਜ਼ਰੀ ਲਵਾ ਕੇ ਜਾਓ ਜੀ। ਕੱਲ੍ਹ ਨੂੰ ਭਾਈ ਸਾਹਿਬ ਹੋਣਾ ਦਾ ਆਖਰੀ ਦੀਵਾਨ ਆ, ਜੋ ਸਮਾਂ ਇਹਨਾਂ ਦਾ 11:30 ਤੋਂ 12:30 ਵਜੇ ਤੱਕ ਹੋਊਗਾ। ਉਸ ਤੋਂ ਬਾਅਦ ਭਾਈ ਗਿਆਨੀ ਕੁਲਵੰਤ ਸਿੰਘ ਜੀ ਉਹਨਾਂ ਨੂੰ ਕੱਲ੍ਹ ਨੂੰ 12:30 ਤੋਂ ਬਾਅਦ ਖੁੱਲ੍ਹਾ ਸਮਾਂ, ਜਿੰਨਾ ਵੀ ਭਾਈ ਸਾਹਿਬ ਕਥਾ ਕਰਨੀ ਸੌਣ ਕਰ ਸਕਦੇ ਨੇ। ਅੱਜ ਦੇ ਸਮਾਗਮ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੇ। ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਐਸੋਸੀਏਸ਼ਨ ਵੀਰਾਂ ਵੱਲੋਂ ਪਰਿਵਾਰਾਂ ਵੱਲੋਂ ਰਲ ਕੇ ਸਵਾਵਾਂ ਨੂੰ ਪਰਸੋਂ ਰੋਜ਼ ਤੋਂ ਨਿਭਾਈਆਂ ਜਾ ਰਹੀਆਂ ਨੇ। ਕੱਲ੍ਹ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ, ਸਵੇਰੇ 9:45 ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆ ਵੀ ਸਮੇਂ ਸਿਰ ਪਹੁੰਚ ਕੇ ਆਪਾਂ ਗੁਰਬਾਣੀ ਦਾ ਲਾਹਾ ਲਈਏ। ਬਾਕੀ ਆਉਣ ਵਾਲੇ ਜੋ ਗੁਰੂ ਘਰ ਦੇ ਪ੍ਰੋਗਰਾਮ ਨੇ, ਗੁਰੂ ਰਾਮਦਾਸ ਐਸੋਸੀਏਸ਼ਨ ਵੀਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ 15 ਤੋਂ ਆਰੰਭ ਹੋਵੇਗਾ। 16 ਨੂੰ ਗੁਰੂ ਰਾਮਦਾਸ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਨੂੰ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆ ਆਪਾਂ ਇਸ ਵੀ ਗੁਰਮਤਿ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਹਾਜ਼ਰੀਆਂ ਲਵਾਈਏ। ਉਹਦੇ ਸੰਬੰਧ ਵਿੱਚ ਹੀ ਸਾਡੇ ਜੋ ਸਕੂਲ ਦੇ ਬੱਚੇ ਆ, ਗੁਰਮਤਿ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਭਾਈ ਬਰਿਆਮ ਸਿੰਘ ਜੋ ਬੱਚਿਆਂ ਨੂੰ ਸਿਖਾ ਰਹੇ ਨੇ ਕੀਰਤਨ, ਉਹਨਾਂ ਵੱਲੋਂ ਸ਼ਨਿਚਰਵਾਰ ਨੂੰ 17 ਨੂੰ 1 ਤੋਂ ਲੈ ਕੇ 4 ਤੱਕ ਕੀਰਤਨ ਦਰਬਾਰ ਕੀਤਾ ਜਾ ਰਿਹਾ, ਜਿੱਥੇ ਆਪਾਂ ਬਾਹਰੋਂ ਆਏ ਜਥਿਆਂ ਨੂੰ ਸੁਣਦੇ ਹਾਂ। ਉੱਥੇ ਆਪਾਂ ਕੋਸ਼ਿਸ਼ ਕਰੀਏ ਜਿਹੜੇ ਗੁਰੂ ਘਰ ਦੇ ਬੱਚੇ ਕੀਰਤਨ ਕਰਨ ਤਿਆਰ ਹੋ ਰਹੇ, ਉਹਨਾਂ ਨੂੰ ਵੀ ਆਪਾਂ ਆ ਕੇ ਸਰਵਣ ਕਰੀਏ, ਜਿਸ ਦੇ ਨਾਲ ਬੱਚਿਆਂ ਦਾ ਉਤਸ਼ਾਹ ਵਧੇਗਾ। ਬਾਕੀ ਭਾਈ ਸਾਹਿਬ ਉਹਨਾਂ ਨੂੰ ਅੱਜ ਵੀ ਖੁੱਲ੍ਹਾ ਸਮਾਂ ਆ, ਜਿੰਨਾ ਵੀ ਇਹ ਆਪਣਾ ਕਥਾ ਸੰਗਤਾਂ ਨੂੰ ਸਰਵਣ ਕਰਵਾਉਣ ਸਕਦੇ ਆ, ਵੱਧ ਤੋਂ ਵੱਧ ਸਮਾਂ ਲਾ ਕੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨ। ਆਓ ਆਪਾਂ ਭਾਈ ਗਿਆਨੀ ਕੁਲਵੰਤ ਸਿੰਘ ਜੀ ਦੇ ਕੋਲੋਂ ਕਥਾ ਸਰਵਣ ਕਰੀਏ। ਬਾਕੀ ਕਿਸੇ ਨੇ ਵੀ ਜੋ ਪਾਰਕਿੰਗ ਬਾਹਰ ਫਾਇਰ ਲਾਈਨ 'ਤੇ ਗੱਡੀ ਲਾਈ ਹੋਈ ਆ, ਉਹਨਾਂ ਨੂੰ ਬੇਨਤੀ ਆ ਵੀ ਸਮੇਂ ਸਿਰ ਪਹੁੰਚ ਕੇ ਤੁਸੀਂ ਪਾਰਕਿੰਗ ਲੱਭਿਆ ਕਰੋ, ਮੁੜ ਕੇ ਫਾਇਰ ਲਾਈਨ 'ਤੇ ਗੱਡੀ ਨਾ ਲਾਓ, ਕਿਉਂਕਿ ਟੂ ਟਰੈਕ ਆਲਰੇਡੀ ਰੈਡੀ ਆ, ਫਿਰ ਕਿਹੜਾ ਗੱਡੀ ਤੁਹਾਡੀ ਟੂ ਹੋ ਗਈ ਆ। ਕੱਲ੍ਹ ਵੀ ਸੰਗਤਾਂ ਨੂੰ ਬੇਨਤੀ ਹੈ, ਸੰਗਤ ਕੱਲ੍ਹ ਵੀ ਕਾਫੀ ਹੋਣੀ ਆ, ਵੀ ਸਮੇਂ ਸਿਰ ਪਹੁੰਚ ਕੇ ਆਪਾਂ ਆਪਣੀ ਕਾਰ ਪਾਰਕਿੰਗ ਕਰੀਏ, ਜਿਹਦੇ ਵਿੱਚ ਸਾਨੂੰ ਵਲੰਟੀਅਰ ਦੀ ਲੋੜ ਆ। ਦਾਸ ਨੇ ਬਹੁਤ ਵਾਰੀ ਅਨਾਊਂਸਮੈਂਟ ਕੀਤੀ ਆ, ਬਾਕੀ ਫਿਰ ਥੋੜ੍ਹੀਆਂ ਗੱਲਾਂ ਮੇਰੀਆਂ ਕੌੜੀਆਂ ਵੀ ਲੱਗਦੀਆਂ ਵਿੱਚ ਸੰਗਤ ਨੂੰ, ਕਿਉਂਕਿ ਆਪਾਂ ਗੱਲਾਂ ਹੀ ਕਰਨ ਜੋਗੇ ਹਾਂ, ਸਵਾਵਾਂ ਦੇ ਵਿੱਚ ਨਹੀਂ ਆਉਂਦੇ। ਬਹੁਤ ਬੰਦੇ ਜਿਹੜੇ ਕਮੇਟੀਆਂ

0: ਦੀ ਐਪਲੀਕੇਸ਼ਨਾਂ ਭਰਦੀ ਆ ਵੀ ਰਹਿ ਜਾਂਦੇ ਆ ਉਹ ਕਹਿੰਦੇ ਇਹੀ ਪੰਜ ਸੱਤ ਬੰਦੇ ਵਾਰ ਵਾਰ ਆਉਂਦੇ ਆ ਵੀ ਇਹੀ ਕਿਉਂ ਆਉਂਦੇ ਆ ਕਿਉਂਕਿ ਆਉਂਦੇ ਇਸ ਕਰਕੇ ਆ ਸਮਾਵਾਂ ਦਮਾਉਂਦੇ ਆ ਆਪਾਂ ਉਪਰਾਲਾ ਹੀ ਨਹੀਂ ਕਰਦੇ ਵੀ ਗੁਰਦੁਆਰੇ ਕਮੇਟੀ ਨਾਲ ਕੋਈ ਵੀ ਸਹਿਯੋਗ ਦੇਈਏ ਦਾਸ ਨੇ ਬਹੁਤ ਬੇਨਤੀ ਕੀਤੀ ਮੇਰੇ ਕੋਲ ਉਹੀ ਪੁਰਾਣੇ ਦੋ ਵੀਰ ਆ ਜਿਹਨਾਂ ਨੇ ਕੱਲ੍ਹ ਨੂੰ ਪਾਰਕਿੰਗ ਦੇ ਵਿੱਚ ਸਭਾਵਾਂ ਹੋਣੀਆਂ ਆਪਣੀ ਯੰਗ ਜਨਰੇਸ਼ਨ ਕਹਿੰਦੇ ਵੀ ਗੁਰਦੁਆਰੇ ਨਹੀਂ ਆਉਂਦੀ ਯੰਗ ਜਨਰੇਸ਼ਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਆਪਣਾ ਨਾਂ ਨਹੀਂ ਲਿਖਾਉਂਦਾ ਸਭਾਵਾਂ ਵਾਸਤੇ ਆਓ ਜਿੱਥੇ ਆਪਾਂ ਗੁਰੂ ਘਰ ਪਹੁੰਚਦੇ ਹਾਂ ਉੱਥੇ ਸਭਾਵਾਂ ਵਿੱਚ ਵੀ ਹਿੱਸਾ ਪਾਈਏ ਜੇ ਕੋਈ ਵੀਰ ਕੱਲ੍ਹ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਪਾਰਕਿੰਗ ਲਵਾ ਸਕਦਾ ਹੋਇਆ ਸਾਡੇ ਨਾਲ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਆਓ ਭਾਈ ਗਰਨੀ ਕਲਵੰਤ ਸਿੰਘ ਜੀ ਆਪਾਂ ਕਰਦਾ ਸਰਮਗੜੀ ਦਾਸ ਕੋ ਬੋਲਦੇ ਕਿਸੇ ਵਾਰ ਦੀ ਗਾਤੀ ਹੋਏ ਸਾਹ ਸਤਿਗੁਰ ਬਖਸ਼ਿਸ਼ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਸਾਹਿਬ ਜੀਓ ਗੁਰਪੂਰਾ ਜਿਨ ਸਿਮਰਿਆ ਸੇ ਭੈ ਨਿਹਾਲ

ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਦਰਬਾਰ ਵਿੱਚ ਪਹੁੰਚੇ ਸਮੂਹ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੋ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਹੋ ਰਹੀ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਗੁਰੂ ਘਰ ਦੇ ਪਹਿਲੇ ਵਜ਼ੀਰ ਪਹਿਲੇ ਮੁੱਖ ਗ੍ਰੰਥੀ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜ ਰਹੇ ਹਨ। ਸ੍ਰੀ ਦਰਬਾਰ ਸਾਹਿਬ ਤੋਂ ਭਾਈ ਜੁਝਾਰ ਸਿੰਘ ਜੀ ਆਪ ਜੀ ਨੂੰ ਰਸ ਪਿੰਨਾ ਕੀਰਤਨ ਉਹਨਾਂ ਨੇ ਸਰਵਣ ਕਰਾਇਆ ਹੈ। ਹੁਣ ਕਥਾ ਦਾ ਸਮਾਂ ਹੈ। ਸਤਿਗੁਰੂ ਪਾਤਸ਼ਾਹ ਨੇ ਆਪਣੇ 10 ਜਾਮਿਆਂ ਵਿੱਚ ਇੱਕ ਖਾਸ ਮੁਕੰਮਲ ਸੰਪੂਰਨ ਸ਼ਖਸੀਅਤ ਦੀ ਘਾੜਤ ਘੜੀ ਹੈ ਜਿਸ ਨੂੰ ਕਈ ਨਾਮਾਂ ਦੇ ਨਾਲ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ, ਗੁਰਸਿੱਖ, ਗੁਰਮੁਖ ਜਾਂ ਦਸਮ ਪਾਤਸ਼ਾਹ ਨੇ ਉਹਨੂੰ ਖਾਲਸਾ ਕਿਹਾ। ਇਹਨੂੰ ਬੜਾ ਸਮਾਂ ਲੱਗਾ ਹੈ। ਪਹਿਲੇ ਪਾਤਸ਼ਾਹ ਤੋਂ ਲੈ ਕੇ ਨਿਰੰਤਰ ਇਹਦੇ 'ਤੇ ਕੰਮ ਕੀਤਾ ਗਿਆ ਜਿਸ ਨੂੰ ਖਾਲਸਾ ਜਾਂ ਬ੍ਰਹਮ ਗਿਆਨੀ ਸ਼ਬਦ ਹੈ, ਹਰੀ ਜਨ ਹੈ, ਇਹ ਸ਼ਬਦ ਵਰਤੇ ਨੇ। ਇਹ ਸਾਡੀ ਮੰਜ਼ਿਲ ਹੈ, ਇੱਥੇ ਅਸੀਂ ਪਹੁੰਚਣਾ ਹੈ। ਬਾਬਾ ਬੁੱਢਾ ਸਾਹਿਬ ਜੀ ਇੱਕ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ 112 ਸਾਲ 6 ਗੁਰੂ ਸਾਹਿਬਾਨ ਦੇ ਸਮੇਂ ਨੂੰ ਵੇਖਿਆ। ਛੋਟੀ ਗੱਲ ਨਹੀਂ, ਕਿੰਨੇ ਤਜਰਬੇ ਹੋਣਗੇ, ਕਿੰਨੇ ਉਤਰਾਅ ਚੜਾਏ ਆਏ ਹੋਣਗੇ, ਪੂਰੀ 1 ਸਦੀ ਤੋਂ ਵੀ ਉੱਤੇ 12 ਸਾਲ ਹਰ ਇੱਕ ਚੀਜ਼ ਉਹਨਾਂ ਨੇ ਅੱਖਾਂ ਨਾਲ ਵੇਖੀ। ਗੁਰਤਾ ਗੱਦੀ 'ਤੇ ਗੁਰੂਆਂ ਦਾ ਬਹਿਣਾ, ਉਪਦੇਸ਼ ਦੇਣਾ, ਫਿਰ ਜਿੱਥੇ ਗੁਰੂ ਘਰ ਦੀ ਵਡਿਆਈ ਕਰਨ ਵਾਲੇ ਸਨ, ਜਦੋਂ ਕੋਈ ਵੱਡੀ ਗੱਲ ਸ਼ੁਰੂ ਹੁੰਦੀ ਹੈ ਉਦੋਂ ਵਿਰੋਧ ਵੀ ਹੁੰਦਾ, ਵਿਰੋਧ ਵੀ ਹੋਇਆ। ਸਾਰੀਆਂ ਚੀਜ਼ਾਂ ਨੂੰ ਬਾਬੇ ਬੁੱਢੇ ਸਾਹਿਬ ਜੀ ਨੇ ਹੰਢਾਇਆ ਅਤੇ ਨਜਿੱਠਿਆ ਵੀ ਹਰ ਇੱਕ ਪੱਧਰ 'ਤੇ। ਉਹਨਾਂ ਦੀ ਸ਼ਖਸੀਅਤ ਬਹੁ ਪੱਖੀ ਹੈ, ਨਹੀਂ ਤਾਂ ਅਸੀਂ ਇੱਕ ਪੱਖ 'ਤੇ ਆਪਣੀ ਜ਼ਿੰਦਗੀ ਨੂੰ ਬੜੀ ਮੁਸ਼ਕਲ ਨਾਲ ਚਲਾਉਂਦੇ ਹਾਂ। ਇੱਕ ਚੰਗੇ ਗ੍ਰਿਸਤੀ ਵੀ ਉਹ ਬਣੇ ਨੇ, ਉਹਨਾਂ ਦਾ ਪਰਿਵਾਰ ਵੀ ਹੈ, ਉਹ ਵਿਦਵਾਨ ਵੀ ਹਨ, ਕਿਉਂਕਿ ਇਹ ਗੱਲ ਪੱਕੀ ਹੈ ਕਿ ਜੇ ਉਹ ਪਹਿਲੇ ਮੁੱਖ ਗ੍ਰੰਥੀ ਹਨ ਤਾਂ ਇਹ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਦੇ ਕੋਲ ਕੋਈ ਵਿੱਦਿਆ ਨਾ ਹੋਵੇਗੀ। ਉਹ ਵਿਦਵਾਨ ਵੀ ਨੇ, ਉਹ ਸ਼ਸਤਰਧਾਰੀ ਵੀ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਵਿੱਦਿਆ ਵੀ ਉਹਨਾਂ ਨੇ, ਗੁਰਬਾਣੀ ਦੀ ਵਿੱਦਿਆ ਵੀ ਬਾਬਾ ਬੁੱਢਾ ਸਾਹਿਬ ਨੇ ਦਿੱਤੀ ਹੈ ਅਤੇ ਸ਼ਸਤਰ ਵਿੱਦਿਆ ਵੀ ਬਾਬਾ ਬੁੱਢਾ ਸਾਹਿਬ ਨੇ ਦਿੱਤੀ ਹੈ। ਅਜੇ ਵੀ ਰਮਦਾਸ ਵਿੱਚ ਉਹਨਾਂ ਦਾ ਇੱਕ ਸ਼ਸਤਰ ਗੰਡਾਸਾ ਜਿਹੜਾ ਕੋਲ ਰੱਖਦੇ ਸੀ ਉਹ ਪਿਆ ਹੋਇਆ। ਇਹਦੇ ਨਾਲ ਇੱਕ ਆਮ ਸਿੱਖ, ਸਧਾਰਨ ਸਿੱਖ ਦੀ ਤਸਵੀਰ ਉਹਨਾਂ ਵਿੱਚੋਂ ਝਲਕਦੀ ਹੈ ਜਦੋਂ ਉਹ ਰੰਬਾ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਜਿੱਥੇ ਮੱਝਾਂ ਗਾਵਾਂ ਸਨ ਅਤੇ ਉੱਥੇ ਉਹ ਘਾਹ ਖੋਤਰਦੇ ਨੇ, ਮੱਝਾਂ ਦੀ ਪਾਲਣਾ ਕਰਦੇ ਨੇ, ਗਾਵਾਂ ਦੀ ਪਾਲਣਾ ਕਰਦੇ ਨੇ, ਯਾਨੀ ਕਿ ਉੱਚਾ ਉਹਦਾ ਅਤੇ ਸਭ ਤੋਂ ਥੱਲੇ ਵਾਲਾ ਇੱਕੋ ਵੇਲੇ ਹੰਢਾਇਆ, ਇਹ ਬੜਾ ਔਖਾ ਹੁੰਦਾ। ਇੰਝ ਕਹਿ ਸਕਦੇ ਹਾਂ ਕਿ ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ 'ਤੇ ਸਿਰਫ ਚੰਦੋਇਆ ਨਹੀਂ ਲੱਗਾ, ਬਾਕੀ ਪੂਰੀ ਤਰ੍ਹਾਂ ਉਹਨਾਂ ਨੂੰ ਅੱਜ ਤੱਕ ਵੀ ਸਿੱਖ ਜਗਤ ਗੁਰੂ ਵਾਂਗ ਹੀ ਮੰਨਦਾ, ਬਾਹਰੀ ਤੌਰ 'ਤੇ ਚੰਦੋਇਆ ਨਹੀਂ ਲੱਗਾ। ਜਦੋਂ 5ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕਰਨੀ ਸੀ, ਇਹ ਬੜਾ ਵੱਡਾ ਕੰਮ ਸੀ, ਬੜਾ ਵੱਡਾ ਕਾਰਜ ਸੀ।
ਤੇ ਗੁਰੂ ਸਾਹਿਬ ਜਦੋਂ ਵੀ ਏਡੇ ਵੱਡੇ ਕੰਮ ਉਹਨਾਂ ਨੇ ਪਾਤਸ਼ਾਹ ਨੇ ਕੀਤੇ ਹਨ, ਜਿੱਥੇ ਮਹਾਰਾਜ ਦੀ ਆਪਣੀ ਬਖਸ਼ਿਸ਼ ਰੱਬੀ ਸਰੂਪ ਸਨ, ਉੱਥੇ ਉਹਨਾਂ ਦੇ ਨਾਲ ਇੱਕ ਪੂਰਾ ਜਥਾ ਵੀ ਪੂਰੀ ਪਲੈਨਿੰਗ ਦੇ ਨਾਲ ਕੰਮ ਕਰ ਰਿਹਾ ਸੀ। ਇੱਕ ਜਥਾ ਇੱਕ ਸੰਗਠਨ ਹੁੰਦਾ, ਸੰਗਠਨ ਹੀ ਇਸੇ ਨੂੰ ਸੰਗਤ ਕਿਹਾ, ਇਸੇ ਨੂੰ ਪੰਥ ਕਿਹਾ। ਜੇ ਉਹ ਤਾਲਮੇਲ ਵਿੱਚ ਹੈ ਜਥਾ ਆਪਸ ਵਿੱਚ, ਤੇ ਉਦੋਂ ਫਿਰ ਉਹਨਾਂ ਨੇ ਕੰਮ ਕੀਤਾ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਫੈਸਲਾ ਕਰ ਲਿਆ, ਜਿਸ ਵਾਸਤੇ ਸਿੱਖੀ ਸ਼ੁਰੂ ਹੋਈ ਸੀ ਕਿ ਸ਼ਬਦ ਨੂੰ ਗੁਰੂ ਬਣਾਉਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਪ੍ਰਕਾਸ਼ਮਾਨ ਕਰਨਾ, ਇਹ ਪਹਿਲੇ ਪਾਤਸ਼ਾਹ ਤੋਂ ਕਾਰਜ ਹੋ ਚੁੱਕਾ ਸੀ। ਸਾਰੇ ਗੁਰੂ ਸਾਹਿਬ ਨਾਲੋਂ ਨਾਲ ਇਹ ਕੰਮ ਕਰਦੇ ਗਏ, ਅਤੇ ਜਦੋਂ ਇਹ ਕਾਰਜ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਕਿਉਂਕਿ ਪਹਿਲੇ ਪਾਤਸ਼ਾਹਾਂ ਨੇ ਵੱਖਰੇ ਵੱਖਰੇ ਤੌਰ 'ਤੇ ਬਾਣੀ ਰਚੀ ਅਤੇ ਅਲੱਗ ਅਲੱਗ ਪੋਥੀਆਂ ਦੇ ਵਿੱਚ ਬਾਣੀ, ਕੋਈ ਪੋਥੀ ਕਿਤੇ ਸੀ, ਕੋਈ ਪੋਥੀ ਕਿਤੇ ਸੀ। ਭਾਵੇਂ ਸਾਡਾ ਇਤਿਹਾਸ ਕਹਿੰਦਾ ਕਿ ਬਾਬਾ ਮੋਹਨ ਜੀ ਜਿਹੜੇ ਉਸ ਵੇਲੇ ਗੋਇੰਦਵਾਲ ਸਾਹਿਬ ਦੇ ਵਿੱਚ ਸਨ, ਪੋਥੀਆਂ ਉਹਨਾਂ ਦੇ ਕੋਲ ਸਨ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੈ ਕੇ ਆਏ। ਇਸ ਸਾਰੇ ਕਾਰਜ ਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਨੇ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਿੱਦਿਆ ਦਾ ਕਾਰਜ ਕਰਨਾ ਸੀ, ਅਤੇ ਉਹ ਕਾਰਜ ਇਕਾਂਤ ਦਾ ਕਾਰਜ ਸੀ, ਇਕੱਲਿਆਂ ਦਾ ਕਾਰਜ ਸੀ, ਉਹਦੇ ਵਿੱਚ ਬੜੀ ਇਕਾਗਰਤਾ ਦੀ ਲੋੜ ਸੀ, ਕਿਉਂਕਿ ਸੇਵਾਵਾਂ ਸਾਰੀਆਂ ਹੀ ਵੱਡੀਆਂ ਨੇ, ਪਰ ਸਾਧ ਸੰਗਤ ਜੀ ਗੁਰਮਤ ਦੀ ਵਿੱਦਿਆ ਦੀ ਸੇਵਾ ਸਭ ਤੋਂ ਕਹਿ ਲਓ ਵੀ ਔਖੀ ਹੈ। ਜਿਹੜਾ ਕਠਿਨ ਕਾਰਜ ਹੈ ਨਾ, ਉਹ ਪੜ੍ਹਨਾ, ਸੁਣਨਾ ਅਤੇ ਪੜ੍ਹਾਉਣਾ, ਇਹ ਕਾਰਜ ਸਭ ਤੋਂ ਔਖਾ ਹੁੰਦਾ ਅਤੇ ਇਹਦੇ 'ਤੇ ਬੜਾ ਟਾਈਮ ਲੱਗਦਾ ਅਤੇ ਇਹਨੂੰ ਬੜੇ ਘੱਟ ਲੋਕ ਵਰਤਦੇ ਨੇ। ਇਹਦੇ ਵਿੱਚ ਇਹ ਵੀ ਸਮੱਸਿਆ, ਤੁਸੀਂ ਲੰਗਰ ਲਾ ਦਿਓ, ਸਾਰੇ ਲੋਕ ਸ਼ਾਮਿਲ ਹੋ ਜਾਣਗੇ। ਤੁਸੀਂ ਹੋਰ ਕੋਈ ਕਾਰਜ ਕਰ ਦਿਓ, ਸਾਰੇ ਲੋਕ ਸ਼ਾਮਿਲ ਹੋ ਜਾਣਗੇ, ਪਰ ਤੁਸੀਂ ਗੁਰਬਾਣੀ ਦੀ ਸੰਥਿਆ ਕਰਾਓ ਤਾਂ ਜੇ ਉਹ ਗੁਰੂ ਘਰ ਦੇ ਵਿੱਚ 2000 ਬੰਦਾ ਆਉਂਦਾ ਤਾਂ ਉਹਦੇ ਵਾਸਤੇ 40-50 ਨਿਕਲਣਗੇ। ਵਿੱਦਿਆ ਦਾ ਕਾਰਜ ਹੀ ਔਖਾ, ਵੱਡਾ ਕਾਰਜ ਸੀ ਅਤੇ ਜ਼ਰੂਰੀ ਕਾਰਜ ਸੀ। ਸਿੱਖੀ ਦੇ ਸਿਧਾਂਤ ਨੂੰ, ਉਪਦੇਸ਼ ਨੂੰ ਇੱਕ ਥਾਂ 'ਤੇ ਸੁਰੱਖਿਅਤ ਕਰ ਦੇਣਾ ਸਭ ਤੋਂ ਵੱਡੀ ਗੱਲ ਸੀ, ਕਿਉਂਕਿ ਸਾਧ ਸੰਗਤ ਜੀ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਇਹ ਇੱਕ ਐਵੇਂ ਦਾ ਕਾਰਜ ਹੈ ਕਿ ਜਿਹੜਾ ਬੜਾ ਵੱਡਾ ਮਨੋਵਿਗਿਆਨਕ ਹੈ, ਵੀ ਕੋਈ ਇਸ ਗੁਰੂ ਨੂੰ ਖਰੀਦ ਨਹੀਂ ਸਕਦਾ, ਖੰਡਨ ਨਹੀਂ ਕਰ ਸਕਦਾ, ਭਾਵੇਂ ਕਿੰਨਾ ਵਿਰੋਧ ਹੋਵੇ। ਇਹ ਇੱਕ ਐਡੀ ਵੱਡੀ ਉੱਚੀ ਦਾਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਭਾਵੇਂ ਕਿ ਮਨੁੱਖਾ ਸਰੀਰ ਵਿੱਚ ਗੁਰੂ ਬਣਨ 'ਤੇ ਲੋਕ ਪ੍ਰਭਾਵਿਤ ਜ਼ਿਆਦਾ ਹੁੰਦੇ ਨੇ, ਵੀ ਇਹ ਬੋਲਦਾ, ਇਹ ਸੁਣਦਾ, ਇਹ ਗੱਲਬਾਤ ਕਰ ਲੈਂਦਾ, ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਬਹੁਤਾ ਲੰਮਾ ਸਮਾਂ ਨਹੀਂ ਚੱਲਦੀ, ਉਹ ਕਿਤੇ ਨਾ ਕਿਤੇ ਜਾ ਕੇ ਉਹ ਪੀੜ੍ਹੀ ਦਰ ਪੀੜ੍ਹੀ ਥਿੜਕ ਜਾਂਦੀ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਵੇਖ ਲਿਆ ਸੀ ਕਿ ਸ਼ਬਦ ਦੀ ਪ੍ਰਧਾਨਤਾ ਲੈ ਕੇ ਆਉਣੀ ਹੈ ਕੌਮ ਦੇ ਵਿੱਚ, ਸ਼ਬਦ ਦੀ ਵਿਸ਼ੇਸ਼ਤਾ ਲੈ ਕੇ ਆਉਣੀ ਹੈ। ਸਿੱਖ ਨੂੰ ਮੈਂ ਅੰਤਰਮੁਖੀ ਕਰਨਾ ਹੈ, ਆਪਣੇ ਅੰਦਰੋਂ ਹੀ ਲੱਭਣਾ। ਕਾਰਜ ਤਾਂ ਕਠਿਨ ਹੈ, ਪਰ ਗੁਰੂ ਸਾਹਿਬ ਨੇ ਕਾਰਜ ਚੁਣਿਆ, ਕਿਉਂਕਿ ਇਹਦੇ ਤੋਂ ਬਿਨਾਂ ਕੋਈ ਤ੍ਰਿਪਤੀ ਨਹੀਂ। ਤੁਸੀਂ ਸ਼ਬਦ ਸੁਣ ਰਹੇ ਸੀ ਕੀਰਤਨ ਦੇ ਵਿੱਚ, ਵੀ ਸਿੱਖ ਉਹ ਹੁੰਦਾ ਹੈ ਜਿਹਨੂੰ ਗੁਰੂ ਨੂੰ ਵੇਖਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਆਪ ਜੀ ਨਾਲ ਪੜ੍ਹ ਵੀ ਰਹੇ ਸੀ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਉਹ ਗੁਰੂ ਕਿਹੜਾ ਫਿਰ? ਫਿਰ ਉਸ ਗੁਰੂ ਬਾਰੇ ਉਹ ਕਿੱਡਾ ਵੱਡਾ ਗੁਰੂ ਹੋਵੇਗਾ ਕਿ ਜਿਹਦੇ ਬਾਰੇ, ਜਿਹਨੂੰ ਵੇਖਣ ਲਈ ਪਰਮਾਤਮਾ ਕੋਲ ਅਰਦਾਸ ਕੀਤੀ ਜਾ ਰਹੀ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਉਹ ਗੁਰੂ ਕਿੱਥੇ ਹੈ, ਜਿਹਦੇ ਜਿਹਨੂੰ ਵੇਖਣ ਵਾਸਤੇ ਪਰਮਾਤਮਾ ਕੋਲ ਗੁਜ਼ਾਰਿਸ਼ ਕੀਤੀ ਜਾ ਰਹੀ ਹੈ, ਉਹਨੂੰ ਕਿਹਾ ਜਾ ਰਿਹਾ ਹੈ। ਇਹ ਬੜੀ ਬਰੀਕੀ ਦੀਆਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ।
ਗੁਰੂ ਦਾ ਸਰੂਪ ਜਿੰਨਾ ਚਿਰ ਸਾਨੂੰ ਡਿਸਾਈਡ ਨਹੀਂ ਹੁੰਦਾ, ਅਸੀਂ ਸਪਸ਼ਟ ਨਹੀਂ ਹੁੰਦੇ ਇਹਦੇ ਬਾਰੇ, ਉਹਨਾਂ ਚਿਰ ਆਕਾਸ਼ ਵਿੱਚ ਤਲਵਾਰਾਂ ਮਾਰਨ ਵਾਲੀ ਗੱਲ ਹੈ। ਅਜੇ ਸਾਨੂੰ ਗੁਰੂ ਦਾ ਸਰੂਪ ਜੇ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਇਹ ਹੈ, ਉਹਦੇ ਬਿਨਾਂ ਨੀਂਦ ਨਾ ਆਉਣੀ ਇਹ ਗੱਲ ਬਾਅਦ ਦੀ ਹੈ। ਪਹਿਲਾਂ ਪਤਾ ਤਾਂ ਲੱਗੇ ਵੀ ਗੁਰੂ ਹੈ ਕੌਣ, ਅਤੇ ਰੱਬ ਨੂੰ ਕਿਹਾ ਜਾ ਰਿਹਾ ਵੀ ਕਿਰਪਾ ਕਰੋ ਮੈਨੂੰ ਗੁਰੂ ਮਿਲਾ ਦਿਓ। ਬੜੀ ਮੁਸ਼ਕਲ ਅਤੇ ਬੜੇ ਸਮੇਂ ਬਾਅਦ, ਬੜੀ ਘਾਲਣਾ ਤੋਂ ਬਾਅਦ ਸਾਨੂੰ ਪਤਾ ਲੱਗਦਾ ਗੁਰੂ ਕਿਹਨੂੰ ਕਹਿੰਦੇ ਨੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਬਾਬਾ ਬੁੱਢਾ ਸਾਹਿਬ ਨੇ ਇੱਕ ਵਾਰੀ ਸਿਰਫ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕੀਤਾ। ਜਿੱਥੇ ਤੁਸੀਂ ਜਾਂਦੇ ਹੋ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਜਿੱਥੇ ਦੁੱਖ ਭੰਜਣੀ ਬੇਰੀ ਹੈ, ਸੰਗਤ ਇਸ਼ਨਾਨ ਕਰਦੀ ਹੈ, ਇਸ ਬੇਰੀ ਦੇ ਬਿਲਕੁਲ ਨਾਲ ਜਿਹੜਾ ਥੜਾ ਸਾਹਿਬ ਹੈ ਬਣਿਆ ਹੋਇਆ, ਉਹ ਇੱਕ ਇਤਿਹਾਸਕ ਥਾਂ ਹੈ। ਇਹ ਮਿਲਣੀ ਵਾਲਾ ਥਾਂ ਹੈ, ਬਾਬੇ ਬੁੱਢੇ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੀ ਮਿਲਣੀ ਸਭ ਤੋਂ ਪਹਿਲਾਂ ਇੱਥੇ ਹੋਈ ਸੀ ਕਿ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ ਸਨ ਅਤੇ ਪਾਤਸ਼ਾਹ ਸੁਲਤਾਨਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਹੁੰਦੇ ਹੁੰਦੇ ਅੰਮ੍ਰਿਤਸਰ ਵਾਲੀ ਧਰਤੀ 'ਤੇ ਆ ਕੇ ਇੱਥੇ ਅਜੇ ਇੱਕ ਛੱਪੜੀ ਦੇ ਤਲਾਬ ਦੇ ਰੂਪ ਦੇ ਵਿੱਚ ਬੇਰੀਆਂ ਦਾ ਬਹੁਤ ਵੱਡਾ ਝੁੰਡ ਸੀ ਅਤੇ ਭਾਈ ਮਰਦਾਨਾ ਜੀ ਸਮੇਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਥੇ ਬੈਠੇ ਸਨ। ਇਹ ਉਹ ਹੀ ਥਾਂ ਜਿਹਦੇ ਆਲੇ ਦੁਆਲੇ ਬਹੁਤ ਵੱਡਾ ਛੰਭ ਸੀ, ਪਾਣੀ ਸੀ, ਆਲੇ ਦੁਆਲੇ ਚਰਨ ਵਾਸਤੇ ਘਾਹ ਸੀ। ਇਹ ਉਹੀ ਥਾਂ ਹੈ ਜਿੱਥੇ ਬਾਬਾ ਬੁੱਢਾ ਸਾਹਿਬ 12 ਸਾਲ ਦੀ ਉਮਰ ਵਿੱਚ ਮੱਝਾਂ ਗਾਵਾਂ ਚਾਰ ਰਹੇ ਸੀ ਅਤੇ ਪੂਰਬਲੇ ਭਾਗ ਸਨ, ਸਾਧ ਸੰਗਤ ਜੀ ਕੀਰਤਨ ਹੋ ਰਿਹਾ ਸੀ ਇੱਥੇ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੋਵਾਂ ਥਾਵਾਂ ਬਾਰੇ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਲਿਖਿਆ ਕਿ ਗੋਇੰਦਵਾਲ ਸਾਹਿਬ ਜਿੱਥੇ ਹੁਣ ਸਥਾਨ ਹੈ ਪਾਤਸ਼ਾਹ ਦਾ ਬੌਲੀ ਸਾਹਿਬ, ਇੱਥੇ ਵੀ ਬਹਿ ਕੇ ਬਚਨ ਕੀਤਾ ਸੀ ਕਿ ਮਹਾਂਪੁਰਸ਼ ਇੱਕ ਆਵੇਗਾ, ਕੀਰਤਨ ਬਹੁਤ ਹੋਵੇਗਾ। ਉਹਦੇ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਵਾਲੀ ਥਾਂ 'ਤੇ ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ ਵੀ ਇੱਥੇ ਮੋਖ ਭੋਗ ਦੀ ਦੇਗ ਚੱਲੇਗੀ। ਮੋਖ ਅਤੇ ਭੋਗ ਥੋੜ੍ਹੇ ਥੋੜ੍ਹੇ ਲਫਜ਼ ਨਾਲ ਅਧਿਆਤਮਕ ਵੀ ਲੈਂਦੇ ਜਾਈਏ ਕਿਉਂਕਿ ਸਮਾਂ ਆਪਣੇ ਕੋਲ ਖੁੱਲ੍ਹਾ, ਇਤਿਹਾਸ ਵੀ ਕਹਿਣਾ ਅਤੇ ਇਕੱਲਾ ਇਤਿਹਾਸ ਵੀ ਸੰਪੂਰਨ ਨਹੀਂ, ਨਾਲ ਗੁਰਬਾਣੀ ਚਾਹੀਦੀ ਸਿੱਧ ਕਰਨ ਵਾਸਤੇ, ਅਤੇ ਗੁਰਬਾਣੀ ਦੇ ਨਾਲ ਇਤਿਹਾਸ ਚਾਹੀਦਾ ਕਿਉਂਕਿ ਇਤਿਹਾਸ ਉਹਨਾਂ ਦਾ ਜਿਨ੍ਹਾਂ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਕਮਾਇਆ। ਇਹ ਭੋਗ ਅਤੇ ਮੋਖ ਦੀ ਦੇਗ ਕਿਹੜੀ ਹੈ? ਭੋਗ ਅਤੇ ਮੋਖ ਦੋ ਸ਼ਬਦ ਸਾਨੂੰ ਸਮਝਣੇ ਬੜੇ ਜ਼ਰੂਰੀ ਨੇ। ਭੋਗ ਦਾ ਸੰਬੰਧ ਆਮ ਤੌਰ 'ਤੇ ਸੰਸਾਰ ਦੇ ਪਦਾਰਥਾਂ ਦੇ ਭੋਗ ਦੇ ਨਾਲ ਹੈ, ਭਾਵੇਂ ਅਸੀਂ ਪ੍ਰਸ਼ਾਦਾ ਛਕਦੇ ਹਾਂ, ਭਾਵੇਂ ਕੋਈ ਹੋਰ ਵਸਤੂ ਅਸੀਂ ਗ੍ਰਹਿਣ ਕਰਦੇ ਹਾਂ, ਭਾਵੇਂ ਸੰਸਾਰਕ ਤੌਰ 'ਤੇ ਅਸੀਂ ਕੋਈ ਪਦਾਰਥ ਪ੍ਰਾਪਤ ਕਰਦੇ ਹਾਂ, ਉਹਨੂੰ ਭੋਗ ਵਿੱਚ ਭੋਗ ਸ਼ਬਦ ਨਾਲ ਪੁਕਾਰਿਆ ਜਾਂਦਾ ਹੈ। ਗੁਰੂ ਸਾਹਿਬ ਨੇ ਦੋਵੇਂ ਚੀਜ਼ਾਂ ਦੀ ਦੇਗ ਚਲਾਈ ਹੈ, ਮੋਖ ਅਤੇ ਫਿਰ ਮੋਖ ਕਿਹਨੂੰ ਕਹਿੰਦੇ ਨੇ? ਇਹ ਸ਼ਬਦ ਜਪਜੀ ਸਾਹਿਬ ਦੇ ਵਿੱਚ ਆਇਆ। ਸ਼ਬਦ ਬਰਾਬਰ ਸਮਝਦੇ ਨੇ ਨਾ? ਮੈਂ ਬੇਨਤੀ ਕਰਨਾ ਹੁੰਦਾ ਬਈ ਸਾਡੇ ਵਿੱਚ ਜਿਹੜੀ ਖੜੋਤ ਦੇ ਕਾਰਨ ਨੇ, ਜਿਹੜੀ ਸਾਡੇ ਚਿਹਰਿਆਂ 'ਤੇ ਉਹ ਚੀਜ਼ ਨਹੀਂ ਆਈ ਜਿਹਨੂੰ ਵੇਖ ਕੇ ਭੀਮ ਚੰਦ ਵਰਗੇ ਰਾਜੇ ਫਿੱਕੇ ਪੈ ਗਏ ਸੀ, ਉਹਦਾ ਕਾਰਨ ਹੈ ਸ਼ਾਇਦ ਅਸੀਂ ਜੋ ਕੁਝ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਸੀ ਉਹਨੂੰ ਅਸੀਂ ਆਪਣੀ ਮਨ ਮਰਜ਼ੀ ਨਾਲ ਉਹ ਵਿੱਚੋਂ ਛਾਂਟ ਕੇ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਉਹ ਰੱਖ ਲਿਆ, ਅਤੇ ਜੋ ਗੁਰੂ ਸਾਹਿਬ ਹੋਰ ਦੇਣਾ ਚਾਹੁੰਦੇ ਸੀ ਉਹਨੂੰ ਅਸੀਂ ਇਨਕਾਰ ਕਰ ਦਿੱਤਾ, ਇਸ ਕਰਕੇ ਇਹ ਜੀਵਨ ਸਾਡਾ ਮੁਰਝਾ ਗਿਆ। ਅਧੋਗਤੀ ਇਹਨੂੰ ਕਹਿੰਦੇ ਨੇ, ਅੱਧਾਪਣ। ਕਦੀ ਵੀ ਗੁਰੂ ਨੇ ਇਕੱਲੇ ਭੋਗ ਦੀ ਦੇਗ ਨਹੀਂ ਚਲਾਈ, ਗੁਰੂ ਨੇ ਇਕੱਲੇ ਸੰਸਾਰ ਦੀ ਕਦੀ ਵੀ ਦੇਗ ਨਹੀਂ ਚਲਾਈ ਵੀ ਆਓ ਸਿੱਖੋ, ਜੇ ਤੁਹਾਡੇ ਕੋਲ 100 ਹੈ ਤਾਂ ਮੈਂ ਤੁਹਾਡਾ 1000 ਕਰਦਿਆਂ, ਜੇ 1000 ਹੈ ਤਾਂ ਲੱਖ ਕਰਦਿਆਂ, ਲੱਖ ਹੈ ਤਾਂ ਕਰੋੜ ਕਰਦਿਆਂ। ਹਾਂ, ਦਿੱਤਾ ਜ਼ਰੂਰ ਹੈ, ਸੇਵਾ ਵਿੱਚੋਂ
ਇਹ ਪਦਾਰਥ ਜਿਹੜੇ ਨੇ ਮਿਲਦੇ ਜ਼ਰੂਰ ਨੇ, ਅੱਜ ਵੀ ਮਿਲਦੇ ਨੇ, ਪਹਿਲਾਂ ਵੀ ਮਿਲਦੇ ਸਨ, ਪਰ ਗੁਰੂ ਸਾਹਿਬ ਨੇ ਬਿਲਕੁਲ ਇਹ ਤੋਂ ਸੁਚੇਤ ਕੀਤਾ ਵੀ ਕਿਤੇ ਬੰਦਾ ਇਹ ਭੁੱਲ ਜਾਏ ਵੀ ਇਹ ਚੀਜ਼ਾਂ ਤੇਰੇ ਜੀਵਨ ਨੂੰ ਖੇੜਾ ਦੇ ਦੇਣਗੀਆਂ। ਕਦੀ ਇਕੱਲੇ ਭੋਗ ਦੀ ਦੇਗ ਗੁਰੂ ਘਰ ਵਿੱਚ ਨਹੀਂ ਚੱਲੀ, ਕਿਉਂਕਿ ਇਹ ਅਧੂਰੀ ਚੀਜ਼ ਹੈ ਅਤੇ ਅਧੂਰੀ ਚੀਜ਼ ਸਾਨੂੰ ਵੀ ਅਧੂਰਾ ਹੀ ਰੱਖੇਗੀ। ਭੋਗ ਦੀ ਦੇਗ ਵੀ ਚੱਲੀ ਹੈ ਇਸ ਘਰ ਦੇ ਵਿੱਚ, ਸੰਸਾਰ ਦੇ ਪਦਾਰਥਾਂ ਦੀ ਵੀ ਇੱਥੇ ਦੇਗ ਚੱਲੀ ਹੈ, ਕੋਈ ਇਹਦੇ ਵਿੱਚ ਦੋ ਰਾਏ ਨਹੀਂ, ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਇਹਦੇ ਬਿਲਕੁਲ ਨਾਲ ਪਹਿਲਾਂ ਮੋਖ ਦੀ ਦੇਗ ਚੱਲੀ ਹੈ। ਮੋਖ, ਮੋਖ ਸ਼ਬਦ ਜਿਹੜੇ ਤੁਸੀਂ ਬਾਣੀ ਪੜ੍ਹਦੇ ਹੋ ਨਾ, ਇਹ ਸ਼ਬਦ ਜਪਜੀ ਸਾਹਿਬ ਦੇ ਵਿੱਚ ਆਉਂਦਾ, ਮੰਨੈ ਪਾਵਹਿ ਮੋਖ ਦੁਆਰ। ਜਦੋਂ ਅਸੀਂ ਪੂਰੇ ਗੁਰੂ ਦੀ ਗੱਲ ਨੂੰ ਪ੍ਰਵਾਨ ਕਰ ਲੈਂਦੇ ਹਾਂ, ਮੰਨਣ ਦਾ ਮਤਲਬ ਹੁੰਦਾ ਹੈ ਕਿ ਖੁਸ਼ੀ ਨਾਲ ਗੱਲ ਪ੍ਰਵਾਨ ਕੀਤੀ ਗਈ ਹੈ, ਬੱਧਾ ਚੱਟੀ ਨਾਲ ਨਹੀਂ ਕੀਤੀ ਗਈ। ਖੁਸ਼ੀ ਸਹਿਤ ਗੁਰੂ ਦੀ ਗੱਲ ਨੂੰ ਸੰਪੂਰਨ ਤੌਰ 'ਤੇ ਪ੍ਰਵਾਨ ਕਰ ਲਿਆ, ਉਹਨੂੰ ਕਹਿੰਦੇ ਨੇ ਮੰਨਣਾ, ਗੁਰੂ ਦੀ ਗੱਲ ਮੰਨਣੀ। ਜੇ ਵਿੱਚੋਂ ਕੁਝ ਨਾ ਕੁਝ ਪੁਣਿਆ ਕੱਢਿਆ, ਫਿਰ ਮੰਨਿਆ ਨਹੀਂ ਹੈ, ਫਿਰ ਅਸੀਂ ਮਨ ਨੂੰ ਮੰਨਿਆ। ਸੰਪੂਰਨ ਗਿਆਨ ਤਾਂ ਉਹਦੇ ਨਾਲ ਮਹਾਰਾਜ ਕਹਿੰਦੇ ਮਿਲਦਾ ਮੋਖ ਦੁਆਰ। ਮੋਖ ਕਿਹਨੂੰ ਕਹਿੰਦੇ? ਮੋਹ ਦਾ ਅਰਥ ਹੈ ਮੋਹ, ਅਟੈਚਮੈਂਟ, ਪਕੜ, ਖੁੱਭ ਜਾਣਾ, ਮੋਹ ਇਕੱਲਾ ਇਕੱਲਾ ਮੋਹ, ਸ਼ਬਦ ਮੋਹ ਦਾ ਲਖਾਇਕ ਹੈ। ਅਤੇ ਅੱਗੇ ਹੈ ਖੱਖਾ, ਖੱਖੇ ਦਾ ਮਤਲਬ ਖੈ ਹੋਣਾ, ਨਾਸ਼ ਹੋਣਾ, ਉਹ ਅਵਸਥਾ ਜਿਹਦੇ ਵਿੱਚ ਮਨੁੱਖ ਦੇ ਅੰਦਰੋਂ ਸੰਸਾਰ ਦੀਆਂ ਚੀਜ਼ਾਂ ਦੀ ਦੇ ਪ੍ਰਤੀ ਅੰਦਰ ਪਕੜ ਨਾਸ਼ ਹੋ ਜਾਂਦੀ ਹੈ, ਉਹਨੂੰ ਕਹੀਏ ਮੋਖ ਦੁਆਰ। ਕੋਈ ਮੋਖ ਦੁਆਰ ਦਾ ਇਹ ਤਾਂ ਸ਼ਬਦ ਵਰਤਣੇ ਪਏ ਨਾ, ਇਵੇਂ ਨਾ ਸੋਚਣਾ ਵੀ ਮੋਖ ਦੁਆਰ ਦਾ ਐਡਾ ਵੱਡੀ ਸਾਰੀ ਡਿਊਟੀ ਹੋਵੇਗੀ ਅਤੇ ਅੱਗੇ ਫੁੱਲ ਲੱਗੇ ਹੋਣਗੇ ਅਤੇ ਸਾਨੂੰ ਅੰਦਰ ਲੈ ਜਾਣਗੇ, ਇਵੇਂ ਦਾ ਕੋਈ ਮੋਖ ਦੁਆਰ ਨਹੀਂ ਹੈ। ਮੋਖ ਦੁਆਰ ਸਾਡੇ ਹੁਣੇ ਜੀਵਨ ਦੇ ਵਿੱਚ ਹੈ, ਸਾਡੇ ਅੰਦਰ ਹੀ ਹੈ। ਮੋਖ ਦੁਆਰ ਦਾ ਮਤਲਬ ਹੈ ਕਿ ਦੁਨੀਆਂ ਦੇ ਸਰੀਰ ਤੋਂ ਲੈ ਕੇ ਇੱਕ ਤੋਂ ਲੈ ਕੇ ਸੌ ਤੱਕ ਜਿੰਨੇ ਵੀ ਪਦਾਰਥ ਜਾਂ ਚੀਜ਼ਾਂ ਅਸੀਂ ਵਰਤ ਰਹੇ ਹਾਂ ਔਰ ਉਹ ਵਰਤਣੀਆਂ ਸਾਡੇ ਲਈ ਜ਼ਰੂਰੀ ਨੇ, ਉਹਨਾਂ ਨੂੰ ਅਸੀਂ ਵਰਤ ਰਹੇ ਹਾਂ, ਉਹ ਚੀਜ਼ਾਂ ਸਾਨੂੰ ਨਹੀਂ ਵਰਤ ਰਹੀਆਂ, ਅਸੀਂ ਉਹਦੇ ਗੁਲਾਮ ਨਹੀਂ ਹਾਂ, ਅਸੀਂ ਆਦਤਾਂ ਦੇ ਗੁਲਾਮ ਨਹੀਂ ਹਾਂ। ਇਹ ਬੰਦਾ ਮੋਖ ਦੁਆਰ ਵਿੱਚ ਹੈ, ਮੁਕਤ ਹੋ ਗਿਆ। ਅਤੇ ਜਿੰਨਾ ਚਿਰ ਮੋਖ ਦੁਆਰ ਵਿੱਚੋਂ ਨਹੀਂ ਲੰਘਦਾ, ਉਹਨਾਂ ਚਿਰ ਕੋਈ ਸੁੱਖ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਹਦੇ ਤੋਂ ਅੱਗੇ ਫਿਰ ਕੰਮ ਸ਼ੁਰੂ ਹੁੰਦਾ ਕਿ ਜਦੋਂ ਮੋਖ ਦੁਆਰ ਮਿਲਦਾ ਅਤੇ ਫਿਰ ਬੰਦਾ ਪਰਿਵਾਰ ਦਾ ਵੀ ਸੁਧਾਰ ਕਰ ਸਕਦਾ। ਮੰਨੈ ਪਰਿਵਾਰ ਹੈ ਸਾਧਾਰ, ਪਰਿਵਾਰ ਦਾ ਮਤਲਬ ਜਿਹੜੇ ਬੰਦੇ ਉਹਦੇ ਆਲੇ ਦੁਆਲੇ ਆਉਣਗੇ ਉਹਨਾਂ ਦਾ ਵੀ ਉਹ ਸੁਧਾਰ ਕਰੇਗਾ, ਪਹਿਲਾਂ ਆਪ ਖੁੱਲ੍ਹੇਗਾ। ਅਤੇ ਜੇ ਆਪ ਨਹੀਂ ਖੁੱਲ੍ਹਾ ਉਹ ਦੂਜੇ ਨੂੰ ਮੁਕਤ ਨਹੀਂ ਕਰ ਸਕਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਸਾਹਿਬ ਨੇ ਇਵੇਂ ਦੀਆਂ ਸ਼ਖਸੀਅਤਾਂ ਨੂੰ ਨਮਸਕਾਰ ਕੀਤੀ ਹੈ ਨਾ, ਬਾਬਾ ਬੁੱਢਾ ਸਾਹਿਬ ਵਰਗੇ। ਆਪ ਤਰੇ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਹੈ ਸਾਧਾਰ। ਇੰਨੇ ਬੰਦੇ ਆਏ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਅਤੇ ਬਾਬੇ ਬੁੱਢੇ ਸਾਹਿਬ ਨੇ ਕਈਆਂ ਨੂੰ ਤਾਰ ਦਿੱਤਾ। ਜਦੋਂ ਸਾਨੂੰ ਸਿੱਖੀ ਦਾ ਮਹਾਰਾਜ ਕਿਰਪਾ ਕਰਨ ਬਈ ਪੂਰਾ ਇਲਮ ਪੂਰੀ ਬਖਸ਼ਿਸ਼ ਹੋ ਜਾਏ, ਹੈ ਵੱਡੀ ਚੀਜ਼ ਹੈ, ਇੰਨੀ ਜਲਦੀ ਸਮਝ ਨਹੀਂ ਆਉਂਦੀ। ਅਸੀਂ ਅਜੇ ਇਸੇ ਗੱਲ 'ਤੇ ਹੀ ਦਵੈਤ ਵਿੱਚ ਹਾਂ ਵੀ ਜਦੋਂ ਤੁਸੀਂ ਬਾਬੇ ਬੁੱਢੇ ਦੀ ਦਾ ਨਾਂ ਲੈਂਦੇ ਹੋ ਵੀ ਉਹ ਪੁੱਤਰਾਂ ਦੇ ਦਾਨੀ ਨੇ ਅਤੇ ਉਹਨੂੰ ਤੁਸੀਂ ਗੁਰੂ ਦਾ ਸ਼ਰੀਕ ਉਹਨਾਂ ਨੂੰ ਬਣਾ ਦਿੰਦੇ ਹੋ। ਆਮ ਗੱਲ ਤੁਸੀਂ ਸੁਣੀ ਹੋਣੀ ਵੀ ਗੁਰੂਆਂ ਦੇ ਬਰਾਬਰ ਨਾ ਖੜਾ ਕਰੋ ਕਿਸੇ ਨੂੰ। ਅਸਲ ਵਿੱਚ ਜਿਸ ਪੱਧਰ 'ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਗੁਰੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਭਾਵੇਂ ਕਿ ਬਾਬਾ ਬੁੱਢਾ ਸਾਹਿਬ ਜੀ ਆਪ ਉਹਨਾਂ ਨੇ ਕਦੀ ਦਾਅਵਾ ਨਹੀਂ ਕੀਤਾ, ਇਹ ਗੱਲ ਵੱਖਰੀ ਹੈ। ਅੱਜ ਤਾਂ ਥੋੜ੍ਹਾ ਜਿਹਾ ਬੰਦਾ ਕਿਸੇ ਜਥੇਬੰਦੀ ਦਾ ਮੁਖੀ ਬਣ ਜਾਏ, ਚਾਰ ਬੰਦੇ ਉਹਦੇ ਨਾਲ ਕਿਰਪਾਨਾਂ ਲੈ ਕੇ ਤੁਰ ਪੈਣ ਜਾਂ ਵੈਸੇ ਵੀ ਤੁਰ ਪੈਣ, ਜਾਂ ਹੋਰ ਕਈ ਪੰਥ ਚੱਲੇ ਨੇ ਜਿਹੜੇ ਅੱਜ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬਹਿਣ ਦੀ ਜ਼ਰੂਰਤ ਕਰ ਰਹੇ ਨੇ। ਇਹ ਸਾਧ ਸੰਗਤ ਜੀ ਕੌਣ ਨੇ? ਇਹ ਕੰਮ ਤੇ ਬਾਬਾ ਬੁੱਢਾ ਸਾਹਿਬ ਨੇ 112 ਸਾਲ ਗੁਰੂ ਦੀ ਸੇਵਾ ਕੀਤੀ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਅੰਦਰ ਕਦੀ ਦਾਅਵਾ ਨਹੀਂ ਕੀਤਾ ਕਿਸੇ ਚੀਜ਼ ਦਾ, ਆਪਣੇ ਆਪ ਨੂੰ ਕਦੀ ਲਿਖਾਇਆ ਨਹੀਂ ਹੈ, ਪਰ ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਤੇ ਬਖਸ਼ਿਸ਼ ਕਰ ਦਿੱਤੀ ਕਿ ਬੁੱਢਿਆ ਇੱਕ ਬਚਨ ਕੀਤਾ, ਬੁੱਢਿਆ ਤੈਥੋਂ ਓਹਲੇ ਕਦੇ ਨਾ ਹੋ ਸਾਂ। ਇੱਥੇ ਤੇ ਇਹ ਸ਼ਬਦ ਤੁਸੀਂ ਪੜ੍ਹ ਰਹੇ ਸੀ ਨਾ ਕੀਰਤਨ ਵਿੱਚ ਭਾਈ ਸਾਹਿਬ ਜੀ, ਵੀ ਸਿੱਖ ਉਹ ਹੈ ਜਿਹਨੂੰ ਗੁਰੂ ਨੂੰ ਵੇਖਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਇੰਨਾ ਤੜਫਦਾ, ਇੰਨਾ ਪਿਆਰ ਆ ਜਾਂਦਾ ਉਹਨੂੰ। ਸਾਧ ਸੰਗਤ ਜੀ, ਇੱਕ ਅਵਸਥਾ ਉਹ ਵੀ ਆਉਂਦੀ ਹੈ ਸਿੱਖ ਦੇ ਜੀਵਨ ਦੇ ਵਿੱਚ, ਜਦੋਂ ਸਿੱਖ ਨੂੰ ਗੁਰੂ ਵੇਖਣਾ ਚਾਹੁੰਦਾ ਅਤੇ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਕਰਨਾ ਚਾਹੁੰਦਾ। ਇਹ ਸਾਡਾ ਇਤਿਹਾਸ ਹੈ ਨਾ, ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਬੁੱਢਿਆ ਤੈਥੋਂ ਓਹਲੇ ਕਦੇ ਨਾ ਹੋ ਸਾ, ਵੀ ਮੈਂ ਤੇਰੇ ਤੋਂ ਓਹਲੇ ਨਹੀਂ ਹੁੰਦਾ, ਅਤੇ ਜੇ ਮੈਂ ਤੇਰੇ ਤੋਂ ਓਹਲੇ ਨਹੀਂ ਹੁੰਦਾ ਤਾਂ ਤੂੰ ਵੀ ਮੇਰੇ ਨਾਲ ਹੀ ਰਹਿਣਾ। ਇਹਦਾ ਮਤਲਬ ਗੁਰੂ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਨਾਲ ਰਹਿਣਾ ਚਾਹੁੰਦੇ ਨੇ, ਏਡੀ ਵੱਡੀ ਸ਼ਖਸੀਅਤ। ਤਾਂ ਉਹ ਸ਼ੁਰੂ ਕਿੱਥੋਂ ਹੋਈ ਹੈ? ਸਭ ਤੋਂ ਪਹਿਲਾਂ ਉਹ ਖੁੱਲ੍ਹੇ ਨੇ, ਜਦੋਂ ਪਹਿਲੇ ਦਿਨ ਵੀ ਦਰਸ਼ਨ ਕਰਨ ਆਏ ਨਾ, ਜਿਹੜੀ ਮੈਂ ਬੇਨਤੀ ਕੀਤੀ ਕਿ ਜਿੱਥੇ ਦੁੱਖ ਭੰਜਨੀ ਸਾਹਿਬ ਬੇਰੀ ਹੈ, ਇੱਥੇ ਬਾਬਾ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਬੈਠੇ ਅਤੇ ਇੱਥੇ ਕੀਰਤਨ ਸ਼ੁਰੂ ਹੋਇਆ। ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਅਤੇ ਕਈ ਦਿਨ ਪਾਤਸ਼ਾਹ ਇੱਥੇ ਰਹੇ, ਸਵੇਰੇ ਸ਼ਾਮ ਕੀਰਤਨ ਹੁੰਦਾ ਰਿਹਾ ਅਤੇ ਕੀਰਤਨ ਦੀ ਆਵਾਜ਼ ਜਦੋਂ ਉਹਨਾਂ ਰੁੱਖਾਂ ਦੇ ਵਿੱਚੋਂ ਦੀ, ਬਾਬਾ ਬੁੱਢਾ ਸਾਹਿਬ ਜਿੱਥੇ ਮੱਝਾਂ ਚਾਰ ਰਹੇ ਸੀ 12-12.5 ਸਾਲ ਦੀ ਉਮਰ ਵਿੱਚ, ਪਹਿਲਾ ਨਾਮ ਬੂੜਾ ਸੀ, ਜਦੋਂ ਆਵਾਜ਼ ਉੱਥੇ ਗਈ ਅਤੇ ਕੰਨਾਂ ਨੂੰ ਕੋਈ ਪਹਿਚਾਣ ਆਈ ਵੀ ਇਹ ਕੋਈ ਖਾਸ ਠੰਡ ਪਾਉਣ ਵਾਲੀ ਆਵਾਜ਼ ਹੈ। ਆਵਾਜ਼ ਕਈਆਂ ਦੀਆਂ ਕੰਨਾਂ ਵਿੱਚ ਉਦੋਂ ਵੀ ਗਈ, ਪਰ ਬਾਬਾ ਬੁੱਢਾ ਸਾਹਿਬ ਨਹੀਂ ਸਾਰੇ ਬਣੇ। ਉਸ ਕੀਰਤਨ ਦੀ ਆਵਾਜ਼ ਨੇ ਖਿੱਚਿਆ ਆਪਣੇ ਵੱਲ, ਆ ਕੇ ਬੈਠ ਗਏ, ਪਿੱਛੇ ਮੱਝਾਂ ਗਾਵਾਂ ਭੁੱਲ ਗਈਆਂ, ਚੌਂਕੜਾ ਲੱਗ ਗਿਆ। ਸਵੇਰੇ ਬੈਠੇ, ਕੀਰਤਨ ਘੰਟਾ ਹੋਇਆ, ਦੋ ਹੋਇਆ, ਗੁਰੂ ਸਾਹਿਬ ਨੇ ਕੀਰਤਨ ਬੰਦ ਕਰਤਾ। ਪਰ ਵੇਖਿਆ ਵੀ ਇੱਕ ਬੱਚਾ 12 ਸਾਲ ਦੀ ਉਮਰ ਲੱਗਦੀ ਹੈ, ਛੋਟੀ ਉਮਰ ਦਾ, ਅਤੇ ਚੌਂਕੜਾ ਲਾਇਆ ਹੋਇਆ ਅਤੇ ਹਿੱਲਦਾ ਨਹੀਂ ਹੈ, ਇੱਕੋ ਰਸ ਬੈਠਾ ਹੋਇਆ ਹੈ। ਕੋਈ ਪੁਰਾਤਨ ਅੰਦਰ ਕੋਈ ਬਖਸ਼ਿਸ਼ ਸੀ, ਕੋਈ ਰਹਿਮਤ ਸੀ, ਜਿਹੜੀ ਕੰਮ ਕਰਨੀ ਸ਼ੁਰੂ ਕਰਤਾ ਜਿਹਨੇ। ਬੜਾ ਚਿਰ ਬੈਠੇ ਰਹੇ, ਸ਼ਾਮ ਤੱਕ ਉੱਠੇ ਨਹੀਂ, ਅਤੇ ਗੁਰੂ ਸਾਹਿਬ ਕਹਿੰਦੇ, ਮਰਦਾਨਿਆ ਇਹ ਬੱਚਾ ਕੌਣ ਹੈ? ਸਵੇਰ ਦਾ ਹਿੱਲਿਆ ਹੀ ਨਹੀਂ, ਨਾ ਇਹਨੂੰ ਆਪਣੀਆਂ ਮੱਝਾਂ ਦਾ ਫਿਕਰ, ਨਾ ਗਾਵਾਂ ਦਾ ਫਿਕਰ, ਇਹਨੂੰ ਫੜ ਕੇ ਹਿਲਾ ਤਾਂ ਸਹੀ। ਫੜ ਕੇ ਹਿਲਾਇਆ ਅਤੇ ਚੇਤੰਨ ਹੋਏ, ਬਾਹਰ ਵੇਖਿਆ, ਮਹਾਰਾਜ ਕਹਿੰਦੇ, ਭਾਈ ਤੇਰਾ ਨਾਂ ਕੀ ਹੈ? ਕਹਿੰਦੇ, ਮੇਰਾ ਨਾਮ ਬੂੜਾ, ਬੂੜਾ ਸੀ ਘਰ ਦਾ ਨਾਮ ਜਿਹੜਾ, ਮੇਰਾ ਨਾਮ ਬੂੜਾ ਹੈ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ, ਬਈ ਤੂੰ ਇੱਥੇ ਸਵੇਰ ਦਾ ਚੌਂਕੜਾ ਲਾ ਕੇ ਬੈਠਾ, ਤੈਨੂੰ ਇੱਥੋਂ ਕੀ ਮਿਲਦਾ, ਕੀ ਮਿਲਿਆ ਤੈਨੂੰ? ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਪਾਤਸ਼ਾਹ ਇਹਦੇ ਬਾਰੇ ਤਾਂ ਮੇਰੇ ਕੋਲ ਵੀ ਕੋਈ ਵਿਆਖਿਆ ਨਹੀਂ ਕਿ ਮੈਂ ਦੱਸ ਸਕਾਂ ਵੀ ਮੈਨੂੰ ਕੀ ਮਿਲਿਆ, ਬਸ ਇੰਜ ਲੱਗਦਾ ਵੀ ਹੋਰ ਕੋਈ ਚਾਹੀਦਾ ਨਹੀਂ। ਇਹਨੂੰ ਕਹਿੰਦੇ ਗੁਰੂ ਦੀ ਬਖਸ਼ਿਸ਼। ਗੁਰੂ ਦੀ ਬਖਸ਼ਿਸ਼ ਦਾ ਮਤਲਬ ਇਹ ਹੁੰਦਾ ਹੈ ਕਿ ਜਿੱਥੇ ਜਾ ਕੇ ਮਨ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ, ਜਿਹਦੇ ਵਿੱਚ ਹੋਰ ਕੋਈ ਖਵਾਇਸ਼ ਨਹੀਂ ਬਚਦੀ, ਉਦੋਂ ਮਨ ਟਿਕਦਾ। ਆ ਬੜਾ ਸਿੰਘਾਂ ਦਾ ਸਵਾਲ ਹੁੰਦਾ, ਅਸੀਂ ਵਿਚਰਦੇ ਰਹਿੰਦੇ ਹਾਂ, ਅਤੇ ਬਾਣੀ ਪੜ੍ਹਨ ਵਾਲਿਆਂ ਦਾ ਸਵਾਲ ਹੁੰਦਾ, ਹੋਣਾ ਵੀ ਚਾਹੀਦਾ, ਵੀ ਜਦੋਂ ਅਸੀਂ ਨਾਮ ਜਪਦੇ ਹਾਂ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਉਦੋਂ ਬਹੁਤ ਜ਼ਿਆਦਾ ਖਿਆਲ ਸਾਡੇ ਵਿੱਚੋਂ ਨਿਕਲਦੇ ਨੇ, ਮਨ ਦਾ ਪਤਾ ਨਹੀਂ ਲੱਗਦਾ ਕਿਤੇ ਦਾ ਕਿਤੇ ਚਲਾ ਗਿਆ, ਅਤੇ ਉੱਤੋਂ ਅਸੀਂ ਕਹਿ ਦਿੰਦੇ ਹਾਂ ਉਹਨਾਂ ਨੂੰ ਵੀ ਫਿਰ ਕੋਈ ਫਾਇਦਾ ਨਹੀਂ ਪਾਠ ਕਰਨ ਦਾ, ਅਸੀਂ ਇੱਕ ਹੋਰ ਉਹਨਾਂ ਨੂੰ ਕਿਰਾਏ ਪਾ ਦਿੱਤਾ। ਵੀ ਪਾਠ ਕਰਨ ਦਾ ਫਾਇਦਾ ਤਾਂ ਹੈ ਜੇ ਮਨ ਟਿਕੇ ਤੇ, ਅਤੇ ਜੇ ਮਨ ਹੀ ਟਿਕ ਗਿਆ ਤਾਂ ਪਾਠ ਦੀ ਤਾਂ ਲੋੜ ਹੀ ਨਹੀਂ ਰਹਿਣੀ। ਮਨ ਟਿਕ ਗਿਆ ਤਾਂ ਬ੍ਰਹਮ ਗਿਆਨੀ ਬਣ ਗਿਆ, ਮਨ ਹੀ ਤਾਂ ਟਿਕਦਾ ਨਹੀਂ। ਮਨ ਉੱਥੇ ਸਗੋਂ ਇਹ ਦੱਸਣਾ ਸੀ ਵੀ ਮਨ ਟਿਕਦਾ ਕਿਉਂ ਨਹੀਂ ਅਤੇ ਕਰਨਾ ਕੀ ਹੈ।
ਗੁਰੂ ਸਾਹਿਬ ਨੇ ਮਨ ਟਿਕਾਉਣ ਵਾਸਤੇ ਸਾਨੂੰ ਬਹੁਤ ਘੱਟ ਕਿਹਾ ਹੈ। ਜਿਹੜੇ ਕੰਮ ਲਈ ਕਿਹਾ ਉਹ ਸਿਮਰਨ ਹੈ ਕਿ ਤੁਸੀਂ ਭਾਈ ਨਾਮ ਵਿੱਚ ਧਿਆਨ ਲਾਈ ਰੱਖਣਾ, ਮਨ ਜਿੰਨਾ ਦੌੜਦਾ ਇਹਨੂੰ ਦੌੜਨ ਦਿਓ, ਇਹਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਬਹੁਤੀ, ਜਿੰਨਾ ਰੋਕੋਗੇ ਉਨਾ ਜ਼ਿਆਦਾ ਭੱਜੇ। ਅਸੀਂ ਉਹਨੂੰ ਤਵੱਜੋ ਦੇ ਦਿੱਤੀ ਨਾ। ਇੱਥੇ ਇੱਕ ਬੱਚਾ, ਹੁਣੇ ਬੱਚਿਆਂ ਦਾ ਸੁਭਾਅ ਮਨ ਨੂੰ ਬਾਲਕ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ ਹੋਣਾ। ਬੱਚਾ ਜਦੋਂ ਖੇਡਦਾ ਭੱਜਦਾ ਦੌੜਦਾ ਸਾਰੇ ਜਣੇ ਉਹਨੂੰ ਵੇਖਦੇ ਨੇ, ਉਹਦੇ ਦਰਸ਼ਕ ਬਣ ਜਾਂਦੇ ਨੇ, ਤਾਂ ਉਹ ਦੌੜਦਾ। ਜਿੰਨਾ ਉਹਨੂੰ ਵੇਖਣਗੇ, ਜਿੰਨਾ ਕਹਿਣਗੇ ਵੇਖੋ ਕੀ ਕਰਦਾ ਵੇਖੋ ਕੀ ਕਰਦਾ, ਉਹ ਹੋਰ ਜ਼ਿਆਦਾ ਕਰ ਦੇਗਾ ਕੰਮ, ਹੋਰ ਭੱਜਣਾ ਸ਼ੁਰੂ ਕਰ ਦੇਗਾ। ਉਹਨੂੰ ਬੰਦ ਕਰਨ ਦਾ ਇੱਕੋ ਹੀ ਤਰੀਕਾ ਹੈ ਵੀ ਉਸ ਬੱਚੇ ਨੂੰ ਤੁਸੀਂ ਵੇਖਣਾ ਬੰਦ ਕਰ ਦਿਓ। ਜਦੋਂ ਐਵੇਂ ਗੱਲਾਂ ਚੱਲਦੀਆਂ ਫਿਰ ਤਜਰਬੇ ਦੀਆਂ ਗੱਲਾਂ ਆ ਜਾਂਦੀਆਂ। ਮੈਂ ਵਿਦੇਸ਼ ਇੱਥੇ ਟੋਰਾਂਟੋ ਸੀ ਇੱਕ ਵਾਰੀ, ਅਤੇ ਉੱਥੇ ਹਰ ਇੱਕ ਘਰ ਵਿੱਚ ਕੋਈ ਨਾ ਕੋਈ ਚਲੋ ਗੱਲਬਾਤ ਜਿੱਥੇ ਜਾਈਏ ਹੁੰਦੀ, ਉਹ ਕਹਿੰਦੇ ਵੀ ਇਹ ਨਿਆਣਾ ਜਿਹੜਾ ਬੜਾ ਤੰਗ ਕਰਦਾ, ਜਿੱਥੇ ਜਾਓ ਇਹ ਬੱਚਿਆਂ ਨੂੰ ਬਹੁਤ ਕੁੱਟਦਾ, ਇਹ ਭੱਜਦਾ ਬੜਾ, ਚੀਜ਼ਾਂ ਬੜੀਆਂ ਤੋੜਦਾ। ਮੈਂ ਕਿਹਾ ਵੀ ਇਹ ਬੱਚਾ ਤਾਂ ਸਾਰਿਆਂ ਕੋਲ ਹੀ ਹੈ। ਕਹਿੰਦੇ ਸਾਰਿਆਂ ਕੋਲ, ਕਹਿੰਦੇ ਮਨ ਹੀ ਮਨ ਦਾ ਹੀ ਤਾਂ ਸਰੂਪ ਹੈ, ਜ਼ਿਆਦਾ ਭੱਜਦਾ। ਕਹਿੰਦੇ ਇਹਦੇ ਉੱਤੇ ਸਿਰ 'ਤੇ ਕੋਈ ਹੱਥ ਰੱਖੋ ਅਤੇ ਕੋਈ ਸ਼ਬਦ ਪੜ੍ਹੋ, ਇਹ ਭੱਜੇ ਨਾ। ਮੈਂ ਕਿਹਾ ਵੀ ਇਹਦੇ ਉੱਤੇ ਸਿਰ, ਇਹਦੇ ਸਿਰ 'ਤੇ ਹੱਥ ਤੁਸੀਂ ਰੱਖਣਾ, ਮੈਂ ਨਹੀਂ ਰੱਖਣਾ। ਕਹਿੰਦੇ ਕੀ ਕਰੀਏ। ਮੈਂ ਕਿਹਾ ਵੀ ਜਦੋਂ ਇਹ ਛਾਲਾਂ ਮਾਰਦਾ ਤੁਸੀਂ ਇਹਨੂੰ ਵੇਖ ਵੇਖ ਕੇ ਹੱਸਦੇ ਹੋ ਅਤੇ ਤਾੜੀਆਂ ਮਾਰਦੇ ਹੋ ਵੀ ਸਾਡਾ ਬੱਚਾ ਕਿੱਡਾ ਤੇਜ਼ ਹੈ, ਵੇਖੋ ਕਿੰਨੀਆਂ ਛਾਲਾਂ ਮਾਰਦਾ, ਉਹ ਅਗਲੀ ਵਾਰੀ ਹੋਰ ਜ਼ਿਆਦਾ ਮਾਰਦਾ, ਅਗਲੀ ਵਾਰੀ ਹੋਰ ਕਰਦਾ। ਫਿਰ ਇਹਨੇ ਦੋ ਚਾਰ ਬੱਚੇ ਕੁੱਟੇ ਅਤੇ ਤੁਸੀਂ ਆ ਕੇ ਹੱਸੇ ਬੜੇ ਵੀ ਵਾਹ ਬੜਾ ਤਕੜਾ ਹੈ, ਬੜਾ ਜਵਾਨ ਹੈ, ਉਹਦਾ ਹੋਰ ਵੱਧ ਗਿਆ ਕੰਮ। ਕਹਿੰਦੇ ਫਿਰ ਕੀ ਕਰੀਏ। ਕਹਿੰਦੇ ਕਰਦੇ ਤੇ ਅਸੀਂ। ਮੈਂ ਕਿਹਾ ਵੀ ਮੋਹ ਹੁੰਦਾ ਹੈ ਨਾ ਬੱਚੇ ਨੂੰ, ਸਾਡਾ ਬੱਚਾ ਜਦੋਂ ਕਿਸੇ ਦੇ ਬੱਚੇ ਨੂੰ ਮਾਰਦਾ ਸਾਨੂੰ ਸਵਾਦ ਆਉਂਦਾ, ਪਰ ਪਤਾ ਨਹੀਂ ਲੱਗਦਾ ਜਦੋਂ ਸਾਡਾ ਗਲ ਫੜਿਆ ਨੇ ਉਦੋਂ ਪਤਾ ਲੱਗਣਾ ਨਾ, ਸ਼ੁਰੂ ਦਾ ਹੋ ਗਿਆ ਕੰਮ। ਉਹ ਕਹਿੰਦੇ ਵੀ ਕਰੀਏ ਕੀ। ਮੈਂ ਕਿਹਾ ਵੀ ਇਹਨੂੰ ਤੁਸੀਂ ਅਨਗੌਰ ਕਰੋ, ਇਹਨੂੰ ਵੇਖੋ ਨਾ, ਜੋ ਕਰਦਾ ਕਰਨ ਦਿਓ, 15-20 ਦਿਨਾਂ ਵਿੱਚ ਸਾਰਾ ਕੁਝ ਇਹਦਾ ਘੱਟ ਜਾਣਾ, ਖਤਮ ਹੋ ਜਾਣਾ। ਉਹੀ ਹੋਇਆ, ਉੱਥੇ ਹੀ ਸੀ ਮੈਂ। ਕਹਿੰਦੇ ਛੱਡ ਗਿਆ, ਵੇਖਣਾ ਬੰਦ ਕਰਤਾ। ਮਨ ਇਵੇਂ ਦਾ ਬੱਚੇ ਵਰਗਾ ਹੈ। ਅਸੀਂ ਜਿੰਨਾ ਅਸੀਂ ਜਦੋਂ ਸਿਮਰਨ ਕਰਨ ਬਹਿੰਦੇ ਹਾਂ ਪਹਿਲਾਂ ਮਨ ਨੂੰ ਬਹਿੰਦੇ ਹਾਂ ਵੀ ਦੱਸੋ ਤੂੰ ਕੀ ਕਰ ਰਿਹਾ ਭਾਈ, ਉਹ ਜਿੰਨਾ ਅਸੀਂ ਵੇਖਦੇ ਹਾਂ ਓਨਾ ਜ਼ਿਆਦਾ ਉਹ ਦੌੜਦਾ, ਓਨਾ ਹੀ ਭੱਜਦਾ। ਇਹਨੂੰ ਵੇਖੋ ਹੀ ਨਾ, ਵੇਖੋ ਹੀ ਗੁਰੂ ਨੂੰ, ਆਪਣੇ ਕੰਮ ਨੂੰ ਵੇਖੋ, ਆਪਣੇ ਟਾਰਗੇਟ ਨੂੰ ਵੇਖੋ, ਵੇਖੋ ਸ਼ਬਦ ਨੂੰ ਸਿਰਫ, ਜੋ ਸ਼ਬਦ ਅਸੀਂ ਜਪ ਰਹੇ ਹਾਂ ਸਿਰਫ ਉਹਨੂੰ ਵੇਖੋ, ਹੋਰ ਐਕਟੀਵਿਟੀ ਜੋ ਅੰਦਰ ਹੋ ਰਹੀ ਹੈ ਉਹਨੂੰ ਵੇਖੋ, ਪਰ ਇੰਨਾ ਧਿਆਨ ਉਹਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਉਹਨੇ ਹੋਰ ਵੱਧ ਜਾਣਾ, ਨਿਸ਼ਾਨੇ 'ਤੇ ਕੰਮ ਕਰਨਾ। ਸੋ ਇਹ ਮਨ ਜਿਹੜਾ, ਇਹ ਮਨ ਦੀ ਸਾਧਨ ਦੀ ਗੱਲ ਸੀ ਕਿ ਬਾਬਾ ਬੁੱਢਾ ਸਾਹਿਬ ਦਾ ਮਨ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਤਸੱਲੀ ਹੋ ਗਈ, ਪਾਤਸ਼ਾਹ ਨੇ ਅੰਦਰੋਂ ਕਿਰਪਾ ਵਰਤਾ ਦਿੱਤੀ। ਜਦੋਂ ਬਖਸ਼ਿਸ਼ ਹੁੰਦੀ ਹੈ ਨਾ, ਜਦੋਂ ਕਿਰਪਾ ਹੁੰਦੀ ਹੈ ਉਦੋਂ ਫਿਰ ਮਨ ਨਹੀਂ ਹਿਲਦਾ, ਅਤੇ ਜਦੋਂ ਮਨ ਨਹੀਂ ਹਿਲਦਾ ਉਦੋਂ ਸਰੀਰ ਵੀ ਨਹੀਂ ਹਿਲਦਾ, ਉਦੋਂ ਸਾਰਾ ਕੁਝ ਖਲੋ ਜਾਂਦਾ। ਅਤੇ ਗੁਰੂ ਸਾਹਿਬ ਕਹਿੰਦੇ ਵੀ ਬੂੜਿਆ ਤੂੰ ਬੈਠਾ ਹੋਇਆ ਕੀ ਮਿਲਦਾ, ਤੇਰਾ ਹੱਥ ਪੈਰ ਵੀ ਨਹੀਂ ਹਿਲਦਾ, ਅਸੀਂ ਫੜ ਕੇ ਲਾਇਆ। ਕਹਿੰਦੇ ਆਨੰਦ ਆਉਂਦਾ ਮਹਾਰਾਜ, ਆਨੰਦ ਆਉਂਦਾ, ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ। ਅਤੇ ਸਤਿਗੁਰਾਂ ਨੇ ਕਿਹਾ, ਤੇਰੇ ਮਾਤਾ ਪਿਤਾ ਕਹਿੰਦੇ ਮੈਂ ਮੱਝਾਂ ਚਾਰਨਾ, ਕਿੱਥੇ ਮੱਝਾਂ ਦਾ ਵੀ ਕੋਈ ਪਤਾ ਨਹੀਂ ਕਿੱਧਰ ਗਈਆਂ। ਜਦੋਂ ਉਹ ਬਖਸ਼ਿਸ਼ ਹੋ ਜਾਏਗੀ ਸਾਧ ਸੰਗਤ ਜੀ, ਉਦੋਂ ਸੰਸਾਰ ਭੁੱਲ ਜਾਏਗਾ। ਸੰਸਾਰ ਚੇਤੇ ਹੀ ਉਦੋਂ ਆਉਂਦਾ ਜਦੋਂ ਅੰਦਰ ਬਖਸ਼ਿਸ਼ ਨਹੀਂ ਹੋਈ। ਸੰਸਾਰ ਵਿੱਚ ਮਨ ਦੌੜਦਾ ਹੀ ਤਾਂ ਹੈ, ਭੱਜਦਾ ਤਾਂ ਹੈ। ਇਸ ਕਰਕੇ ਉਸ ਵੇਲੇ ਗੁਰੂ ਸਾਹਿਬ ਨੇ ਅਧਿਕਾਰੀ ਜਾਣ ਕੇ ਸਭ ਤੋਂ ਪਹਿਲਾਂ ਸਿੱਖੀ ਦਾ ਥੰਮ ਖੜਾ ਕੀਤਾ ਬਾਬਾ ਬੁੱਢਾ ਸਾਹਿਬ, ਅਤੇ ਗੁਰੂ ਸਾਹਿਬ ਨੇ ਨੇੜੇ ਸੱਦ ਕੇ ਨਾ ਸਿਰ 'ਤੇ ਹੱਥ ਰੱਖਿਆ ਅਤੇ ਕਿਹਾ ਬੁੱਢਿਆ ਕਹੋ ਵਾਹਿਗੁਰੂ, ਕਿਉਂਕਿ ਗੁਰੂ ਸਾਹਿਬ ਨੇ ਨਾਂ ਬਦਲ ਦਿੱਤਾ ਸੀ। ਵਾਹਿਗੁਰੂ ਸ਼ਬਦ ਜਦੋਂ ਕਿਹਾ ਅਤੇ ਵਾਹਿਗੁਰੂ ਸ਼ਬਦ ਗੁਰੂ ਸਾਹਿਬ ਦੇ ਅੰਦਰੋਂ ਬਾਬੇ ਬੁੱਢੇ ਸਾਹਿਬ ਦੇ ਅੰਦਰ ਜਾ ਕੇ ਟਿਕ ਗਿਆ ਅਤੇ ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਣ ਲੱਗ ਪਈ। ਬੈਠਾ ਰਿਹਾ,
ਘਰ ਦੇ ਲੱਭਦੇ ਰਹੇ। ਉੱਥੇ ਗੁਰਮੁਖ ਰੋਮ ਰੋਮ ਹਰ ਤਿਆਵੈ, ਇੱਕਦਮ ਨਹੀਂ ਹੋਇਆ। ਇਹ ਮੈਂ ਬੇਨਤੀ ਕਰਿਆ ਕਰਨਾ ਵੀ ਗੁਰੂ ਸਾਹਿਬ ਦੇ ਨਾਲ ਪਿੱਛੋਂ ਪੂਰੀ ਟੀਮ ਪੂਰਾ ਜਥਾ ਆਉਂਦਾ ਹੈ। ਇਵੇਂ ਦੇ ਬੰਦੇ ਸਨ ਬਹੁਤ ਉਂਗਲਾਂ 'ਤੇ ਗਿਣੇ ਜਾਣ ਵਾਲੇ, ਜਿਨ੍ਹਾਂ ਨੇ ਸਿੱਖੀ ਦੇ ਵਿੱਚ ਇੰਨੀਆਂ ਵੱਡੀਆਂ ਘਾਲਣਾ ਕਰਕੇ ਵਿਖਾਈਆਂ, ਜਿਨ੍ਹਾਂ ਨੂੰ ਅਸੀਂ ਅੱਜ ਤੱਕ ਵਿਚਾਰ ਰਹੇ ਹਾਂ, ਪਰ ਅਜੇ ਵੀ ਸਾਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਵੀ ਉਹ ਕੰਮ ਕਿਵੇਂ ਕਰ ਗਏ। ਉਹ ਗੁਰੂ ਸਾਹਿਬ ਨੇ ਆਪ ਘੜੇ ਸਨ। ਅੰਦਰੋਂ ਨਾਮ ਦੀ ਆਵਾਜ਼ ਆਉਂਦੀ ਹੈ, ਜੇ ਬਾਹਰ ਵੇਖਦਾ ਤਾਂ ਗੁਰੂ ਨਾਨਕ ਸਾਹਿਬ ਨਾਮ ਸਰੂਪ ਨਜ਼ਰ ਆਉਂਦੇ ਨੇ। ਜੇ ਅੰਦਰ ਸਾਹ ਲੈਂਦਾ ਤਾਂ ਅੰਦਰ ਸਵਾਸ ਲੈਂਦਾ, ਅਤੇ ਸਵਾਸ ਦੇ ਵਿੱਚੋਂ ਵੀ ਆਵਾਜ਼ ਆਉਂਦੀ ਜਪੋ ਪਿਆਰ ਦੇ ਨਾਲ ਸਾਰੇ।

ਵਾਹਿਗੁਰੂ ਸ਼ਬਦ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਬਾਬੇ ਬੁੱਢੇ ਸਾਹਿਬ ਤੇ ਵਰਤਿਆ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਸਾਡੇ ਅੰਦਰ ਜਿਹੜੀ ਹਉਮੈ ਵੇ ਉਹ ਵਾਹਿਗੁਰੂ ਦੇ ਜਾਪ ਨਾਲ ਖਤਮ ਹੋਣੀ। ਇਸ ਜਾਪ ਦੇ ਵਿੱਚ ਇੰਨੀ ਵਿਸ਼ੇਸ਼ਤਾ ਹੈ, ਵੱਡੀ ਵਡਿਆਈ ਹੈ। ਸੋ ਉਹ ਨਾਮ ਅੰਦਰ ਧੁਨ ਸਰੂਪ ਵਿੱਚ ਬਾਬੇ ਬੁੱਢੇ ਸਾਹਿਬ ਵਿੱਚ ਜਦੋਂ ਪ੍ਰਗਟ ਹੋਇਆ ਤੇ ਘਰ ਨਹੀਂ ਗਏ, ਘਰ ਦੇ ਲੱਭਣ ਆਏ ਤੇ ਗੁਰੂ ਸਾਹਿਬ ਨੂੰ ਕਹਿੰਦੇ ਵੀ ਸਾਡਾ ਇੱਥੇ ਬੱਚਾ ਮੱਝਾਂ ਚਾਰਦਾ ਸੀ, ਉਹ ਸਾਨੂੰ ਕਿਤੇ ਦਿਸਦਾ ਨਹੀਂ। ਮਹਾਰਾਜ ਕਹਿੰਦੇ ਭਾਈ ਦੇਖ ਲਓ, ਆ ਤੇ ਨਹੀਂ ਕਿਤੇ ਤੁਹਾਡਾ ਬੱਚਾ। ਕਹਿੰਦੇ ਵੀ ਉਹਨਾਂ ਨੂੰ ਪਛਾਣ ਨਹੀਂ ਆਈ ਬਾਬੇ ਬੁੱਢੇ ਸਾਹਿਬ ਦੀ। ਇਹ ਹੈ ਜਿਹਨੂੰ ਕਹੀਏ ਵੀ ਸਿੱਖੀ ਦਾ ਰੰਗ ਚੜ ਗਿਆ, ਬੰਦੇ ਦੀ ਪਛਾਣ ਨਾ ਆਵੇ, ਚਿਹਰਾ ਬਦਲ ਗਿਆ। ਸਾਡਾ ਇਤਿਹਾਸ ਤਾਂ ਇਹ ਵੀ ਕਹਿੰਦਾ ਵੀ ਉਹਨਾਂ ਦੇ ਉਦੋਂ ਇੱਦਾਂ ਕੇਸ ਦਾੜੀ ਆ ਗਏ, ਚਿੱਟੇ ਵਾਲ ਆ ਗਏ। ਪ੍ਰਤੀਕ ਹੈ, ਸਿੰਬਲ ਹੈ, ਗੁਰੂ ਚਾਹੇ ਤੇ ਆ ਵੀ ਸਕਦੇ ਨੇ, ਪਰ ਸਾਧ ਸੰਗਤ ਜੀ ਚਿਹਰੇ ਦੇ ਹਾਵ ਭਾਵ ਵੀ ਬਦਲ ਜਾਂਦੇ ਨੇ ਜਿਵੇਂ ਦਾ ਅੰਦਰ ਹੈ। ਆਪਾਂ ਵੇਖੋ ਸਾਡੀਆਂ ਤਸਵੀਰਾਂ ਨੇ, ਤੁਸੀਂ ਆਪਣੀਆਂ ਫੋਟੋਆਂ ਕਦੀ ਵੇਖਣੀਆਂ? ਇੱਕ ਮਨੁੱਖ ਦੀਆਂ ਅਲੱਗ ਅਲੱਗ ਫੋਟੋਆਂ ਦੇ ਚਿਹਰੇ ਅਲੱਗ ਅਲੱਗ ਹੁੰਦੇ ਨੇ, ਕਿਉਂਕਿ ਕਦੀ ਮਨ ਕਿਵੇਂ ਦਾ ਹੁੰਦਾ, ਕਦੀ ਮਨ ਕਿਵੇਂ ਦਾ ਹੁੰਦਾ। ਜਦੋਂ ਗੁਰੂ ਦਾ ਸ਼ਬਦ ਅੰਦਰ ਪ੍ਰਗਟ ਹੋਵੇਗਾ ਉਦੋਂ ਦੁਨੀਆਦਾਰ ਚਿਹਰਾ ਨਹੀਂ ਰਹੇਗਾ, ਚਿਹਰਾ ਬਦਲ ਜਾਏਗਾ, ਅੱਖਾਂ ਬਦਲ ਜਾਣਗੀਆਂ, ਸ਼ਬਦ ਬਦਲ ਜਾਣਗੇ, ਕੰਮ ਬਦਲ ਜਾਣਗੇ। ਉਹ ਕੁਝ ਵੀ ਨਾ ਕਰੇ, ਉਹਦੀ ਹਵਾ ਹੀ ਬਦਲ ਜਾਏਗੀ। ਉਹਦੇ ਪ੍ਰਭਾਵ ਥੱਲੇ ਲੋਕੀ ਆ ਕੇ ਆਪਣੇ ਜੀਵਨ ਨੂੰ ਚੇਂਜ ਤਬਦੀਲ ਕਰਨ ਲੱਗ ਪੈਣ। ਤਾਂ ਘਰਦਿਆਂ ਨੇ ਵੇਖਿਆ ਵੀ ਇਹ ਤਾਂ ਨਹੀਂ ਲੱਗਦਾ, ਤਾਂ ਉਹ ਵੀ ਚਲੇ ਗਏ ਤੇ ਸਤਿਗੁਰੂ ਕਹਿੰਦੇ ਬੂੜਿਆ ਹੁਣ ਤਾਂ ਤੂੰ ਵਾਕਈ ਬੁੱਢਾ ਬਣ ਗਿਆ, ਤੈਨੂੰ ਘਰ ਦੇ ਵੀ ਨਹੀਂ ਪਛਾਣਦੇ। ਵੇਖੋ ਇਹ ਕਈ ਵਾਰੀ ਸਾਡੇ ਸ਼ੰਕਾ ਉੱਠ ਪੈਂਦਾ ਵੀ ਗੁਰੂ ਸਾਹਿਬ ਕੰਮ ਛਡਾਉਂਦੇ ਨੇ ਬੰਦੇ ਨੂੰ। ਕੁਝ ਜਿਹੜਾ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਕਿਸੇ ਖਾਸ ਹਸਤੀ ਵਾਸਤੇ ਹੁੰਦੀਆਂ ਨੇ। ਜੇ ਬਾਬਾ ਬੁੱਢਾ ਸਾਹਿਬ ਜੀ ਕੰਮ ਛੱਡਦੇ ਨੇ ਤੇ ਕੋਈ ਹਰਜ ਨਹੀਂ, ਉਹ ਇੱਕ ਵੱਡੀ ਸ਼ਖਸੀਅਤ ਨੇ। ਉਹਨਾਂ ਨੇ ਜੇ ਛੋਟਾ ਕੰਮ ਛੱਡਿਆ, ਜੇ ਮੱਝਾਂ ਗਾਵਾਂ ਛੱਡੀਆਂ ਨੇ ਤੇ ਵੱਡਾ ਕੰਮ ਕਰ ਲਿਆ ਤਾਂ ਛੋਟਾ ਕਵਰ ਹੋ ਗਿਆ ਆਪੇ। ਪਰ ਸਾਡੇ ਵਾਸਤੇ ਇਹ ਨਹੀਂ ਹੈ, ਸਾਡੇ ਵਾਸਤੇ ਕੰਮ ਜ਼ਰੂਰੀ ਹੈ। ਜਿੱਦਣ ਨਾਮ ਪ੍ਰਗਟ ਹੋਵੇਗਾ ਕੰਮ ਰਹਿ ਜਾਏ, ਕੋਈ ਹਰਜ ਨਹੀਂ। ਪਰ ਨਾਮ ਜਪਦਾ ਨਹੀਂ ਤੇ ਕੰਮ ਛੱਡ ਆਇਆ, ਕਿਸੇ ਡੇਰੇ ਵਿੱਚ ਬਹਿ ਗਿਆ ਤੇ ਰੋਟੀਆਂ ਦਾ ਪ੍ਰਬੰਧ ਕਰ ਲਿਆ, ਫਿਰ ਮਹਾਰਾਜ ਕਹਿੰਦੇ ਇਹ ਤਾਂ ਵਿਹਲੇ ਰਹਿਣ ਵਾਲੀਆਂ ਗੱਲਾਂ ਨੇ। ਉੱਥੇ ਮਹਾਰਾਜ ਨੇ ਕਿਹਾ ਵੀ ਕਿਰਤ ਕਰਨੀ ਹੈ। ਬਾਬਾ ਬੁੱਢਾ ਸਾਹਿਬ ਇੱਥੋਂ ਸ਼ੁਰੂ ਹੋਏ ਨੇ, ਉਹਦੇ ਤੋਂ ਬਾਅਦ ਉਦਾਸੀਆਂ ਤੇ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਆਉਂਦਾ, ਉਹ ਚਲੇਗਾ ਲੈ ਕੇ ਸਿੱਖਿਆ। ਤੇ ਮੈਂ ਕੱਲ ਬੇਨਤੀ ਕੀਤੀ ਸੀ ਵੀ ਗੁਰੂ ਦਾ ਸਰੂਪ ਪਹਿਲਾਂ ਜਾਣਨਾ ਜ਼ਰੂਰੀ ਹੈ। ਆਪਾਂ ਸਾਰੇ ਗੁਰੂ ਗੁਰੂ ਕਹਿੰਦੇ ਹਾਂ, ਗੁਰੂ ਗੁਰੂ ਜਪਦੇ ਹਾਂ, ਸਾਨੂੰ ਕਿਹਾ ਜਾਂਦਾ ਗੁਰੂ ਨਾਲ ਪਿਆਰ ਕਰੋ, ਗੁਰੂ ਬਿਨਾਂ ਨੀਂਦ ਨਹੀਂ ਆਉਂਦੀ, ਪਰ ਗੁਰੂ ਹੈ ਕੌਣ ਹੈ? ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹਨੂੰ ਮਹਾਰਾਜ ਕਹਿ ਰਹੇ ਨਾ ਗੁਰੂ, ਉਹ ਸਾਡੇ ਅੰਦਰ ਬੈਠਾ ਹੋਇਆ ਹੈ। ਤੁਸੀਂ ਕਹੋਗੇ ਫਿਰ ਉਧਰ ਨਹੀਂ, ਉਹ ਇੱਕੋ ਹੀ ਹੈ। ਉਹ ਦੇਹਾਂ ਦਸ ਹੋਈਆਂ ਨੇ, ਸਰੀਰ ਦਸ ਹੋਏ ਨੇ। ਮੈਂ ਤੇ ਕਈ ਵਾਰੀ ਇਹ ਵੀ ਬੇਨਤੀ ਕਰਨਾ ਵੀ ਦੁਨੀਆ ਵਿੱਚ ਕਈ ਤਰ੍ਹਾਂ ਦੇ ਗਿਆਨ ਚੱਲਦੇ ਵੀ ਫਲਾਣਾ ਬੰਦਾ ਜਿਹੜਾ ਫਲਾਣੇ ਅਵਤਾਰ ਦਾ ਅੱਗੇ ਅਵਤਾਰ, ਦਸ ਅਵਤਾਰ ਹੋਏ ਨੇ ਵਿਸ਼ਨੂੰ ਦੇ, ਆਪਾਂ ਸੁਣਨੇ ਆ ਕਥਾਵਾਂ ਦੇ ਵਿੱਚ। ਉਹ ਹੋਏ ਨੇ ਜਾਂ ਨਹੀਂ ਹੋਏ ਉਹ ਉਹਨਾਂ ਦਾ ਸਨਾਤਨ ਦਾ ਵਿਸ਼ਵਾਸ ਹੈ, ਅਸੀਂ ਉਹਨਾਂ ਦੀਆਂ ਗੱਲਾਂ ਸੁਣਾ ਸਕਦੇ ਹਾਂ, ਸੁਣਾ ਦਿੰਦੇ ਹਾਂ। ਪਰ ਇੱਕ ਗੱਲ ਯਕੀਨਨ ਪੱਕੀ ਤੇ 100% ਸਹੀ ਜਿਹੜੀ ਸਬੂਤਾਂ ਦੇ ਸਹਿਤ ਹੈ, ਉਹ ਇਹ ਅਸੀਂ ਕਹਿ ਸਕਦੇ ਹਾਂ ਬਈ 10 ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅਵਤਾਰ ਨੇ। ਗੁਰੂ ਗ੍ਰੰਥ ਸਾਹਿਬ ਨੇ 10 ਜਨਮ ਧਾਰੇ ਨੇ, 10 ਜਾਮੇ ਧਾਰੇ ਨੇ, ਇਹ ਅਸੀਂ ਕਹਿ ਸਕਦੇ ਹਾਂ। ਜਿੱਦਣ ਸਾਨੂੰ ਇਹ ਪਤਾ ਲੱਗ ਗਿਆ ਸਾਡੀ ਜਿਹੜੀ ਇਕਾਗਰਤਾ ਹੈ, ਸਾਡਾ ਜਿਹੜਾ ਵਿਸ਼ਵਾਸ ਹੈ ਸਿੱਖੀ ਦੇ ਪ੍ਰਤੀ, ਜਿਹੜੇ ਅਸੀਂ ਅਵੇਸਲੇ ਹਾਂ ਜਾਂ ਉਦਾਸ ਜਿਹੇ ਹਾਂ
ਜਾਂ ਸਾਨੂੰ ਇਹਦਾ ਪਤਾ ਨਹੀਂ ਲੱਗਦਾ ਵੀ ਇਹ ਕੀ ਹੈ, ਉਦੋਂ ਇਹ ਗੱਲ ਸ਼ੁਰੂ ਹੋ ਜਾਏਗੀ। ਮਹਾਰਾਜ ਕਿਰਪਾ ਕਰਨ, ਇਹ ਵਿੱਦਿਆ ਖੁੱਲ੍ਹ ਕੇ ਸਾਹਮਣੇ ਆਵੇ ਕੌਮ ਦੇ। ਮੈਂ ਤਾਂ ਬੇਨਤੀ ਕਰਿਆ ਕਰਨਾ, ਜਿਹੜੇ ਵਿਦਵਾਨ ਮੇਰੇ ਜਿਨ੍ਹਾਂ ਨਾਲ ਮੇਰਾ ਬਹਿਣ ਖਲੋਣ ਹੈ, ਅਤੇ ਉਹਨਾਂ ਨੂੰ ਇਹੀ ਬੇਨਤੀ ਕਰੀਦੀ ਵੀ ਸਿੰਘੋ, ਗੁਰੂ ਸਾਹਿਬ ਨੇ ਸ਼ਬਦ ਸੁਰਤ ਦਾ ਬੜਾ ਪ੍ਰਚਾਰ ਕੀਤਾ ਹੈ, ਗੁਰੂ ਸਾਹਿਬ ਨੇ ਸਾਰੀ ਅੰਦਰ ਦੀ ਗੱਲ ਕੀਤੀ ਹੈ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਹੀ। ਸੰਗਤ ਨੂੰ ਅੰਦਰ ਦੀ ਦੱਸੋ। ਆਹ ਵੀ ਮੈਂ ਗੱਲਾਂ ਤੁਹਾਨੂੰ ਬਾਹਰ ਦੀਆਂ ਤਾਂ ਸੁਣਾ ਰਿਹਾ ਵੀ ਤੁਸੀਂ ਸੁਣਨੀ ਆਏ ਨੇ, ਕਿਉਂਕਿ ਤੁਹਾਨੂੰ ਆਈ ਵਾਰੀ ਆਏ ਗੁਰਪੁਰਬ 'ਤੇ ਇਹ ਗੱਲਾਂ ਵਾਰ ਵਾਰ ਸੁਣਾਈਆਂ ਜਾਂਦੀਆਂ ਨੇ। ਸੁਣਾਈਏ ਉਹ ਵੀ, ਕੋਈ ਹਰਜ ਨਹੀਂ, ਇਤਿਹਾਸ ਵੀ ਸੁਣਾਉਣਾ ਹੈ, ਪਰ ਜਿਹੜੇ 1430 ਅੰਗ ਨੇ ਉਹ ਕਿੰਨੇ ਸੁਣਾਉਣੇ ਨੇ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿ ਕਾਹੇ ਰੇ ਬੰਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ। ਉਹ ਜਿਹੜਾ ਤੋਹੀ ਸੰਗ ਸਮਾਈ, ਉਹਦੀ ਗੱਲ ਕਿੰਨੇ ਕਰਨੀ ਹੈ, ਅਤੇ ਜੇ ਉਹਦੀ ਗੱਲ ਇੱਥੇ ਮੈਂ ਇੱਕ ਦਿਨ ਕਰ ਲਵਾਂਗਾ, ਇੱਕ ਸਿੰਘ ਹੋਰ ਕਰ ਜਾਏਗਾ, ਬਾਕੀ ਸਾਰੇ ਨਾ ਕਰਨਗੇ, ਅਤੇ ਤੁਹਾਡੇ ਸਮਝ ਨਹੀਂ ਆਉਣੀ, ਕਿਉਂਕਿ ਉਹ ਗੱਲ ਬਰੀਕ ਬੜੀ ਹੈ, ਅੰਦਰ ਦੀ ਗੱਲ ਔਖੀ ਵੀ ਬੜੀ ਹੈ, ਆਪਣੇ ਆਪੇ ਵਿੱਚ ਉਤਰਨਾ ਬੜਾ ਔਖਾ ਹੈ, ਪਰ ਗੁਰੂ ਉੱਥੇ ਹੀ ਹੈ। ਇਹ ਤਾਂ ਗੁਰੂ ਪ੍ਰਗਟ ਕਰ ਦਿੱਤੇ ਮਹਾਰਾਜ ਨੇ, ਪਾਤਸ਼ਾਹ ਨੇ ਬਾਹਰਲਾ ਸਰੂਪ। ਇਹ 1430 ਅੰਗ ਸਾਡੇ ਅੰਦਰ ਹੀ ਹੈ। ਉਹਨੂੰ ਕਿਹਾ ਗਿਆ ਵਿਵੇਕ ਗੁਰੂ, ਹਰ ਇੱਕ ਦੇ ਅੰਦਰ ਵਿਵੇਕ ਹੈ, ਉਹ ਪ੍ਰਗਟ ਹੋਣਾ ਸ਼ਬਦ ਸੁਰਤ ਦੇ ਅਭਿਆਸ ਦੇ ਨਾਲ, ਜੇ ਰੋਜ਼ ਹੋਵੇਗਾ ਤੇ ਆਪਣੇ ਆਪੇ ਵਿੱਚ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਿ ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਜੋ ਅੰਦਰ ਮੈਲ ਲੱਗੀ ਹੋਈ ਹੈ ਭਾਈ, ਉਹ ਆਪਣੇ ਆਪ ਨੂੰ ਆਪ ਵੇਖਣ ਨਾਲ ਤੋਂ ਬਿਨਾਂ ਨਹੀਂ ਮਿਟਣੀ। ਉਹ ਕੰਮ ਤੇਰਾ ਹੀ ਹੈ, ਉਹ ਤੂੰ ਹੀ ਕਰਨਾ, ਇਹ ਬਹੁਤ ਘੱਟ ਕਿਹਾ ਜਾਂਦਾ। ਸਿੱਖਾਂ ਵਿੱਚ ਤਾਂ ਬੜਾ ਅਧਿਆਤਮਵਾਦ ਸੀ, ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਭਾਈ ਗੁਰਦਾਸ ਜੀ ਦੇ ਕਵਿਤ ਪੜ੍ਹ ਕੇ ਵੇਖੋ, ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਕੇ ਵੇਖੋ। ਅਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਸਾਹਿਬ ਨੇ ਇਹ ਦੋ ਬੜੀਆਂ ਸ਼ਖਸੀਅਤਾਂ ਸਨ ਜਿਨ੍ਹਾਂ ਦੀ ਸਪੋਰਟ ਦੇ ਨਾਲ ਐਡਾ ਪੰਥ 6ਵੇਂ ਪਾਤਸ਼ਾਹ ਤੱਕ ਲੈ ਕੇ ਗਏ ਨੇ, ਬਾਬਾ ਬੁੱਢਾ ਅਤੇ ਭਾਈ ਗੁਰਦਾਸ ਜੀ। ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ, ਕੌਮ ਦੇ ਪਹਿਲੇ ਗ੍ਰੰਥੀ, ਮੁੱਖ ਗ੍ਰੰਥੀ ਹਰਿਮੰਦਰ ਸਾਹਿਬ ਦੇ। ਅਤੇ ਵੇਖੋ ਦੂਜੇ ਪਾਸੇ ਉਹ ਦੂਜੇ ਪਾਸੇ ਸੇਵਾ ਕਰਦੇ ਨੇ, ਪਸ਼ੂਆਂ ਨੂੰ ਪੱਠੇ ਪਾਉਂਦੇ ਨੇ, ਇਹ ਚੀਜ਼ਾਂ ਇਕੱਠੀਆਂ ਸਨ। ਇੱਕ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਗ੍ਰੰਥੀ ਸਿੰਘ ਦੀ ਸ਼ਖਸੀਅਤ ਪ੍ਰਗਟ ਕੀਤੀ ਸੀ ਵੀ ਗ੍ਰੰਥੀ ਸਿੰਘ ਬਾਬੇ ਬੁੱਢੇ ਸਾਹਿਬ ਵਰਗੇ ਹੋਣਗੇ। ਹੁਣ ਇਹ ਵੈਸੇ ਤੇ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ, ਇੱਧਰ ਵੀ ਕੁਝ ਹੋਵੇ ਤੇ ਉਧਰੋਂ ਵੀ ਸਤਿਕਾਰ ਮਿਲੇ ਤੇ ਬਾਬਾ ਬੁੱਢਾ ਸਾਹਿਬ ਅੱਜ ਵੀ ਪੈਦਾ ਹੋ ਸਕਦੇ ਨੇ, ਅੱਜ ਵੀ ਸਾਡੇ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਬਣ ਸਕਦੇ ਨੇ। ਪਰ ਜੇ ਉਸ ਪੱਧਰ ਤੇ ਅਸੀਂ ਉਹ ਕੰਮ ਨਹੀਂ ਕਰਦੇ ਤੇ ਫਿਰ ਸਾਡੇ ਵਿੱਚ ਅਧੂਰਾਪਣ ਛਾ ਜਾਂਦਾ ਹੈ। ਬਾਬੇ ਬੁੱਢੇ ਸਾਹਿਬ ਦੇ ਅੰਦਰ ਪਹਿਲਾਂ ਨਾਮ ਦੀ ਦਾਤ ਵਰਤਾਈ ਸੱਚੇ ਪਾਤਸ਼ਾਹ ਜੀ ਨੇ, ਨਾਮ ਦੀ ਦਾਤ ਵਰਤਾ ਕੇ ਫਿਰ ਉਹਨਾਂ ਨੂੰ ਛੱਡ ਦਿੱਤਾ ਵੀ ਜਾਓ ਹੁਣ ਤੁਸੀਂ ਵਿਚਰੋ ਸੰਸਾਰ ਦੇ ਵਿੱਚ। ਫਿਰ ਉਹ ਗ੍ਰਸਥ ਵਿੱਚ ਗਏ, ਉਹਨਾਂ ਦਾ ਪਰਿਵਾਰ ਵੀ ਬਣਿਆ। ਹਰ ਇੱਕ ਗੁਰੂ ਸਾਹਿਬ ਦੇ ਕੋਲ ਮਹਾਰਾਜ ਦੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਪੂਰੀ ਸਦੀ। ਇਹ ਸਾਧ ਸੰਗਤ ਜੀ ਬੜੀ ਹੈਰਾਨੀ ਦੀ ਗੱਲ ਹੈ ਵੀ 100 ਸਾਲ ਇੱਕੋ ਸ਼ਖਸੀਅਤ ਲਗਾਤਾਰ ਇੱਕੋ ਗੱਲ ਕਰਦੀ ਰਹੀ। ਮੈਂ ਤਾਂ ਕਈ ਵਾਰੀ ਕਹਿਣਾ ਵੀ ਸਿੰਘ ਕਹਿੰਦੇ ਕਈ ਵੀ ਕੋਈ ਜੁਗਤੀ ਹੈ ਗੁਰਮਤ ਦੇ ਵਿੱਚ ਨਾਮ ਜਪਣ ਦੀ, ਅਤੇ ਮੈਂ ਇਹਨਾਂ ਦੋਵਾਂ ਸ਼ਖਸੀਅਤਾਂ ਨੂੰ ਮਾਡਲ ਮੰਨਣਾ, ਇਹਨਾਂ ਤੋਂ ਸਿੱਖ ਲਓ ਜੁਗਤੀ ਕੀ ਹੈ ਨਾਮ ਜਪਣ ਦੀ, ਬਾਬਾ ਬੁੱਢਾ ਸਾਹਿਬ ਜੀ ਤੋਂ ਅਤੇ ਭਾਈ ਗੁਰਦਾਸ ਜੀ ਤੋਂ। ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਕੌਮ ਦੀ ਨੀਂਹ ਦੇ ਵਿੱਚ ਆਪਣਾ ਆਪ ਰੱਖ ਦਿੱਤਾ। ਭਾਈ ਗੁਰਦਾਸ ਜੀ ਨੇ ਸਿੱਖੀ ਦੇ ਸਿਧਾਂਤ ਲਿਖੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ। ਭਾਈ ਗੁਰਦਾਸ ਜੀ ਨੇ ਕਿਹਾ ਵੀ ਜੇ ਇੱਕ ਸਿੱਖ ਨੂੰ ਇੱਕ ਸ਼ਬਦ ਹੀ ਸਿਖਾ ਦਈਏ
ਤੇ ਇੰਜ ਸਮਝੋ ਵੀ ਤੁਸੀਂ 100 ਗੁਰਦੁਆਰੇ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ ਨੇ, 100 ਗੁਰਦੁਆਰੇ। ਜੈਸੇ ਛਤ ਮੰਦਰ ਕੰਚਨ ਕੇ ਉਸਾਰ ਦੇਣੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਇੱਕੋ ਹੀ ਸ਼ਬਦ ਸਿਖਾ ਦਈਏ ਤੇ ਜੇ ਆਪਾਂ ਸਾਰੇ ਇਹ ਕੰਮ ਕਰਨ ਲੱਗ ਜਾਈਏ ਤੇ ਫਿਰ ਜਿਹੜੀ ਸਾਡੇ ਵਿੱਚ ਢਹਿੰਦੀ ਕਲਾ ਆਈ ਹੈ, ਜਿਹੜਾ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਹਾਂ ਪੰਜਾਬ ਵਿੱਚ ਕੁਝ ਨਹੀਂ ਰਿਹਾ, ਇਹ ਸਾਰਾ ਕੁਝ ਠੀਕ ਹੋ ਸਕਦਾ, ਸਾਰਾ ਚੜ੍ਹਦੀ ਕਲਾ ਹੋ ਸਕਦੀ। ਤੇ ਮੈਂ ਇੱਥੇ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਜੇ ਪੰਜਾਬ ਨੂੰ ਠੀਕ ਕਰਨਾ ਹੈ ਨਾ ਤੇ ਗ੍ਰੰਥੀ ਸਿੰਘਾਂ ਨੂੰ ਠੀਕ ਕਰ ਲਓ। ਜਿਹੜੀ ਚੀਜ਼ ਢਹਿੰਦੀ ਕਲਾ ਵਿੱਚ ਗਈ ਹੈ ਉਹ ਗ੍ਰੰਥੀ ਸਿੰਘਾਂ ਦਾ ਸਤਿਕਾਰ ਘਟਣ ਕਰਕੇ ਗਈ ਹੈ, ਉਹਨਾਂ ਦਾ ਅਦਬ ਘਟਣ ਕਰਕੇ ਗਈ ਹੈ। ਠੀਕ ਹੈ ਉੱਧਰ ਇਵੇਂ ਦੇ ਕੁਝ ਜੀ ਹੋਣਗੇ ਜਿਨ੍ਹਾਂ ਵਿੱਚ ਉਹ ਸ਼ਖਸੀਅਤ ਨਾ ਉਗੜਦੀ ਹੋਵੇ, ਇਹ ਗੱਲ ਵੱਖਰੀ ਹੈ, ਪਰ ਅਸੀਂ ਤਾਂ ਆਪਣੇ ਵੱਲੋਂ ਆਪਣਾ ਫਰਜ਼ ਅਦਾ ਕਰੀਏ ਨਾ। ਗ੍ਰੰਥੀ ਸਿੰਘ ਆਉਣ ਵਾਲਾ ਸਮਾਂ ਸਾਧ ਸੰਗਤ ਜੀ ਇਵੇਂ ਦਾ ਆ ਰਿਹਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹ ਲੱਛਣ ਹੁਣ ਸ਼ੁਰੂ ਹੋ ਗਏ ਨੇ ਵੀ ਜਦੋਂ ਗੁਰਪੁਰਬ ਹੁੰਦਾ ਤੇ ਪਾਠ ਕਰਨ ਵਾਸਤੇ ਪਾਠੀ ਸਿੰਘ ਨਹੀਂ ਮਿਲਦੇ ਪਿੰਡਾਂ ਦੇ ਵਿੱਚ। ਤੇ ਮੇਰਾ ਇੱਕ ਤਜਰਬਾ, ਅਸੀਂ ਹੁਣੇ ਵਿਦਿਆਲਾ ਖੋਲਿਆ, ਅੱਜ ਜੁਲਾਈ ਵਿੱਚ ਸ਼ੁਰੂ ਹੋਇਆ ਕਥਾਵਾਚਕ ਬਣਾਉਣ ਵਾਸਤੇ, ਗ੍ਰੰਥੀ ਸਿੰਘ ਬਣਾਉਣ ਵਾਸਤੇ ਸਾਰਾ ਕੁਝ ਸੰਗਤ ਨੇ ਕੀਤਾ, ਬਿਲਡਿੰਗ ਤਿਆਰ ਹੋ ਗਈ, ਸਾਰਾ ਕੁਝ ਵਧੀਆ ਹੋ ਗਿਆ। ਮੈਂ ਆਸੇ ਪਾਸੇ ਪਤਾ ਕੀਤਾ, ਕਹਿੰਦੇ ਵੀ ਕੀਰਤਨ ਸਿੱਖਣ ਵਾਲੇ ਤਾਂ ਆ ਜਾਂਦੇ ਨੇ ਪਰ ਕਥਾ ਸਿੱਖਣ ਵਾਲਾ ਕੋਈ ਵਿਦਿਆਰਥੀ ਨਹੀਂ ਆ ਰਿਹਾ। ਉਹ ਗੱਲ ਮੈਂ ਆਪ ਤਜਰਬੇ ਨਾਲ ਵੇਖੀ ਵੀ ਬਹੁਤ ਘੱਟ ਹੈ। ਪਾਠ ਸਿੱਖਣ ਵਾਲੇ ਗ੍ਰੰਥੀ ਸਿੰਘ ਬਣਨ ਲਈ ਬਹੁਤ ਘੱਟ ਅੱਗੋਂ ਬੱਚੇ ਆ ਰਹੇ ਨੇ। ਉਹਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਉਹ ਪੁੱਛਦੇ ਨੇ ਵੀ ਸਾਡਾ ਭਵਿੱਖ, ਆਰਥਿਕ ਭਵਿੱਖ ਕੀ ਹੈ, ਆਉਣ ਵਾਲੇ ਸਮੇਂ ਵਿੱਚ ਸਾਡਾ ਭਵਿੱਖ ਕੀ ਹੋਵੇਗਾ। ਇਹ ਅਸੀਂ ਬੜੀ ਵੱਡੀ ਅਣਗਹਿਲੀ ਕਰ ਰਹੇ ਹਾਂ। ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹਦੇ ਵਾਸਤੇ ਅਸੀਂ ਕੁਝ ਵੀ ਨਹੀਂ ਕਰ ਰਹੇ। ਅਸੀਂ ਕਹਿ ਰਹੇ ਹਾਂ ਗ੍ਰੰਥੀ ਸਿੰਘ ਗੁਰੂ ਦੇ ਵਜ਼ੀਰ ਨੇ, ਅਰਦਾਸ ਤੁਸੀਂ ਸਾਰੀ ਕਰ ਦਿਓ ਜਿੰਨੀਆਂ ਅਰਦਾਸਾਂ ਨੇ। ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ ਵੀ ਅਸੀਂ ਬੱਚੇ ਦੇ ਜਨਮ ਲੈਣ ਤੋਂ ਲੈ ਕੇ ਜਿੱਦਣ ਉਹ ਜਨਮ ਲੈਂਦਾ ਉਦਣ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗ੍ਰੰਥੀ ਤੋਂ ਅਰਦਾਸ ਕਰਾਉਂਦੇ ਹਾਂ, ਤੇ ਜੇ ਜਨਮ ਨਹੀਂ ਲੈਂਦਾ ਤੇ ਉਹਦੇ ਜਨਮ ਲੈਣ ਵਾਸਤੇ ਵੀ ਗ੍ਰੰਥੀ ਸਿੰਘ ਤੋਂ ਅਰਦਾਸ ਕਰਾਉਂਦੇ ਹਾਂ ਵੀ ਸਾਡੇ ਘਰ ਪੁੱਤਰ ਦਿਓ, ਬੱਚੀ ਦਿਓ, ਬੱਚਾ ਦਿਓ ਸਾਡੇ ਘਰ, ਤਾਂ ਵੀ ਉਹਦੇ ਕੋਲੋਂ। ਅੱਗੇ ਕੋਈ ਕੰਮ ਪੈਂਦਾ ਤੇ ਅਰਦਾਸ ਗ੍ਰੰਥੀ ਸਿੰਘਾਂ ਦੇ ਕੋਲੋਂ, ਤੇ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਏਡੀ ਵੱਡੀ ਲਾ ਦਿੱਤੀ ਹੈ ਵੀ ਸਾਨੂੰ ਪਰਲੋਕ ਵੀ ਤੁਸੀਂ, ਸੱਚਖੰਡ ਤੱਕ ਵੀ ਤੁਸੀਂ ਛੱਡ ਕੇ ਆਇਆ ਜੇ। ਜਦੋਂ ਸਮਾਪਤੀ ਦੀ ਅਰਦਾਸ ਹੁੰਦੀ ਉਦੋਂ ਵਿਚਾਰੇ ਫਿਰ ਖਲੋ ਕੇ ਅੱਗੇ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਇਹ ਵਿਛੜੇ ਜੀਵ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਆ ਜੇ। ਕਿੰਨੀ ਵੱਡੀ ਜ਼ਿੰਮੇਵਾਰੀ ਲਈ, ਪਰ ਉਹਦਾ ਅਸੀਂ ਬਣਾ ਕੇ ਦਿੱਤਾ, ਥੋੜ੍ਹੀ ਜਿਹੀ ਤਵੱਜੋ ਦਿਆ ਜੇ। ਮੈਂ ਕੰਨ ਰਸ ਦੇ ਹੱਕ ਵਿੱਚ ਨਹੀਂ ਹਾਂ ਕਿਉਂਕਿ ਸਾਡੀ ਕੌਮ ਨੂੰ ਕੰਨ ਰਸ ਨੇ ਥੱਲੇ ਲਾ ਦਿੱਤਾ ਬਿਲਕੁਲ। ਅਸੀਂ ਜ਼ਿੰਮੇਵਾਰੀ ਦੀ ਗੱਲ ਨਹੀਂ ਕਰਦੇ। ਜਿਹੜੇ ਬੰਦੇ ਨੂੰ ਅਸੀਂ ਜਨਮ ਤੋਂ ਲੈ ਕੇ ਸੱਚਖੰਡ ਤੱਕ ਜਾਣ ਦੀ ਜ਼ਿੰਮੇਵਾਰੀ ਉਹਦੇ ਗਲ ਪਾਈ ਹੋਈ ਹੈ, ਉਹਦੀ ਹਾਲਾਤ ਵੇਖੋ ਅਸੀਂ ਕੀ ਬਣਾ ਦਿੱਤੀ ਹੈ। ਕਿਸੇ ਬੰਦੇ ਨੂੰ ਤੁਸੀਂ ਕਹੋ ਵੀ ਤੂੰ ਆਪਣੀ ਬੱਚੀ ਦਾ ਰਿਸ਼ਤਾ ਕਰ ਫਲਾਣੇ ਥਾਂ ਤੇ, ਉਹ ਪੁੱਛਦਾ ਕੀ ਕਰਦਾ, ਤੇ ਅੱਗੋਂ ਜੇ ਜਵਾਬ ਮਿਲ ਜਾਏ ਵੀ ਗ੍ਰੰਥੀ ਸਿੰਘ ਦਾ ਪੁੱਤਰ ਹੈ, ਦੱਸੋ ਕਿਹੜਾ ਰਿਸ਼ਤਾ ਕਰੇਗਾ ਉਹਦੇ ਵੱਲ, ਕਰੇਗਾ ਕੋਈ? ਅਗਲਾ ਕਹਿੰਦਾ ਵੀ ਇਹਨਾਂ ਦਾ ਪਤਾ ਨਹੀਂ ਕਿੱਥੇ ਸਮਾਨ ਚੁੱਕ ਕੇ ਕਿੱਥੇ ਇਹਨਾਂ ਚਲੇ ਜਾਣਾ। ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਕਹਿੰਦਾ ਫੁੱਲ ਚੜਾਓ, ਗੁਰਦੁਆਰਾ ਸੋਨੇ ਦਾ ਬਣਾ ਦਿਓ, ਸਾਰਾ ਕੁਝ ਕਰ ਲਓ, ਪਰ ਇੱਥੋਂ ਕੌਮ ਨੇ ਉਸ ਪਾਸੇ ਨੂੰ ਡਿੱਗ ਪੈਣਾ ਜੇ ਪਰਤ ਕੇ ਸੰਭਲਣਾ ਨਹੀਂ। ਗ੍ਰੰਥੀ ਸਿੰਘਾਂ ਦਾ ਭਵਿੱਖ ਬਿਲਕੁਲ ਅਸੀਂ ਖਤਮ ਕਰ ਦਿੱਤਾ ਹੈ, ਉਹਨਾਂ ਦੇ ਭਵਿੱਖ ਬਾਰੇ ਸਾਡੇ ਕੋਲ ਕੋਈ ਯੋਜਨਾ ਹੀ ਨਹੀਂ ਹੈ। ਵੀ ਜਿਵੇਂ ਕੋਈ ਸਰਕਾਰ ਜਿਹੜੀ ਹੈ ਕੋਈ ਅਸਾਮੀਆਂ ਉਹ ਰੱਖਦੀ ਹੈ ਵੀ ਇੰਨੇ ਬੰਦੇ ਨੌਕਰੀ ਕਰਨਗੇ, ਉਹਨਾਂ ਨੂੰ ਆਹ ਅਸੀਂ ਸਹੂਲਤਾਂ ਦਿਆਂਗੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਕਰਾਵਾਂਗੇ, ਉਹਨਾਂ ਨੂੰ ਮੈਡੀਕਲ ਦਿਆਂਗੇ, ਲੋਕ ਭੱਜ ਕੇ ਨੌਕਰੀਆਂ 'ਤੇ ਆਉਂਦੇ ਨੇ ਉਹਨਾਂ ਨੌਕਰੀਆਂ 'ਤੇ। ਏਡਾ ਵੱਡਾ ਬਾਬੇ ਬੁੱਢੇ ਸਾਹਿਬ ਦਾ ਥਾਂ ਸੀ,
ਜੇ ਅਸੀਂ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹਾਂ, ਜੇ ਉਹਨਾਂ ਦੇ ਬੀੜ ਬੁੱਢਾ ਸਾਹਿਬ ਅਸੀਂ ਉਹਨਾਂ ਦੇ ਅਸਥਾਨ 'ਤੇ ਜਾ ਕੇ ਮਿੱਸੇ ਪ੍ਰਸ਼ਾਦ ਦੇ ਅਤੇ ਗੰਢੇ ਲੈ ਕੇ ਜਾਂਦੇ ਹਾਂ ਅਤੇ ਲੱਸੀ ਲੈ ਕੇ ਜਾਂਦੇ ਹਾਂ, ਆਹ ਵੀ ਤਾਂ ਬਾਬੇ ਬੁੱਢੇ ਵਰਗੇ ਨੇ, ਇਹਨਾਂ ਨੂੰ ਪੁੱਛ ਲਈ ਕਰੀਏ ਇਹਨਾਂ ਦਾ ਕੀ ਬਣਿਆ ਹੋਇਆ। ਇਸ ਕਰਕੇ ਇਹ ਰਵਾਇਤਾਂ ਰਹਿ ਗਈਆਂ ਬਸ। ਸੋ ਮੈਂ ਇੱਕ ਬੇਨਤੀ ਵੀ ਕਰਨੀ ਸੀ ਹਰ ਇੱਕ ਥਾਂ 'ਤੇ ਕਰੀ ਦੀ ਵੀ ਅਸੀਂ ਫਿਰ ਇੱਕ ਪ੍ਰੋਗਰਾਮ ਬਣਾਇਆ, ਹਰ ਇੱਕ ਗ੍ਰੰਥੀ ਸਿੰਘ ਨੂੰ ਖੁੱਲ੍ਹਾ ਸੱਦਾ ਉਸ ਸਥਾਨ 'ਤੇ ਵਿਦਿਆਲਿਆ ਵਿੱਚ ਮਹੀਨੇ ਵਿੱਚ ਇੱਕ ਵਾਰੀ ਆ ਜਾਇਆ ਕਰੇ। ਅਸੀਂ ਉਹਨੂੰ 3 ਸਾਲਾਂ ਦੇ ਵਿੱਚ ਪੂਰਾ ਕਥਾਵਾਚਕ, ਮਹਾਰਾਜ ਨੇ ਕਿਰਪਾ ਕਰਨੀ ਹੈ, 3 ਸਾਲਾਂ ਦੇ ਵਿੱਚ ਇੱਕ ਵਾਰੀ ਮਹੀਨੇ ਵਿੱਚ ਆਵੇ, ਇੱਕ ਕਲਾਸ ਅਸੀਂ ਮਹੀਨੇ ਵਿੱਚ ਲੈਂਦੇ ਹਾਂ ਗ੍ਰੰਥੀ ਸਿੰਘਾਂ ਦੀ। ਅੱਜ ਵੀ ਹੋਣੀ ਹੈ, ਮੈਂ ਜੂਮ 'ਤੇ ਅਟੈਂਡ ਕਰਨੀ ਹੈ ਇੱਥੋਂ। ਉਹਨੂੰ 36 ਦੇ ਜਿਹੜੇ ਮੇਨ ਲੇਖ ਨੇ, ਗੁਰਮਤਿ ਦੇ ਸਾਰ ਸਿਧਾਂਤ ਨੇ, 12 ਤੀਆਂ 36 ਜਦੋਂ ਪੜ੍ਹਾ ਦਿੱਤੇ ਗਏ, ਉਹ ਆਪਣੇ ਪਿੰਡ ਦੇ ਵਿੱਚ ਇੱਕ ਚੰਗਾ ਕਥਾਵਾਚਕ, ਪਿੰਡ ਨੂੰ ਚੰਗਾ ਕਥਾਵਾਚਕ ਮਿਲ ਜਾਏਗਾ। ਜਦੋਂ ਕਥਾ ਕਰੇਗਾ, ਪਿੰਡ ਦੇ ਪ੍ਰੋਗਰਾਮ ਵੀ ਕਰੇਗਾ ਗ੍ਰੰਥੀ ਸਿੰਘ, ਉਹਨੂੰ ਮਾਇਆ ਵੀ ਹੋ ਜਾਏਗੀ ਅਤੇ ਉਹਦਾ ਸਤਿਕਾਰ ਵੀ ਹੋਵੇਗਾ। ਸਤਿਕਾਰ ਵਿਦਵਤਾ ਨਾਲ ਹੀ ਮਿਲਦਾ, ਮਾਇਆ ਵੀ ਵਿਦਵਤਾ ਨਾਲ ਮਿਲਦੀ ਹੈ। ਹੁਣ ਉਹਨਾਂ ਦੇ ਕੋਲ ਨਹੀਂ ਕੁਝ, ਅਤੇ ਕੋਲ ਉਹਨਾਂ ਦੇ ਹੋਵੇ ਵੀ ਕੀ, ਕੋਈ ਸੁਣਨ ਵਾਲਾ ਹੋਵੇ, ਕੋਈ ਉਹਨੂੰ ਸੰਭਾਲਣ ਵਾਲਾ ਹੋਵੇ। ਸੋ ਇਹ ਵਿੱਚ ਗੱਲ ਆ ਗਈ ਸੀ ਬਾਬਾ ਬੁੱਢਾ ਸਾਹਿਬ ਜੀ ਦਾ ਸ਼ਖਸੀਅਤ ਵੇਖ ਕੇ ਵੀ ਆਪਾਂ ਇਹਨਾਂ ਨੂੰ ਸੰਭਾਲੀਏ। ਜੇ ਕਿਤੇ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਗ੍ਰੰਥੀ ਸਿੰਘ ਇਹ ਚਾਹੁੰਦਾ ਹੈ ਅਤੇ ਤੁਸੀਂ ਚਾਹੁੰਦੇ ਹੋ, ਅਸੀਂ ਉਹਨਾਂ ਵਾਸਤੇ 3,000 ਰੁਪਈਆ ਮਹੀਨੇ ਦਾ ਵਜ਼ੀਫਾ ਵੀ ਰੱਖਿਆ ਹੋਇਆ। 50 ਸੀਟਾਂ ਅਸੀਂ ਰੱਖੀਆਂ ਨੇ ਗ੍ਰੰਥੀ ਸਿੰਘਾਂ ਦੀਆਂ, ਉਸ ਵਿਦਿਆਲਿਆ ਵਿੱਚ ਆ ਰਹੇ ਨੇ ਗ੍ਰੰਥੀ ਸਿੰਘ, ਅਟੈਂਡ ਕਰ ਰਹੇ ਨੇ। ਤੁਸੀਂ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਜਾਂ ਹੋਰ ਕਿਤੇ ਵੀ ਤੁਸੀਂ ਵਿਦਿਆਲਿਆ ਵਿੱਚ ਮਹੀਨੇ ਬਾਅਦ ਇੱਕ ਵਾਰੀ ਭੇਜਣਾ ਚਾਹੁੰਦੇ ਹੋ, ਤੁਸੀਂ ਵਜ਼ੀਫਾ ਦੇਣਾ ਚਾਹੁੰਦੇ ਹੋ, ਸਿੱਧਾ ਦੇ ਦਿਓ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੀ ਡਿਊਟੀ ਸਿਰਫ ਉਹਨੂੰ ਪੜ੍ਹਾਉਣ ਦੀ ਅਤੇ ਕਥਾਵਾਚਕ ਬਣਾਉਣ ਦੀ ਹੈ, ਕਿਉਂਕਿ ਪਿੰਡਾਂ ਵਿੱਚ ਕਥਾਵਾਚਕ ਕੋਈ ਨਹੀਂ ਹੈ। ਇਹ ਤਾਂ ਅਸੀਂ 5-7 ਜਣੇ ਹਾਂ, ਉਹੀ TV ਦੇ ਅੱਗੇ ਅਸੀਂ ਆਈ ਜਾਂਦੇ ਹਾਂ, ਉਹੀ ਕੈਮਰਿਆਂ ਦੇ ਅੱਗੇ ਆਈ ਜਾਂਦੇ ਹਾਂ, ਉਹਨਾਂ ਦੇ ਤੁਸੀਂ ਫੁੱਲ ਬਰਸਾਈ ਜਾਂਦੇ ਹੋ। ਬਾਕੀ ਤਾਂ ਕੌਮ ਸਾਰੀ 95% ਖਾਲੀ ਪਿੰਡ ਪਏ ਨੇ, ਕੋਈ ਪ੍ਰਚਾਰ ਨਹੀਂ ਹੈ, ਕੋਈ ਗੁਰਦੁਆਰੇ 'ਚ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਹੈ। ਸੋ ਇਹ ਬੇਨਤੀ ਹੈ, ਜੇ ਕਿਸੇ ਨੇ ਕਥਾਵਾਚਕ ਕਿਸੇ ਨੂੰ ਬਣਾਉਣ ਵਾਸਤੇ ਭੇਜਣਾ ਹੋਵੇ, ਉਹਨੂੰ ਵੀ ਖੁੱਲ੍ਹਾ ਸੱਦਾ ਉੱਥੇ 100 ਵਿਦਿਆਰਥੀਆਂ ਦੇ ਰਹਿਣ ਦਾ, ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੀ ਰਹਿਸ਼ ਦਾ ਸਾਰਾ ਫਰੀ ਪ੍ਰਬੰਧ ਹੈ ਸੰਗਤ ਵੱਲੋਂ ਹੈ। ਅਤੇ ਜੇ ਕੋਈ ਅਪ ਡਾਊਨ ਕਰਨਾ ਚਾਹੁੰਦਾ, ਸਾਡੇ ਕੋਲ ਅਪ ਡਾਊਨ ਵਾਲੇ 100 ਤੋਂ ਉੱਤੇ ਵਿਦਿਆਰਥੀ ਨੇ ਜਿਹੜੇ ਆਪਣੀਆਂ ਨੌਕਰੀਆਂ ਕਰਦੇ ਨੇ, ਜੋਬਾਂ ਕਰਦੇ ਨੇ, ਉਹ ਮਹੀਨੇ ਦੇ ਪਹਿਲੇ ਐਤਵਾਰ ਆ ਕੇ ਉਹ ਕਲਾਸ ਲਾਉਂਦੇ ਨੇ। ਜਿਵੇਂ ਅੱਜ ਕਲਾਸ ਹੈ, ਹੁਣ ਮੈਂ ਜਾ ਕੇ ਲਾਉਣੀ ਰਾਤ ਨੂੰ 10 ਵਜੇ, ਉਹ ਮਹੀਨੇ ਦੇ ਪਹਿਲੇ ਐਤਵਾਰ ਸਾਰੇ ਆਉਂਦੇ ਨੇ। ਮਹੀਨੇ ਦਾ ਮੈਟਰ ਅਸੀਂ ਉਹਨਾਂ ਨੂੰ ਬਣਾ ਕੇ ਦੇ ਦਿੰਦੇ ਹਾਂ, PDF ਬਣਾ ਕੇ ਦੇ ਦਿੰਦੇ ਹਾਂ, ਉਹ ਮਹੀਨਾ ਪੜ੍ਹਦੇ ਨੇ, ਆਪਣਾ ਕੰਮ ਕਰਦੇ ਨੇ। ਉਹਦੇ ਵਿੱਚ ਸਾਰੇ ਮਹਿਕਮਿਆਂ ਦੇ ਬੰਦੇ ਆ ਰਹੇ ਨੇ, ਸ਼ੌਂਕ ਹੈ ਕੌਮ ਦੇ ਵਿੱਚ, ਬੈਂਕਾਂ ਵਿੱਚ ਲੱਗੇ ਹੋਏ ਬੰਦੇ ਨੇ, ਪੁਲਿਸ ਵਿੱਚ ਲੱਗੇ ਹੋਏ ਨੇ, ਤਹਿਸੀਲ ਵਿੱਚ ਲੱਗੇ ਹੋਏ ਨੇ। ਸੋ ਅਸੀਂ ਹੁਣ ਇਹ ਚੀਜ਼ ਸੋਚੀ ਹੈ ਬਈ ਇਹ ਲਾਈਨ ਜੇ ਅਸੀਂ ਕਮਜ਼ੋਰ ਕਰ ਦਿੱਤੀ ਹੈ ਤਾਂ ਇਹਦੇ ਨਾਲ ਅਸੀਂ ਇੱਕ ਕਿਰਤੀ ਸਿੱਖਾਂ ਦਾ ਇੱਕ ਲਾਈਨ ਖੜੀ ਕਰਦੀ, ਜਿਹੜੀ ਕਿਰਤੀ ਸਿੱਖ

ਤਾਂ ਕਰਨੀ ਸੀ ਅਨਾਊਂਸਮੈਂਟ ਮੈਂ ਵੈਸੇ ਕਰਦਾ ਨਹੀਂ ਹੁੰਦਾ। ਸਿੰਘ ਕਹਿੰਦੇ ਵੀ ਦੱਸੋ ਜ਼ਰੂਰ ਸੰਗਤ ਨੂੰ ਤੁਸੀਂ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਭੇਜਣਾ ਚਾਹੁੰਦੇ ਹੋ, ਸਿੰਘਾਂ ਦੇ ਕੋਲ ਨੰਬਰ ਨੇ, ਨੰਬਰ ਲੈ ਲਓ, ਉੱਥੇ ਨੰਬਰ ਲੈ ਕੇ ਆਵੇ, ਐਡਮਿਸ਼ਨ ਲਵੇ, ਵਜ਼ੀਫਾ ਜੇ ਤੁਸੀਂ ਦੇ ਸਕਦੇ ਹੋ ਤੁਸੀਂ ਦਿਓ, ਨਹੀਂ ਤਾਂ ਅਸੀਂ ਉਹਨਾਂ ਨੂੰ ਵਜ਼ੀਫਾ ਦੇਵਾਂਗੇ। ਸੋ ਇਹ ਸਾਡੀ ਸ਼ੁਰੂਆਤ ਬਾਬਾ ਬੁੱਢਾ ਸਾਹਿਬ ਜੀ ਤੋਂ ਹੋਈ ਸੀ ਅਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਬਾਬੇ ਬੁੱਢੇ ਸਾਹਿਬ ਨੇ ਇਕੱਲੇ ਮਿੱਸਿਆਂ ਪ੍ਰਸ਼ਾਦਿਆਂ ਨਾਲ ਖੁਸ਼ ਨਹੀਂ ਜੇ ਹੋਣਾ, ਗ੍ਰੰਥੀਆਂ ਨੂੰ ਸੰਭਾਲ ਲਓ, ਉਹਨਾਂ ਨੂੰ ਸਾਰਾ ਪਤਾ ਅਸੀਂ ਕੀ ਕਰ ਰਹੇ ਹਾਂ। ਇਸ ਲਈ ਆਓ ਆਪਾਂ ਉਸ ਵਿਸ਼ੇ ਨੂੰ ਥੋੜ੍ਹਾ ਜਿਹਾ, ਕਿਉਂਕਿ ਅੱਜ ਮੈਨੂੰ ਸਿੰਘਾਂ ਨੇ ਸਪੈਸ਼ਲ ਕਿਹਾ ਵੀ 15 ਮਿੰਟ ਵੱਧ ਵੀ ਲਾਉਣੇ ਨੇ, ਆਪਾਂ ਗੁਰੂ ਸਾਹਿਬ ਦੀ ਉਸ ਬਖਸ਼ਿਸ਼ ਬਾਰੇ ਕੁਝ ਗੱਲਾਂ ਹੋਰ ਮਿੰਟ ਜਿਹੜੀ ਮੈਂ ਗੱਲ ਕੀਤੀ ਸੀ, ਜਿਹੜੇ ਵਿਸ਼ੇ ਸ਼ੁਰੂ ਕੀਤੇ ਸਨ ਉਹਨਾਂ ਨੂੰ ਸੰਪੂਰਨ ਕਰ ਦਈਏ। ਬਈ ਮੋਖ ਅਤੇ ਭੋਗ ਇਹ ਵਿਸ਼ਾ ਚੱਲਿਆ ਸੀ ਵੀ ਮੋਖ ਅਤੇ ਭੋਗ ਦੋਵੇਂ ਚੀਜ਼ਾਂ ਗੁਰੂ ਘਰ ਵਿੱਚ ਗੁਰੂ ਸਾਹਿਬ ਨੇ ਪ੍ਰਚਲਿਤ ਕੀਤੀਆਂ ਨੇ, ਇਕੱਲਾ ਭੋਗ ਨਹੀਂ ਮੋਖ ਵੀ ਨਾਲ ਹੈ, ਮੋਖ ਮੈਨੇ ਮੁਕਤੀ। ਅਤੇ ਮਹਾਰਾਜ ਕਹਿੰਦੇ ਮੰਨੈ ਪਾਵ ਹੈ ਮੋਖ ਦੁਆਰ, ਗੁਰੂ ਦੇ ਹੁਕਮ ਨੂੰ ਮੰਨ ਕੇ ਇਹ ਮੁਕਤੀ ਦੇ ਦਰਵਾਜ਼ੇ ਨੂੰ ਪ੍ਰਾਪਤ ਕਰ ਲੈਂਦਾ। ਅਤੇ ਫਿਰ ਪਾਤਸ਼ਾਹ ਕਹਿੰਦੇ ਮੰਨੈ ਪਰਵਾਰ ਹੈ ਸਾਧਾਰ, ਹੁਣ ਅੱਗੇ ਸੁਧਾਰ ਤਾਂ ਹੋਵੇਗਾ ਜੇ ਕੋਲ ਮੋਖ ਦੁਆਰ ਹੈ, ਅਤੇ ਜੇ ਬੰਦਾ ਆਪ ਫਸਿਆ ਹੋਇਆ ਦੂਜੇ ਨੂੰ ਤਾਰ ਨਹੀਂ ਸਕਦਾ, ਜਿਹਦੇ ਅੰਦਰ ਆਪਣੇ ਸ਼ਬਦ ਦੀ ਕਮਾਈ ਨਹੀਂ ਉਹ ਦੂਜੇ ਨੂੰ ਤਾਰ ਨਹੀਂ ਸਕਦਾ। ਇਸ ਕਰਕੇ ਬਾਬਾ ਬੁੱਢਾ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇੱਕੋ ਉਹਨਾਂ ਦੇ ਜੀਵਨ ਦੀ ਘਟਨਾ ਥੋੜ੍ਹੇ ਮਿੰਟਾਂ ਵਿੱਚ ਕਹਿ ਕੇ ਸਮਾਪਤੀ ਕਰ ਦੇਣੀ ਹੈ। ਮੈਂ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਦੇ ਸਮਾਨ ਦਾ ਸਤਿਕਾਰ ਦਿੱਤਾ, ਗੁਰੂ ਦੇ ਬਰਾਬਰ ਦਾ ਸਤਿਕਾਰ ਦਿੱਤਾ। ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਸੀ ਅਤੇ ਗੁਰੂ ਸਾਹਿਬ ਨੇ ਪੋਥੀਆਂ ਇਕੱਠੀਆਂ ਕੀਤੀਆਂ ਅਤੇ ਪ੍ਰਬੰਧ ਕੀਤਾ ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ, ਤਿਆਰੀ ਕੀਤੀ, ਅਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਜਿੱਥੇ ਅੱਜ ਆਪਾਂ ਜਾਂਦੇ ਹਾਂ ਦਰਸ਼ਨ ਕਰਨ। ਇੱਕ ਦੁੱਖ ਭੰਜਣੀ ਬੇਰੀ ਹੈ, ਇੱਕ ਡਿਉੜੀ ਦੇ ਨਾਲ ਭਾਈ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਨੇ ਜਿਹੜੇ ਘੋੜੇ ਬੱਧੇ ਸਨ ਉਹ ਬੇਰੀ ਹੈ, ਇੱਕ ਇਸ ਪਾਸੇ ਜਿਹਨੂੰ ਬਾਬੇ ਬੁੱਢੇ ਦੀ ਬੇਰੀ ਕਹਿੰਦੇ ਨੇ। ਇਹ ਬੇਰੀ ਦਾ ਇਤਿਹਾਸ ਕੀ ਹੈ? ਇੱਥੇ ਗੁਰੂ ਅਰਜਨ ਦੇਵ ਜੀ ਬੈਠੇ ਸਨ ਅਤੇ ਇੱਥੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਅਤੇ ਬੁਲਾ ਕੇ ਬਚਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਅਸੀਂ ਬਾਣੀ ਦਾ ਬੋਇਥ ਤਿਆਰ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਹੈ ਅਤੇ ਸਾਨੂੰ ਸਮਾਂ ਲੱਗ ਜਾਣਾ, ਅਸੀਂ ਉਨ੍ਹਾਂ ਚਿਰ ਸੰਗਤ ਨੂੰ ਨਹੀਂ ਮਿਲ ਸਕਦੇ ਕਿਉਂਕਿ ਵਿੱਦਿਆ ਦਾ ਕੰਮ ਐਵੇਂ ਦਾ ਹੁੰਦਾ, ਉਹਦੇ ਵਿੱਚ ਲਗਾਤਾਰ ਧਿਆਨ ਲਾਉਣਾ ਪੈਂਦਾ, ਸਾਨੂੰ ਸਮਾਂ ਲੱਗ ਜਾਣਾ ਸਾਡੇ ਕੋਲ ਸੰਗਤ ਨਾਲ ਸਾਰਾ ਦਿਨ ਬਚਨ ਕਰਨ ਦਾ, ਗੱਲਾਂ ਕਰਨ ਦਾ, ਕਿਉਂਕਿ ਸੰਗਤ ਨੂੰ ਸੰਭਾਲਣਾ ਪੈਂਦਾ, ਸਾਡੇ ਕੋਲ ਸਮਾਂ ਨਹੀਂ ਲੱਗਣਾ। ਅਤੇ ਉਹਨਾਂ ਚਿਰ ਇਹ ਕਾਰਜ, ਗੁਰੂ ਵਾਲਾ ਕਾਰਜ, ਸੰਗਤ ਨੂੰ ਮਿਲਣ ਦਾ ਕਾਰਜ, ਸੰਗਤ ਨਾਲ ਗੱਲਬਾਤ ਕਰਨ ਦਾ ਕਾਰਜ, ਇਹ ਤੁਹਾਡੇ ਜਿੰਮੇ ਹੈ, ਤੁਸੀਂ ਗੁਰੂ ਵਾਲੀ ਕਾਰ ਨਿਭਾਉਣੀ ਹੈ। ਅਤੇ ਬਾਬਾ ਬੁੱਢਾ ਸਾਹਿਬ ਨਿਮਰਤਾ ਦੇ ਪੁੰਜ ਚਰਨਾਂ 'ਤੇ ਟੈ ਪਏ, ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਬੋਝ ਭਾਰੀ ਹੈ, ਇਹ ਗੁਰਤਾ ਦਾ ਬੋਝ ਹੈ ਪਾਤਸ਼ਾਹ, ਇਹ ਤੁਸੀਂ ਕਰ ਸਕਦੇ ਹੋ, ਇਹ ਗੁਰੂ ਜੋਤ ਹੀ ਕਰ ਸਕਦੀ ਹੈ, ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਅਤੇ ਪਾਤਸ਼ਾਹ ਨੇ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਇਹ ਰੀਤ ਤਾਂ ਕੌਮ ਦੇ ਵਿੱਚ ਚਲਾਉਣੀ ਹੀ ਪੈਣੀ ਹੈ ਕਿਉਂਕਿ ਅਸਾਂ ਸਦਾ ਸਰੀਰ ਕਰਕੇ ਨਹੀਂ ਰਹਿਣਾ, ਅਸਾਂ ਸ਼ਬਦ ਦਾ ਸਰੂਪ ਧਾਰਨ ਕਰ ਲੈਣਾ ਹੈ ਅਤੇ ਉਦੋਂ ਤਾਂ ਹੋਰ ਗੁਰਸਿੱਖਾਂ ਨੂੰ ਜ਼ਿੰਮੇਵਾਰੀ ਲੱਗ ਜਾਣੀ ਹੈ ਸੰਗਤ ਨੂੰ ਸੰਭਾਲਣ ਦੀ। ਇਸ ਕਰਕੇ ਹੁਣੇ ਹੀ ਇਹ ਪਿਰਤ ਪੈ ਜਾਏ, ਹੁਣੇ ਹੀ ਰੀਤ ਬਣ ਜਾਏ, ਤੁਸੀਂ ਇਸ ਮੰਜੇ 'ਤੇ ਬਵੋ, ਮੰਜੀਆਂ ਦਿੱਤੀਆਂ ਸਨ ਨਾ ਮਹਾਰਾਜ ਨੇ, ਤੁਸੀਂ ਇਸ ਮੰਜੇ 'ਤੇ ਬਵੋ ਅਤੇ ਸੇਵਾ ਕਰਾਓ, ਸਰੀਰ ਤੁਹਾਡਾ ਹੋਵੇਗਾ ਅਤੇ ਜੋਤ ਸਾਡੀ ਵਰਤੇਗੀ। ਇਹ ਏਡੀ ਵੱਡੀ ਪਦਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਸੀ ਗੁਰੂ ਸਾਹਿਬ, ਅਤੇ ਉਹ ਜਿਹੜੀ ਰੀਤ ਸੀ ਕੇਵਲ ਉਦੋਂ ਨਹੀਂ ਚੱਲੀ, ਉਹ ਜੋਤ ਅੱਜ ਵੀ ਸਾਧ ਸੰਗਤ ਜੀ ਵਰਤਦੀ ਹੈ, ਪਰ ਵਰਤੇਗੀ ਤਾਂ ਅੱਗੇ ਬਾਬਾ ਬੁੱਢਾ ਹੋਵੇਗਾ ਅਤੇ ਤਾਂ ਵਰਤੇਗੀ। ਜੋਤ ਉਹ ਹੀ ਹੈ, ਗੁਰੂ ਉਹ ਹੀ ਹੈ ਜੋ ਗੁਰੂ ਪਹਿਲਾਂ ਸਨ,
ਉਹੀ ਅੱਜ

ਨੇ ਪਰ ਬਾਬੇ ਬੁੱਢੇ ਵਰਗੀ ਸ਼ਖਸੀਅਤ ਅੱਗੇ ਹੋਵੇਗੀ। ਬਾਬੇ ਬੁੱਢੇ ਵਰਗੀ ਸ਼ਖਸੀਅਤ ਕਿਵੇਂ ਹੋਵੇਗੀ? ਕੇਵਲ ਬਾਹਰੀ ਸਰੂਪ ਹੋਵੇਗਾ, ਨਹੀਂ, ਉਹਨਾਂ ਦੇ ਅੰਦਰ ਇੱਕ ਗੁਣ ਸੀ, ਉਹ ਗੁਣ ਸੀ ਸੇਵਾ ਸਾਰੀ ਕਰਨੀ ਅਤੇ ਚਾਹੁਣਾ ਕੁਝ ਨਹੀਂ, ਕੋਈ ਅਹੁਦਾ ਨਹੀਂ ਚਾਹੁਣਾ, ਅੰਦਰੋਂ ਨਿਸ਼ਕਾਮਤਾ ਦੇ ਵਿੱਚ ਰਹਿਣਾ। ਨਿਸ਼ਕਾਮ ਵਿਅਕਤੀ ਜਿਹੜਾ ਸਤਸੰਗ ਜੀ, ਸਿੱਖੀ ਦੀ ਦਾਤ ਸਿਰਫ ਉਹਦੀ ਝੋਲੀ ਵਿੱਚ ਪੈਂਦੀ ਹੈ। ਸਾਡੇ ਅੰਦਰ ਸਿੱਖੀ ਤਾਂ ਹੀ ਨਹੀਂ ਟਿਕ ਰਹੀ ਕਿਉਂਕਿ ਅਸੀਂ ਨਿਸ਼ਕਾਮ ਹੋ ਕੇ ਸਿੱਖੀ ਨਹੀਂ ਕਮਾਉਂਦੇ। ਸਾਡੇ ਵਿੱਚ ਕੋਈ ਨਾ ਕੋਈ ਕਾਮਨਾ ਹੁੰਦੀ ਹੈ, ਸਾਡੇ ਵਿੱਚ ਕੋਈ ਨਾ ਕੋਈ ਇੱਛਾ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਬਚਨ ਕੀਤੇ ਵੀ ਸਾਨੂੰ ਸਮਾਂ ਲੱਗ ਸਕਦਾ ਬਾਬਾ ਬੁੱਢਾ ਸਾਹਿਬ, ਤੁਸੀਂ ਉਹਨਾਂ ਚਿਰ ਸੰਗਤ ਦੀ, ਆਈ ਗਈ ਸੰਗਤ ਦੀ ਸੰਭਾਲ ਕਰਨੀ ਹੈ, ਤੁਸੀਂ ਸੇਵਾ ਦਾ ਪ੍ਰਬੰਧ ਵੇਖਣਾ ਸਾਰਾ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸੇਵਾ ਕੀਤੀ, ਗੁਰੂ ਵਾਲੀ ਥਾਂ 'ਤੇ ਬਹਿ ਕੇ ਕੀਤੀ। ਸਤਿਗੁਰਾਂ ਨੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਗਈ, ਇਹ ਜਿਹੜੇ ਦੋ ਸਿੱਖ ਨੇ ਨਾ ਸਤਸੰਗ ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ, ਇਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਗੁਰੂ ਸਾਹਿਬ ਨੇ ਥੰਮ ਕੇਵਲ ਉਦੋਂ ਲਈ ਨਹੀਂ ਬਣਾਇਆ ਸਿੱਖੀ ਦੇ, ਅੱਜ ਵੀ ਉਵੇਂ ਥੰਮ ਨੇ ਉਹ, ਅੱਜ ਵੀ ਉਹ ਥੰਮ ਨੇ ਜਿਹੜਾ ਇਹਨਾਂ ਨੇ ਕਾਰਜ ਕੀਤਾ। ਵੇਖੋ, ਇੱਕ ਪਾਸੇ ਤਾਂ ਬਾਬਾ ਬੁੱਢਾ ਸਾਹਿਬ ਨੇ ਪੰਜ ਗੁਰੂਆਂ ਨੂੰ ਤਿਲਕ ਦਿੱਤਾ ਗੁਰਤਾ ਗੱਦੀ 'ਤੇ ਬਿਠਾਉਣ ਦਾ, ਕਦੀ ਅੰਦਰ ਕਾਮਨਾ ਨਹੀਂ ਆਈ, ਨਹੀਂ ਤਾਂ ਬੰਦਾ ਸੋਚਦਾ ਗੁਰੂ ਬਣਨ ਵਾਸਤੇ ਅੱਜ ਕਿੰਨੀਆਂ ਲੜਾਈਆਂ ਹੁੰਦੀਆਂ ਡੇਰਿਆਂ ਦੇ ਵਿੱਚ, ਅਗਲਾ ਜਾਣਸ਼ੀਨ ਬਣਨ ਵਾਸਤੇ ਕਿੰਨੀਆਂ ਝਗੜੇ ਹੁੰਦੇ ਨੇ। ਝਗੜੇ ਉੱਥੇ ਵੀ ਹੋਏ ਪਰ ਉੱਥੇ ਨਾਲ ਬੰਦੇ ਖੜ੍ਹੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਗੱਲ ਨੂੰ ਲਾਗੂ ਕਰਵਾਇਆ, ਜਿਹੜੇ ਝੂਠੇ ਬੰਦੇ ਸਨ ਉਹਨਾਂ ਨੂੰ ਪਿੱਛੇ ਕੀਤਾ, ਸੱਚ ਨੂੰ ਪ੍ਰਗਟ ਕੀਤਾ। ਅਤੇ ਜਦੋਂ ਭਾਈ ਗੁਰਦਾਸ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਦੀ ਸੰਪਾਦਨਾ ਹੋ ਗਈ, ਲਿਖੇ ਗਏ ਸਰੂਪ ਜੋ ਪਹਿਲੇ 1604 ਦੇ ਵਿੱਚ ਪ੍ਰਕਾਸ਼ ਹੋਇਆ ਸੀ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਹੀਂ ਸੀ, ਅਤੇ ਉੱਧਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੱਜ ਆਪਣੇ ਬੜੀ ਵੱਡੀ ਸੇਵਾ ਕਰਨ ਵਾਲੇ ਸਿੱਖ ਭਾਈ ਗੁਰਦਾਸ ਜੀ ਦੀ ਵੀ ਪ੍ਰੀਖਿਆ ਲਈ ਹੈ। ਉਹ ਪ੍ਰੀਖਿਆ ਕਿਹੜੀ ਸੀ? ਵੀ ਇੱਕ ਰਾਤ, ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਜੀ ਰਾਤ ਵੀ ਉੱਥੇ ਰਹਿੰਦੇ ਸਨ ਜਿੱਥੇ ਉਹ ਬਾਣੀ ਲਿਖਵਾਉਂਦੇ ਸਨ ਰਾਮਸਰ ਸਾਹਿਬ ਦੇ, ਅਤੇ ਭਾਈ ਗੁਰਦਾਸ ਅਤੇ ਬਾਕੀ ਦੇ ਲਿਖਾਰੀ ਜਿਹੜੇ ਨੇ ਉੱਥੇ ਨਿਵਾਸ ਕਰਦੇ ਸਨ। ਵਿੱਦਿਆ ਦਾ ਕਾਰਜ ਹੀ ਇਵੇਂ, ਜਦੋਂ ਉਸ ਥਾਂ 'ਤੇ ਉਹ ਕਾਰਜ ਕਰ ਰਹੇ ਸਨ, ਸੰਪੂਰਨਤਾ ਹੋ ਗਈ। ਇੱਕ ਰਾਤ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਠ ਕੇ ਚੌਂਕੜਾ ਲਾ ਕੇ ਬੈਠੇ ਨੇ ਅਤੇ ਭਾਈ ਗੁਰਦਾਸ ਜੀ ਆਰਾਮ ਕਰ ਰਹੇ ਨੇ, ਨੀਂਦ ਖੁੱਲ੍ਹੀ ਹੈ, ਅਤੇ ਵੇਖਿਆ ਵੀ ਗੁਰੂ ਸਾਹਿਬ ਤਾਂ ਬੈਠੇ ਹੋਏ ਨੇ ਅਤੇ ਕੁਝ ਸੋਚ ਰਹੇ ਨੇ। ਉੱਠੇ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਕੀ ਗੱਲ, ਕੁਝ ਸੋਚ ਰਹੇ ਹੋ? ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਹਾਂ ਭਾਈ ਗੁਰਦਾਸ ਜੀ, ਇੱਕ ਬੜੀ ਖਾਸ ਗੱਲ ਸੋਚ ਰਿਹਾ ਜਿਹਦਾ ਮੇਰੇ ਤੋਂ ਫੈਸਲਾ ਨਹੀਂ ਹੋ ਰਿਹਾ, ਅਤੇ ਤੁਸੀਂ ਇਹਦੀ ਸਲਾਹ ਦਿਓ ਵੀ ਕਿਵੇਂ ਕਰੀਏ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਦੱਸੋ ਕਿਹੜੀ ਸਲਾਹ ਲੈਣੀ? ਕਹਿਣ ਲੱਗੇ, ਗ੍ਰੰਥ 'ਤੇ ਤਿਆਰ ਹੋ ਗਿਆ, ਪੋਥੀ ਸਾਹਿਬ 'ਤੇ ਤਿਆਰ ਹੋ ਗਈ, ਅਸਥਾਨ ਵੀ ਤਿਆਰ ਹੋ ਗਿਆ ਹਰਿਮੰਦਰ ਸਾਹਿਬ, ਇੱਕ ਤੀਜੀ ਚੀਜ਼ ਹੋਰ ਚਾਹੀਦੀ ਹੈ। ਇਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਇੱਕ ਸੇਵਾਦਾਰ ਗ੍ਰੰਥੀ ਚਾਹੀਦਾ, ਅਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਗ੍ਰੰਥੀ ਕਿਹਨੂੰ ਨਿਯੁਕਤ ਕਰਾਂ। ਅਤੇ ਭਾਈ ਗੁਰਦਾਸ ਜੀ ਵੀ ਸੋਚਣ ਲੱਗ ਪਏ, ਵੇਖੋ ਕਿਵੇਂ ਦੇ ਬੰਦੇ ਹੋਣਗੇ ਵੀ ਜਿਹੜੇ ਦੋ ਦੋ ਸਾਲ ਚੌਂਕੜਾ ਲਾ ਕੇ ਲਿਖਦੇ ਰਹੇ ਲੱਭ ਲੱਭ ਕੇ। ਅਤੇ ਮਨ ਵਿੱਚ ਤਾਂ ਪਹਿਲਾਂ ਹੀ ਆ ਜਾਂਦਾ ਵੀ ਜਦੋਂ ਇਹ ਗ੍ਰੰਥ ਤਿਆਰ ਹੋਇਆ ਉਦੋਂ ਮੈਨੂੰ ਸ਼ਾਇਦ ਕੋਈ ਅਹੁਦਾ ਮਿਲ ਹੀ ਜਾਏਗਾ ਨਾ। ਇਵੇਂ ਦੇ ਬੰਦੇ ਪ੍ਰਵਾਨ ਹੋਏ ਨੇ ਸਿੱਖੀ ਦੇ ਵਿੱਚ। ਭਾਈ ਗੁਰਦਾਸ ਜੀ ਸੋਚਣ ਲੱਗ ਪਏ ਅਤੇ ਗੁਰੂ ਅਰਜਨ ਦੇਵ ਜੀ ਵੇਖ ਵੇਖ ਕੇ ਖੁਸ਼ ਹੁੰਦੇ ਵੀ ਸਦਕੇ ਸਿੱਖਾ ਤੇਰੀ ਬਿਰਤੀ ਦੇ, ਤੂੰ ਦੋ ਸਾਲ ਲਾ ਕੇ ਸੇਵਾ ਕੀਤੀ ਬਾਣੀ ਲਿਖਣ ਦੀ, ਅਤੇ ਹੋਰ ਕੋਈ ਰਾਤ ਨੂੰ ਕੋਲ ਹੈ ਵੀ ਨਹੀਂ ਅਤੇ ਰਿਸ਼ਤੇਦਾਰੀ ਵੀ ਹੈ ਵੇ, ਅਤੇ ਤੁਸਾਂ ਤਾਂ ਹੁਣੇ ਹੀ ਕਹਿ ਦੇਣਾ ਸੀ ਪਾਤਸ਼ਾਹ ਹੁਣ ਮੁੱਖ ਗ੍ਰੰਥੀ ਕਿਹਨੂੰ ਬਣਾਉਣਾ ਜੇ ਦੋ ਸਾਲ ਤਾਂ ਮੈਨੂੰ ਹੋ ਗਿਆ ਲਿਖਦਿਆਂ ਨੂੰ, ਅਤੇ ਬਾਕੀ ਤਾਂ ਵਿਦਵਾਨ ਹੀ ਕੋਈ ਨਹੀਂ ਕੌਮ ਦੇ ਵਿੱਚ।
ਬਸ ਇੱਥੇ ਫਰਕ ਪੈ ਜਾਂਦਾ, ਪਾਠ ਉਹੀ ਹੈ। ਇਹ ਸਾਨੂੰ ਭਰਮ ਹੈ ਵੀ ਪਾਠ ਅੰਜ ਦਾ ਕਰੋ, ਪਾਠ ਇੱਧਰ ਕਰੋ, ਇੱਦਾਂ ਕਰੋ, ਉਹੀ ਪਾਠ ਹੈ। ਸਾਧ ਸੰਗਤ ਜੀ, ਜਿੰਨਾ ਚਿਰ ਜ਼ਮੀਨ ਠੀਕ ਨਾ ਹੋਵੇ, ਬੀਜ ਭਾਵੇਂ ਤੁਸੀਂ ਯੂਨੀਵਰਸਿਟੀ ਵਿੱਚੋਂ ਲਿਆ ਕੇ ਬੀਜ ਦਿਓ, ਉਹਨੇ ਨਹੀਂ ਉੱਗਣਾ। ਸਾਡੀ ਜ਼ਮੀਨ ਬਦਲ ਗਈ ਹੈ, ਅੱਜ ਅਸੀਂ ਵੇਖ ਲਈ ਆਪਾਂ ਕਿੰਨਾ ਇੱਕ ਦੂਜੇ ਨੂੰ ਬਰਦਾਸ਼ਤ ਕਰਨੇ ਹਾਂ, ਕਿੰਨਾ ਕੁ ਸਾਡੇ ਵਿੱਚ। ਉਹ ਬੰਦੇ ਇਹ ਸਨ ਕਿ ਉਹ ਇੰਨਾ ਕੰਮ ਕਰਨ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਖਿਆਲ ਵੀ ਨਹੀਂ ਸੀ ਆਉਂਦਾ ਵੀ ਸਾਡੀ ਕੋਈ ਹੋਂਦ ਹੈ। ਇਹ ਉਹਨਾਂ ਵਿੱਚ ਨਿਸ਼ਕਾਮਤਾ ਸੀ। ਅਤੇ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਈ ਗੁਰਦਾਸ ਜੀ ਦੀ ਇਹ ਨਿਸ਼ਕਾਮ ਸੇਵਾ ਵੇਖੀ ਨਾ, ਵੀ ਏਡੇ ਵੱਡੇ ਵਿਦਵਾਨ, ਅਤੇ ਇਹਨਾਂ ਨੂੰ ਪੁੱਛਿਆ ਵੀ ਮੁੱਖ ਗ੍ਰੰਥੀ ਕਿਹੜਾ ਬਣਾਈਏ, ਅਤੇ ਮਨ ਵਿੱਚ ਤਾਂ ਖਿਆਲ ਵੀ ਨਹੀਂ ਆਇਆ ਵੀ ਮੈਂ ਬਣ ਜਾ। ਖੁਸ਼ ਹੋ ਗਏ, ਉਸ ਖੁਸ਼ੀ ਦੇ ਵਿੱਚ ਗੁਰੂ ਦਾ ਹਿਰਦਾ ਉਛਲਿਆ, ਅਤੇ ਜੋ ਕੁਝ ਗੁਰੂ ਦੇ ਕੋਲ ਅੰਦਰਲਾ ਖਜ਼ਾਨਾ ਸੀ, ਪਹਿਲਾਂ ਹੀ ਭਾਈ ਗੁਰਦਾਸ ਜੀ ਦੇ ਕੋਲ ਬੜਾ ਸੀ, ਹੋਰ ਉਹਦੀਆਂ ਝੋਲੀਆਂ ਭਰ ਦਿੱਤੀਆਂ ਉਹਦੇ ਨਾਲ। ਇੱਦਾਂ ਮਿਲਦੀ ਸਿੱਖੀ ਦੀ ਦਾਤ। ਸਤਿਗੁਰਾਂ ਨੇ ਉੱਠ ਕੇ ਗਲਵੱਕੜੀ ਵਿੱਚ ਲੈ ਲਿਆ, ਅਤੇ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਕੀ ਗੱਲ ਪਤਾ ਲੱਗਾ? ਕਹਿੰਦੇ ਪਤਾ ਤਾਂ ਬਾਅਦ ਵਿੱਚ ਲੱਗੇਗਾ, ਪਹਿਲਾਂ ਤਾਂ ਮੈਂ ਤੇਰੀ ਸਿੱਖੀ ਤੋਂ ਸਦਕੇ ਹਾਂ ਜਿਹਨੇ ਇੰਨੀ ਸੇਵਾ ਕੀਤੀ, ਅਤੇ ਮੈਂ ਪੁੱਛਿਆ ਮੁੱਖ ਗ੍ਰੰਥੀ ਕਿਹਨੂੰ ਬਣਾਵਾਂ, ਅਤੇ ਤੁਹਾਡੇ ਅੰਦਰ ਤਾਂ ਇੱਕ ਵੀ ਨਹੀਂ ਮੰਗ ਆਈ ਵੀ ਮੈਨੂੰ ਬਣਾ ਦਿਓ, ਅਤੇ ਫਿਰ ਦੱਸੋ। ਅਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਇੱਕੋ ਹੀ ਸ਼ਖਸੀਅਤ ਹੈ ਸਿੱਖਾਂ ਵਿੱਚ ਜਿਹੜੀ ਗ੍ਰੰਥੀ ਬਣ ਸਕਦੀ, ਮੁੱਖ ਗ੍ਰੰਥੀ। ਕੌਣ? ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ, ਸਭ ਤੋਂ ਵੱਡੇ ਨੇ, ਸਭ ਤੋਂ ਮਹਾਨ ਉਹਨਾਂ ਦੀ ਸੇਵਾ, ਅਤੇ ਉਸ ਵੇਲੇ ਭੇਜ ਕੇ ਸੇਵਾਦਾਰ ਜਦੋਂ ਮੰਗਾਇਆ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਪਤਾ ਨਹੀਂ, ਜਦੋਂ ਸੱਦ ਕੇ ਸਤਿਕਾਰ ਕਰਦੇ ਸੀ ਮਹਾਰਾਜ ਉਹਨਾਂ ਦਾ, ਜਦੋਂ ਆਉਂਦੇ ਸੀ ਉੱਠ ਕੇ ਖਲੋ ਜਾਂਦੇ ਸੀ, ਅਤੇ ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਨੰਗੇ ਪੈਰੀ ਆ ਕੇ ਕਹਿੰਦੇ ਮਹਾਰਾਜ ਕੀ ਹੁਕਮ ਹੈ, ਦੱਸੋ। ਸੇਵਕ ਹਾਜ਼ਰ ਹੋ ਗਿਆ। ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ, ਅਸੀਂ ਇੱਕ ਫੈਸਲਾ ਕੀਤਾ ਵੀ ਗ੍ਰੰਥ ਸਾਹਿਬ ਜੀ ਤਿਆਰ, ਉਹ ਗ੍ਰੰਥ ਸਾਹਿਬ ਕਹਿੰਦੇ ਸੀ ਨਾ, ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਸ਼ੁਰੂ ਸ਼ਬਦ ਹੋਇਆ, ਤੁਸੀਂ ਸੇਵਾ ਕਰਨੀ ਹੈ, ਤੁਸੀਂ ਮੁੱਖ ਗ੍ਰੰਥੀ ਬਣਨਾ, ਸੇਵਾਦਾਰ ਬਣਨਾ, ਗੁਰੂ ਕੇ ਵਜ਼ੀਰ ਬਣਨਾ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਇੰਨਾ ਪੜ੍ਹਨਾ ਲਿਖਣਾ ਨਹੀਂ ਆਉਂਦਾ, ਮੈਂ ਤਾਂ ਸਾਰਾ ਦਿਨ ਮੱਝਾਂ ਨੂੰ ਪੱਠੇ ਪਾਉਂਦਾ ਰਹਿੰਦਾ, ਕੋਈ ਹੋਰ ਭਾਈ ਗੁਰਦਾਸ ਜੀ ਵਰਗੇ ਇੰਨੇ ਵਿਦਵਾਨ ਬੈਠੇ। ਅਤੇ ਸਤਿਗੁਰਾਂ ਨੇ ਕਿਹਾ ਬੁੱਢਿਆ, ਇਸ ਗ੍ਰੰਥ ਦੇ ਵਿੱਚ ਬਾਣੀ ਵੀ ਐਵੇਂ ਦੇ ਬੰਦਿਆਂ ਦੀ ਹੈ ਜਿਹੜੇ ਲੋਕਾਂ ਨੂੰ ਆਮ ਹੀ ਲੱਗਦੇ ਸਨ, ਕਬੀਰ ਸਾਹਿਬ ਵਰਗੇ, ਭਗਤ ਨਾਮ ਦੇ ਵਰਗੇ। ਇਹ ਬਾਣੀ ਸਾਦੇ ਬੰਦਿਆਂ ਦੀ ਹੈ ਅਤੇ ਇਹਦੇ ਗ੍ਰੰਥੀ ਵੀ ਸਾਦੇ ਬੰਦੇ ਬਣਨਗੇ। ਇਹ ਸੀ ਦਾਤ ਸਾਧ ਸੰਗਤ ਜੀ। ਅਤੇ ਫਿਰ ਉਹ ਸਰੂਪ ਤਿਆਰ ਕਰਕੇ ਅਤੇ ਜਦੋਂ ਤੁਰੇ, ਇਹ ਕੁਝ ਯਾਦਾਂ ਨੇ ਸਾਡੇ ਇਤਿਹਾਸ ਦੀਆਂ ਜਿਹੜੀਆਂ ਵਾਰ ਵਾਰ ਸਾਨੂੰ ਸਿੱਖੀ ਦੇ ਸਰੂਪ ਦੇ ਦਰਸ਼ਨ ਕਰਾਉਂਦੀਆਂ ਨੇ। ਜਦੋਂ ਸਿੱਖ ਸੱਦੇ, ਤਿਆਰੀ ਹੋਈ, ਜਥਾ ਸਾਜ ਲੈ ਕੇ ਹਾਜ਼ਰ ਹੋਇਆ, ਅੱਗੇ ਪਾਣੀ ਛਿੜਕਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਰਿਮੰਦਰ ਸਾਹਿਬ ਲੈ ਕੇ ਜਾਣ ਵਾਸਤੇ। ਅਤੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗ੍ਰੰਥੀ ਸਿੰਘ ਉਹਨਾਂ ਦੇ ਸੀਸ 'ਤੇ ਸਵਾਰਾ ਕਰਾਇਆ ਗਿਆ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ। ਅੱਜ ਵੀ ਇਹ ਰੀਤ ਵੈਸੇ ਚੱਲਦੀ ਹੈ, ਪਰ ਕਿਤੇ ਕਿਤੇ ਅਸੀਂ ਇਹਨੂੰ ਫਰਕ ਪਾ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਚੁੱਕਣ ਦਾ ਅਧਿਕਾਰ ਸਿਰਫ ਮੁੱਖ ਗ੍ਰੰਥੀ ਨੂੰ ਹੁੰਦਾ, ਹੋਰ ਕਿਸੇ ਨੂੰ ਨਹੀਂ। ਹਾਂ, ਉਂਝ ਗ੍ਰੰਥੀ ਸਿੰਘ ਆਪਣੀ ਮਰਜ਼ੀ ਨਾਲ ਕਿਸੇ ਦਾ ਪਿਆਰ ਵਧਾਉਣ ਵਾਸਤੇ ਕਿਸੇ ਨੂੰ ਕਹਿ ਦੇ ਵੀ ਤੂੰ ਸੇਵਾ ਕਰ ਲੈ, ਉਹ ਵੱਖਰੀ ਗੱਲ ਹੈ, ਪਰ ਮੁੱਢਲਾ ਜਿਹੜਾ ਅਧਿਕਾਰ ਹੈ ਉਹ ਗ੍ਰੰਥੀ ਸਿੰਘ ਦਾ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਵਾਰ ਕਰਾਏ ਅਤੇ ਸੰਗਤਾਂ ਅੱਗੇ ਸ਼ਬਦ ਪੜ੍ਹਦੀਆਂ, ਅੱਗੇ ਜਲ ਤਰੌਂਕਦੀਆਂ ਤੁਰਨ ਲੱਗੀਆਂ, ਅਤੇ ਜਦੋਂ ਚੌਰ ਸਾਹਿਬ ਕਰਨਾ ਸੀ ਨਾ, ਉਦੋਂ ਗੁਰੂ ਅਰਜਨ ਦੇਵ ਜੀ ਨੇ ਆਪ ਚੌਰ ਸਾਹਿਬ ਫੜ ਲਿਆ। ਅਤੇ ਬਾਬਾ ਬੁੱਢਾ ਸਾਹਿਬ ਭਾਵੇਂ 100 ਸਾਲ ਹੋ ਚੱਲੇ ਸੀ ਸੇਵਾ ਕਰਦਿਆਂ ਨੂੰ, ਅੰਦਰ ਅਜੇ ਇੰਨੀ ਨਿਮਰਤਾ ਸੀ। ਜਦੋਂ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਰੋ, ਅਸੀਂ ਚੌਰ ਕਰਨਾ, ਅਤੇ ਬਾਬਾ ਬੁੱਢਾ ਸਾਹਿਬ ਜੀ
ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਤੁਸੀਂ ਅੱਗੇ ਚੱਲੋ, ਅਸੀਂ ਚੌਰ ਕਰਨਾ। ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਇਹ ਤਾਂ ਅਵੱਗਿਆ ਹੋ ਜਾਏਗੀ, ਜਦੋਂ ਮੈਂ ਤੁਰਾਂਗਾ ਅਤੇ ਮੇਰਾ ਮੂੰਹ ਅੱਗੇ ਨੂੰ ਹੋ ਜਾਣਾ ਅਤੇ ਤੁਸੀਂ ਪਿੱਛੇ ਤੁਰੋਗੇ ਅਤੇ ਮੈਂ ਅੱਗੇ ਤੁਰਾਂਗਾ। ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਬਾਬਾ ਬੁੱਢਿਆ 100 ਸਾਲ ਹੋ ਗਿਆ ਤੂੰ ਮੇਰੇ ਪਿੱਛੇ ਤੁਰ ਰਿਹਾ, ਕਦੀ ਤੂੰ ਮੇਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਤੇ ਬੰਦਾ ਥੋੜੇ ਜਿਹੇ ਦਿਨ ਕੰਮ ਕਰੇ ਨਾ ਤੇ ਸਾਧ ਸੰਗਤ ਜੀ ਜਾਚਾਂ ਸਿਖਾਉਣ ਲੱਗ ਪੈਂਦਾ ਬੰਦਾ ਗੁਰੂ ਨੂੰ। ਕਈ ਤਾਂ ਹੁਣ ਵੀ ਕਹਿੰਦੇ ਮਹਾਰਾਜ ਨੂੰ ਇੰਜ ਕਰ ਲੈਣਾ ਚਾਹੀਦਾ ਸੀ, ਮਹਾਰਾਜ ਨੂੰ ਇੰਜ ਲਿਖ ਦੇਣਾ ਚਾਹੀਦਾ ਸੀ, ਇਵੇਂ ਦੇ ਵੀ ਹੈ ਨਾ। ਜੇ ਉਹ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਕਮਾਈ, 100 ਸਾਲ ਸੇਵਾ ਕਰਕੇ ਫਿਰ ਅੰਦਰੋਂ ਕਾਂਬਾ ਆਇਆ ਵੀ ਪਾਤਸ਼ਾਹ ਦੇ ਅਦਬ ਵਿੱਚ ਫਰਕ ਪੈਣਾ, ਪਾਤਸ਼ਾਹ ਮੈਂ ਅੱਗੇ ਤੁਰਾਂਗਾ ਤੁਸੀਂ ਪਿੱਛੇ ਤੁਰੋਗੇ। ਸਤਿਗੁਰਾਂ ਨੇ ਕਿਹਾ ਬਾਬਾ ਬੁੱਢਿਆ ਮੈਂ 100 ਸਾਲ ਤੋਂ ਤੈਨੂੰ ਵੇਖ ਰਿਹਾ, ਤੂੰ 100 ਸਾਲ ਸੇਵਾ ਕੀਤੀ ਹੈ, ਕਦੀ ਮੇਰੇ ਤੋਂ ਅੱਗੇ ਲੰਘਣ ਦੀ ਤੂੰ ਕੋਸ਼ਿਸ਼ ਨਹੀਂ ਕੀਤੀ। ਅੱਜ ਮੇਰਾ ਵੀ ਜੀ ਕਰਦਾ ਵੀ ਬਾਬਾ ਬੁੱਢਾ ਅੱਗੇ ਤੁਰੇ ਅਤੇ ਮੈਂ ਪਿੱਛੇ ਤੁਰਾਂ, ਮੇਰੇ ਵੀ ਮਨ ਦੀ ਇੱਛਾ ਹੈ। ਵਾਕਈ ਸਾਧ ਸੰਗਤ ਜੀ ਇੱਕ ਸਮਾਂ ਆਉਂਦਾ ਜਦੋਂ ਗੁਰੂ ਸਿੱਖ ਦੇ ਦਰਸ਼ਨ ਕਰਨੇ ਚਾਹੁੰਦਾ, ਇੱਕ ਸਮਾਂ ਐਸਾ ਵੀ ਆਉਂਦਾ ਹੈ ਜੇ ਮਹਾਰਾਜ ਕਿਰਪਾ ਕਰ ਦੇਣ ਨਾ ਉਹ ਚੀਜ਼ ਬਣ ਜਾਏ, ਬਣਾਉਣੀ ਗੁਰੂ ਨੇ ਹੈ। ਗੁਰੂ ਸਾਹਿਬ ਚਾਹੁੰਦੇ ਨੇ ਵੀ ਇਹਨਾਂ ਸਿੱਖਾਂ ਦੇ ਮੈਂ ਦਰਸ਼ਨ ਕਰਾਂ, ਤਾਂ ਹੀ ਵਾਜਾਂ ਮਾਰਦੇ ਨਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜੇ ਕਿਤੇ ਸਿੱਖ ਉਸ ਉਹ ਦਾਤ ਜਿਹੜੀ ਕਿਤੇ ਮਿਲ ਜਾਏ ਨਾ ਕਿਤੇ, ਅਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਉਡੀਕਦੇ ਨੇ ਵੀ ਮੇਰਾ ਸਿੱਖ ਕਦੋਂ ਪਾਠ ਸ਼ੁਰੂ ਕਰੇਗਾ, ਗੁਰੂ ਸਾਹਿਬ ਸੁਣਦੇ ਨੇ ਸਿੱਖ ਤੋਂ ਪਾਠ, ਅਜੇ ਵੀ ਸੁਣਦੇ, ਪਰ ਉਹ ਚੀਜ਼ ਉਹ ਦਾਤ ਬਣੇ। ਮਹਾਰਾਜ ਨੇ ਇਹ ਸਤਿਕਾਰ ਦਿੱਤਾ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤਾਬਿਆ ਬਿਠਾ ਕੇ ਕਿਹਾ ਵੀ ਸਾਹਿਬ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਪੰਥ ਨੂੰ ਸੁਣਾਉਣ ਵਾਸਤੇ ਕਿਹਾ, ਇਹ ਰੀਤ ਪ੍ਰਣਾਲੀ ਅਪਣਾਈ ਵੀ ਗ੍ਰੰਥੀ ਸਿੰਘ ਦਾ ਬੜਾ ਵੱਡਾ ਅਹੁਦਾ ਹੋਵੇਗਾ ਕੌਮ ਦੇ ਵਿੱਚ। ਮੈਨੂੰ ਇੰਝ ਲੱਗਦਾ ਵੀ ਸ਼ਾਇਦ ਅਸੀਂ ਪਰਤ ਕੇ ਇਸ ਅਹੁਦੇ ਨੂੰ ਉਸੇ ਥਾਂ 'ਤੇ ਲੈ ਆਈਏ, ਗੁਰਦੁਆਰਿਆਂ ਦੀ ਰੌਣਕ ਬਦਲ ਜਾਏਗੀ, ਗੁਰਦੁਆਰਿਆਂ ਦਾ ਸਾਰਾ ਮਾਹੌਲ ਬਦਲ ਜਾਏਗਾ। ਹਾਂ ਇਹ ਗੱਲ ਵੱਖਰੀ, ਅਸੀਂ ਕਹਿੰਦੇ ਹਾਂ ਵੀ ਕੋਈ ਗ੍ਰੰਥੀ ਸਿੰਘ ਇੱਦਾਂ ਦਾ ਇੱਦਾਂ ਦਾ ਇੱਦਾਂ ਢਿੱਲਾ, ਚਲੋ ਹੋਣਗੇ, ਐਡੇ ਵੱਡੇ ਸਿਸਟਮ ਦੇ ਵਿੱਚ ਕੁਝ ਬੰਦੇ ਢਿੱਲੇ ਵੀ ਹੁੰਦੇ ਨੇ, ਇੱਕ ਛੋਟਾ ਜਿਹਾ ਪਰਿਵਾਰ ਹੁੰਦਾ 5-6 ਜੀ ਹੁੰਦੇ ਉਹਦੇ ਵਿੱਚ ਕਈ ਕੁਝ ਹੁੰਦਾ, ਇਹ ਤਾਂ ਬੜਾ ਵੱਡਾ ਪਰਿਵਾਰ ਹੈ। ਸੋ ਏਡੀ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਅੱਜ ਵੀ ਅਤੇ ਕੱਲ੍ਹ ਫਿਰ ਕੀਰਤਨ ਦਾ ਕਥਾ ਦਾ ਸਮਾਂ ਹੋਣਾ, ਹੋਰ ਜਿਹੜੇ ਕੋਈ ਮਹਾਰਾਜ ਕਿਰਪਾ ਕਰਨਗੇ ਉਹ ਬਚਨ ਫਿਰ ਆਪਾਂ, ਅਤੇ ਇਹ ਜਿਹੜੀ ਬੇਨਤੀ ਮੈਂ ਤੁਹਾਨੂੰ ਕੀਤੀ ਗ੍ਰੰਥੀ ਸਿੰਘਾਂ ਵਾਲੀ ਜਾਂ ਕਿਸੇ ਨੇ ਕਥਾ ਸਿਖਾਉਣੀ ਹੈ ਉਹ ਤੁਸੀਂ ਨੋਟ ਕਰਿਆ ਜੋ ਪੁੱਛ ਸਕਦੇ ਹੋ ਸਿੰਘਾਂ ਤੋਂ। ਸੋ ਸਮਾਂ ਕਾਫੀ ਹੋ ਗਿਆ, ਆਓ ਇੱਕ ਦੋ ਵਾਰੀ ਜਾਪ ਕਰਕੇ ਫਿਰ ਸਮਾਪਤੀ ਕਰੀਏ।

ਸੋ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ, ਗੁਰਮੁਖਾਂ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋਈਆਂ, ਆਪ ਜੀ ਨੇ ਖਿਮਾ ਕਰਨੀਆਂ। ਮਹਾਰਾਜ ਬਖਸ਼ਿਸ਼ ਕਰਨ। ਸਾਰੇ ਫਤਿਹ ਬੁਲਾਓ, ਅਗਲਾ ਸਮਾਂ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਲਹੁਰਣਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬਖਸ਼ੋ ਮਤ ਪਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਮਹਾਨ ਅਨਿੰਨ ਸੇਵਕ ਪਰਮ ਸਿੱਖ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜਿਆਂ ਦੀਆਂ ਖੁਸ਼ੀਆਂ ਵਿੱਚ ਆਪ ਜੀ ਕੇ ਹਜ਼ੂਰ ਸੰਧਿਆ ਦੇ ਵਕਤ ਵਿਸ਼ੇਸ਼ ਸੱਚੇ ਪਾਤਸ਼ਾਹ ਜੀ ਤੀਜੇ ਦਿਨ ਦੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸੋਦਾ ਰਹਿਰਾਸ ਸਾਹਿਬ ਜੀ ਦੇ ਨਿਤਨੇ ਆਰਤੀ ਆਰਤਾ ਸ਼ਬਦ ਕੀਰਤਨ ਗਾਇਨ ਹੋਇਆ ਉਪਰੰਤ ਸੱਚੇ ਪਾਤਸ਼ਾਹ ਜੀਓ ਗੁਰਮਤਿ ਵਿਚਾਰਾਂ ਕਥਾ ਵਿਚਾਰਾਂ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਅਤੇ ਸੱਚੇ ਪਾਤਸ਼ਾਹ ਹੋਈਆਂ ਹਨ ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਬਾਣੀ ਦੇ ਨਿਤਨੇਮ ਕਰਦੇ ਹਾਂ ਕੀਰਤਨ ਕਥਾ ਕਰਦੇ ਹਾਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗਸਾਈ ਹੋਣਾ ਬੇਅੰਤ ਸੰਗਤ ਨੇ ਸ਼ਾਮ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਦਰ ਹਾਜ਼ਰੀ ਭਰੀ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਪੇਟ ਹਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਕਥਾ ਕੀਰਤਨ ਨਿਤਨੇਮ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪ ਜੀ ਦਰ ਕਰਦੇ ਪ੍ਰੀਤਵਾਨ ਸਰਦਾਰ ਕੁਲਵੰਤ ਸਿੰਘ ਜੀ ਸ਼ਾਹ ਵੱਲੋਂ ਆਪਣੇ ਪੋਤਰੇ ਅਤੇ ਭਾਈ ਸੁਖਦੀਪ ਸਿੰਘ ਸ਼ਾਹ ਦੇ ਸੋ ਬੇਟੇ ਪੁੱਤਰ ਕਾਕਾ ਅਰਮਾਨ ਸਿੰਘ ਦੇ ਜਨਮ ਦੀ ਖੁਸ਼ੀ ਸਮੂਹ ਸ਼ਾਹ ਪਰਿਵਾਰ ਵੱਲੋਂ ਆਪ ਜੀ ਦੀ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ ਅਤੇ ਸਤਿਗੁਰੂ ਮਹਾਰਾਜ ਜੀ ਅੱਜ ਦੇ ਲੰਗਰਾਂ ਦੀਆਂ ਛਾਮਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ ਆਪ ਜੀ ਨੂੰ ਸੁੰਦਰ ਪੋਸ਼ਾ ਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ ਕਿਰਪਾ ਕਰਨੀ ਆਪ ਜੀ ਨੇ ਸਮੂਹ ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਪਾਠ ਸੇਵਾਵਾਂ ਦਾ ਭਾਵ ਸੱਚੇ ਪਾਤਸ਼ਾਹ ਜੀਓ ਕਾਕਾ ਅਰਮਾਨ ਸਿੰਘ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰਹੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼ ਬੇਟੇ ਨੂੰ ਸੱਚੇ ਪਾਤਸ਼ਾਹ ਜੀਓ ਗੁਰਮੁਖਤਾਈ ਬਖਸ਼ਿਸ਼ ਕਰਨੀ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਲੰਮੀ ਦੀਰਘ ਆਜੂ ਬਖਸ਼ਣੀ ਤੰਦਰੁਸਤੀਆਂ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਜੀਓ ਸੇਵਕ ਪਰਿਵਾਰ ਦੀਆਂ ਨੇਕ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣਾ ਮਿਹਰਾਂ ਵਰਤਾਉਣੀਆਂ ਸੁੱਖ ਵਰਤਾਉਣੇ ਜੀਓ ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਮੂਹ ਸਾਧ ਸੰਗਤ ਸੇਵਕ ਪਰਿਵਾਰ ਨੂੰ ਨਿਹਾਲ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਜਨਮ ਮਰਨ ਦੋਹੂੰ ਮੈਂ ਨਾਹੀਂ,

निमुख न बिसरो तुमको हर हर, सदा पजहो जगदीश। सतनाम

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾਓ ਜਮ ਲੱਜਾ ਕਿਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ ਤਾ ਕੀ ਸੇਵਨ ਬਿਰਤੀ ਜਾਸੀ। ਅਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨ ਆਈ। ਚਉ ਗਿਰਦ ਹਮਾਰਾ ਰਾਮ ਕਰ ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟੇ ਅੰਗ ਜਿਨ ਬਣਤ ਬਣਾਈ। ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ। ਰਾਖ ਲਈਏ ਤਨਹਾਰ ਸਭ ਆਦਿ ਮਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਪਣਾ ਹੋਣਾ ਤੂੰ ਨਹਿ ਚੁਟੈ ਨਿਤਨ ਜਾਹੀ ਦੂਤ। ਸਲੋਕ ਮਹਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਘਰ ਤੇ ਕਾਹ ਵਿਚਾਰੋ। ਇਸ ਕਰ ਗਾਵੋ ਸੋਹਿਲਾ ਸਿਵਰ ਸਿਰਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ ਦੇਖੈ ਕਾਦੇ ਮਨਹਾਰ। ਤੇਰੇ ਦਾਨਾ ਕੀਮਤ ਨਾ ਪਵੈ ਇਸ ਦਾਤੇ ਕਵਰ ਸੰਭਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇ ਲੋਕ। ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸੋ। ਗੁਰ ਗੁਰ ਏਕੋ ਵੀ ਅਨੇਕ ਬਾਬਾ। ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਓ। ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਹ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ।

ਕੋਲਾਂ ਜੋਤੀ ਕੈਸੀ ਆਰਤੀ ਹੋਏ ਭਵਖੰਡਾਂ ਤੇਰੀ ਆਰਤੀ ਅਰਹਤਾ ਸਦਵਾਜੰਤ ਭੇਰੀ ਰਹਾਓ ਸਹਿਸ ਤਬ ਨੈਣ ਨੈਣ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗਨ ਬਿਨ ਸਹਿਸ ਤਬ ਗਨ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਰਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ

ਆਧਾਰ ਟੇਕ ਹੈ ਹਰਨਾਮੇ ਹੀ ਸੁਖਮੰਡਾ ਹੇਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰਲਾਹਾ ਆ ਗਏ ਬਸਨ ਸੁਹੇਲਾ ਔਦ ਘਟੈ ਦਿਨਸਰਾ ਨਾਰੇ ਮਨ ਗੁਰਮਿਲਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਤ ਕਥਾ ਤਨ ਜਾਣੀ ਜਾਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਰਹਿ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜ।

ವಾಹಿಗುರು ವಾಹಿಗುರುಜಿ ಓಂಕಾರ ಸತನಾಮ ಕರ್ತಾ ಪುರುಖ ನಿರ್ಭವ ನಿರ್ವೈರ ಅಕಾಲ ಮೂರತ ಜೂನೀ ಸೈಭಂ ಗುರುಪ್ರಸಾದ ಜಪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ ਪਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਦੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ

ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾਵੈ ਤੋਟ, ਕਥ ਕਥ ਕਥੀ ਕੋਟੀ ਕੁਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗ ਅੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵੇਖਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ, ਆਖਹ ਮੰਗਹ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਉਵੜਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸੁਭਾਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਅੱਖਾ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੀ ਕੇ ਨਾਏ ਕਰੀ, ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਜੁਗਤਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਬਲਾ ਆਕਾਰ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤੇ ਸਾਹ, ਸੁਣਿਆ ਅੰਧੇ ਪਾਵ ਹੈ ਰਾਹੋ, ਸੁਣਿਆ ਹਾਥ ਵੈ ਸੁਗਾਹੋ,

ਕਹੀ ਨਾ ਜਾਏ। ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮਾ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਭਾਵ ਹੈ ਮੋਖ ਦੁਆਰ, ਮੰਨੈ ਪਰਿਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਬਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਭਾਵ ਹੈ ਦਰਗਹਿ ਮਾਨ,

ਸੂਤਾ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇ ਇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਹੋ ਆਪੇ ਬੀਜ ਆਪੇ ਹੀ ਖਾ ਹੋ ਨਾਨਕ ਹੁਕਮੀ ਆਵ ਹੋ ਜਾ ਤੀਰਥ ਤਾਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਦਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਨਾ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗ ਹੈ ਜੋਧ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣ ਜੇਤੀ ਆ ਮੋਹੇ ਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨਵ ਬਖਸੇ ਸਿਫਤ ਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹ ਮੁੱਲ ਗੁਣਾ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮਾ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮਾ ਮੁੱਲ ਫੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵਾ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਕਿਤੇ ਕਿਤੇ ਹੋਰ ਕਰੇਹੇ ਤਾਖ ਨ ਸਕਹ ਕੇਈ ਕੇ ਜੇ ਵਡ ਪਹਾਵੈ ਤੇ ਵਡੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕਾ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅੰਨ ਕਿਤੇ ਗਾਵਣ ਹਾਰੇ ਗਾਵਹਿ ਤੋਹਨ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੋ ਸਾਹਾਂ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ
आई पंथी सगल जमाती मन जीता जग जीता आदे सो तिसा आदे स्वाद अनिल अनाद अनाहता जुग जुग एको वे भुगत ज्ञान दा भंडारण कट कट वाजह नाद आप नाथ नाथी सब जा की रिद सिद्ध अवरा स्वाद।

ਤਾ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮ।

ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੋ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀਬੋ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਖੀਐ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਐ ਚੜੀਐ ਹੋਏ ਏਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਆ ਜੋਰ ਨ ਮੰਗਣ ਦੇਣ ਨ ਜੋਰ ਆ ਜੋਰ ਨ ਜੀਵਨ ਮਰਨ ਨਹਿ ਜੋਰ ਆ ਜੋਰ ਨ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸਾ ਕਿਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦਾ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦਾ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠੱਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰ

ਆਦਿ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਚੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸ੍ਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਅਸੋਕ ਹੈ ਕ੍ਰਮ ਹੈ ਭ੍ਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰੇਕ ਹੈ ਪੋ ਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਹਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਹੁਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹਨ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋਰਦ ਅਰਦੰ ਅਗੰ ਓਗ ਹਰਤਾ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਾਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਟ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪੋਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਤ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤਾ ਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤਾ ਜੋਨ ਆਦ ਸੇਖ ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂ ਨਹਿ ਜਾ ਹੇ ਸਰਬਮਾਨ ਸਰਬੱਤਰ ਮਾਨ ਸਦੈਵ ਮਾਨ ਤਤਾ ਹੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ

ਪਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰ ਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਉ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪ ਤਾਂਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਤ੍ਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨਾਂਤ ਕੁਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾ ਨੇਕ ਬਸੇਖਾ ਬੇਦ ਪੁਰਾਣ ਤੇ ਬੁਕਰਾਨ ਜੇਮੀਨ ਜਮਾਨ ਸਮਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰਾ ਸਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਦ ਪਜਾਉਣ ਤੇਰੇ ਲੋਕ ਕੋ ਰਾਜ ਕਰਾਏਂਗੇ ਕੋਟ ਸਨਾਨ ਗਜਾਦ ਇਕਦਾਨ ਅਨੇਕ ਸਵੰਬਰ ਸਾਜ ਪਰਾਏਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਾਤਾਂਤ ਫਤੇ ਜੁੰਫਾਸ ਪਰਾਏਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹੇ ਤਰਾਏਂਗੇ ਕਹਾ ਭਇਓ ਜੋ ਦੋ ਲੋਚਨ ਮੂੰਹ ਦਿਖਾਇ ਬੈਠ ਰਹੇ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇ ਸਾਚ ਕਹੋ ਸੁਨ ਲੇ ਹੋ ਸਭਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰਾ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ, ਹਮਰੇ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਬ ਹੋ, ਆਪ ਹਾਥ ਦੈ ਮੋਹੇ ਬਚਾਵ ਹੋ, ਸੁਖੀ ਬਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਵਾਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਵਰਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ, ਆਪ ਹਾਥ ਦੈ ਮੁਜੈ ਬਰੀਐ, ਮਰਨ ਕਾਲ ਕਾ ਤਰਾਸ ਨਿਬਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੀਐ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮ ਬਾਪ ਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬੇਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸ਼ਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਮਾਰਾ। ਜਮਨ ਕਾਲ ਸਬਜੈਕਟ ਬਣਾਇਓ, ਦੇਵ ਦੈਂਤ ਜੱਛਣ ਉਪਜਾਇਓ, ਆਦੰਤ ਇੱਕ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ, ਨਮਸਕਾਰ ਤਿਸੀ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਵੱਧ ਕੀਓ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੱਟੀ ਤੇ ਕੁੰਚਰ ਸਥੂਲਾ, ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਨਾ, ਘਟ ਘਟ ਕੇ ਪਟ ਪਟ ਕੀ ਜਾਨਾ। ਜਬ ਉਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤਿਰਸਤ ਨਿਰਾਲਮ, ਜਾਂਤ ਬੇਦ ਭੇਦ ਆਰਾਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਨਾਦ ਅਸੰਭ, ਤਾ ਕਾ ਮੂੜ ਉਚਾਰ ਭੇਦਾ, ਜਾ ਕੋ ਭੇਵ ਨ ਪਾਪ ਬੇਦਾ, ਤਾ ਕਉ ਕਰਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ। ਨਿਰੰਕਾਰ ਕਾ ਚੀਨਤ ਨਹਿ ਪੈਬ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇ ਰਜ ਸੇ ਤਜਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਯੋ ਸੰਕਰ ਕੈਠਾ। ਸਿਗਰੀ ਸ੍ਰਿਸ਼ਟ ਦੇਖਾਏ ਚੰਮ, ਭਵ ਆਜੁਗਾ ਸਰੂਪ ਸੰਯਮ, ਭਵ ਬ੍ਰਛਾ ਮੇਰੀ ਤੁਮ ਕਰੋ ਸਿੱਖ, ਬਾਰ ਸਿੱਖ ਸੰਘਰੋ ਦੁਸ਼ਟ, ਜਿਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣਕਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤੁਹੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਬਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੇ ਸਬਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ, ਤਾ ਕੇ ਤਾਪ ਤਨਕ ਮਹਿ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਹ ਛੁਹੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰਨਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲੇਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲੇਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸ ਧੁਜ ਜਬ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛ ਫਲ ਪਾਵੈ ਸੋਈ, ਦੂਹਨ ਤਿਸੈ ਵਿਆਪਤ ਕੋਈ ਅੜਿਲਾ, ਸੁਣੈ ਗੁੰਗ ਜੋਈ ਆਹੇ ਸੁਰ ਅਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਿਤਪਤਾਵਈ, ਦੁਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹਿ,
को जो या की एक बार चौपाई को कह चौपाई संबत सत्रह सहस पणिजर्ज सहस पुनतीन किह जय भाद्रव सुदी अष्टमी रविवारा तीर सतद्रव ग्रंथ सुधारा सुवैया पाए गहे जब ते तुमरे तब ते को आंख तरे नहीं आने ओ राम रहीम पुराण कुरान अनेक कह मत एक न मान्यो सिमरित शास्त्र वेद सब बहुपेद कह हम एक न जान्यो श्री असिपान कृपा तुमरी कर मैं न कहो सब तोहे बखान्यो दोहरा।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬੱਜ ਹੋ ਕਿਆ ਕਰੇ ਵੇਚਾਰੀ ਆ ਤੁਤ ਬਾਜ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵੇਚਾਰੀ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ।

ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆ ਜਾਏ ਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹਿਹੋ, ਹਰ ਰੰਗ ਜਪਿਹੋ ਸਾਰਿਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਹਾਓ ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ, ਏਕ ਸਿਓ ਲਿਵ ਲਾਏ, ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰਨਾ ਜਾਣੀ, ਤੱਤਾ ਸਾਰਨਾ ਜਾਣੀ ਗੁਰੂ ਬੱਜ ਹੋ, ਤੱਤਾ ਸਾਰਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ। ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤੱਤ ਪਾਏ ਜਿਸ ਨੋ ਅਨ ਦਿਨ ਹਰ ਲਿਵ ਲਾਗੈ। ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੋ ਵਿਸਾਰੀ ਹੈ, ਮਨਹੋ ਕਿਉ ਵਿਸਾਰੀ ਹੈ, ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੋ ਕਿਹੋ ਪੋਹੇ ਨਾ ਸਕੀ, ਜਿਸ ਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨ ਹੋਵੇ ਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ, ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀ ਹੈ, ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ। ਹਰ ਆਪ ਮੁੱਲ ਕਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀ ਅਹੋ ਲਾਹ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤਾ, ਜਿਤਰ ਹਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲਾ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵੀ ਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾ ਤੂੰ ਜਗ ਮਹਿ ਆਇਆ।
मन चाओ भया प्रभ आगम सुनया हर मंगल गाओ सखी गृहो मंदिर बनया हर गाओ मंगल नित सखी ए सोग दुख ना व्यापय गुर चरण लागे दिन सुभागे अपना पिर जापय अनहत बाणी गुर शब्द जानी हर नाम हर रस भोगो कह नानक प्रभ आप मिलया करण कारण जोगो ए शरीरा मेरे आ इस जग मह आए कह क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचया सो हर मन ना वसाया गुर प्रसादी हर मन वसया पूर्व लिखया पाया कह नानक एहो शरीर प्रवान होआ जिन सतगुर स्यो चित लाया ए नेत्र हो मेरे हो हर तुम है जो तरी हर बिन वरन देखो हो कोई हर बिन वरन देखो हो कोई नदरी हर निहालिया एहो विस संसार तुम देख दे हो हर का रूप है हर रूप नदरी आया गुर प्रसादी बुझिया जा वेखा हर एक है हर बिन वरना कोई कह नानक एह नेत्रांद से सतगुर मिलया दिब दृष्ट होई ए श्रवण हो मेरे हो साचा सुनना नौ पठाए साचा सुनना नौ पठाए शरीर लाए सुनहो सतबाणी जैत सुनी मन तन हरिया हुआ रसना रस समाणी सच लख विडाणी ताकि गत कही न जाए कह नानक अमृत नाम सुनहो पवित्र हो वहो साचा सुनना नो पठाए हर जियो गुफा अंदर रख कै वाजा पवन वजाया वजाया वाजा पवन नौ द्वारे प्रगट किए दसवां गुप्त रखाए गुरुद्वारा लाए पावने एक ना दसवां द्वार देखाया तह नेक रूप नावन निदा तिस दंत न जाई पाया कह नानक हर प्यारा जियो गुफा अंदर रख कै वाजा पवन वजाया एहो साचा सोहिला साचा कर गावहो गावहो ता सोहिला कर साचा जिथै सदा सच त्यावहे सचो त्यावह जा तुद पावह गुरमुख जिना बुझावहे एहो सच सबना का खसम है जिस बख्से सो जन पावहे कह नानक सच सोहिला सचै कर गावहे आनंद सुनहो वड भागी हो सगल मनोरथ पूरे पार ब्रह्म प्रभ पाया उत्तर

ਸਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਦੇ ਨੂੰ ਮੁੱਖ ਰੱਖ ਕੇ ਸਿਮਰਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Good.

ぐるふわぐるふわぐるふわぐるふわぐるふわぐるふわぐるふわぐるふわぐるふわぐる。

Good.

good,

Good.

Good.

Good.

るふわぐるふわぐるふわぐるふわぐるふわぐるふわ。

はぐるはぐるはぐるはぐるはぐるはぐるはぐるは

good.

good,

ha, guru, ha, guru, ha, guru, ha, guru, ha, guru.

Good.

ha, guru, ha, guru, ha, guru, ha, guru, ha.

Good.

good,

Good.

ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਜਲ ਪਾਣੀ ਤਿਆਰ ਹੈ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਤਭੇਦ ਉਸ ਮਤਭੇਦ ਉਸ ਮਤਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਫਿਰ ਜੰਤ ਵਿਸਮਾਦ ਕੌਣ ਵਿਸਮਾਦ ਪਾਣੀ ਵਿਸਮਾਦ ਨਿੱਕੇ ਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸੰਤ ਗਹਿਰਾ।

0: Oh, we didn't roll that.
1: Aquaman, Arianda, Pokemon, DLA, Massage.

ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਾ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹਿੱਸਾ ਲਾ ਹਣਦਰਸਨ ਰੂਪ ਪਾਰ, ਤੀਰਥ ਨਾਵੈ ਅਰਚਾ ਪੂਜਾ ਅਗਰ ਬਹਿ ਬਹਿਕਾਰ, ਜੋਗੀ ਸੁਣ ਧਿਆਵਣ।

ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ।

ਮੇਗਾ ਖੇਤਾ ਦੀਪਾ ਲੋਆ ਮੰਡਲਾ ਖੰਡਾ ਬਰਭੰਡਾ ਅੰਡਜ ਜੇਰ ਉਪਜਾ ਖਾਣੀ ਸਿਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਿੰਦੋ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਜਨਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਚੁਹਾਰੀ ਸਵਸਥ ਤਿਸ ਤਿਸ ਪਾਣੇ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਟਿਕਾ ਕਿਆ ਥਗ ਮਹ

ਮਹਿਲਾ ਪਹਿਲਾ ਪੜਪੜ ਗੱਡੀ ਲੱਦੀ ਹੈ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈ ਹੈ ਪੜਪੜ ਗੱਡੀਏ ਖਾਤ ਪੜੀਏ ਜਿੱਤੇ ਵਰਸ ਵਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰਜਾ ਪੜੀਏ ਚੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਮੇ ਜਪਣਾ ਝਾਕ ਲਿਖ ਲਿਖ ਪੜਿਆ ਤਿੱਥਾ ਖੜਿਆ ਬਹੁ ਤੀਰਥ ਭਾਵਿਆ ਤੇ ਤੋਂ ਲਵਿਆ ਬਹੁ ਭੇਕੀ ਆ ਦੇਹੀ ਦੁੱਖ ਦੀ ਆ ਸੋਵੇ ਜੀ ਆਪਣਾ ਕੀ ਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪੈ ਰਹੇ ਨਿਸਕਹਿਰੇ ਮੋਣ ਵੀ ਗੁੱਤਾ ਕਿਉਂ ਜਾਗਿਆ ਗੁਰਬਿਨ ਸੂਤਾ ਪੱਗ ਪਿਤਾਣਾ ਆਪਣਾ ਕੀਆ ਕਮਾਣਾ ਹਲ ਮਲ ਖਾਈ ਸਰ ਸ਼ਾਹੀ ਪਾਈ ਮੂਰਖੰਦ

0: ਸੁਖ ਪਾਈਐ
1: ਸੋ ਸਾਹਿਬ ਸਦਾ ਸੰਭਾਲ ਲਈਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁੜੀ ਕਿਉਂ ਘਾਲੀ ਐ ਮੰਦਾ ਮੂਲ ਕੀ ਜਈ ਦਿਲ ਮਿਰਦਲ ਦਿਹਾਲੀ ਐ ਜੋ ਸਾਹਿਬ ਨਾਲ ਹਰੀ ਐ ਤੇ ਵੇਹ ਪਾਸਾ ਢਾਲੀ ਐ ਕਿਚਲਾ

ਪੌੜੀ ਚੱਕ ਲੱਗਿਆ ਚੱਕਰੀ ਜਿੱਚ ਲੈਕਸ ਮੈਂ ਭਾਏ ਹੋਰ ਮੁੱਤ ਤਿਸ ਨੂੰ ਅਗਲੀ ਉਹ ਵਜੋ ਬਜੂੜਾ ਖਾਏ ਖਸਮਾ ਕਰਾ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗੋਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ

ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ,

ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਬਾਬਾ ਬੁੱਢਾ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਬਾਬਾ ਬੁੱਢਾ ਜੀ ਦੇ ਪਵਿੱਤਰ ਜਨਮ ਦਿਹਾੜੇ ਦੇ ਸੰਬੰਧ ਵਿੱਚ ਤਿੰਨਾਂ ਦੇ ਭੋਗ ਹੁਣ ਪਾਏ ਜਾਣਗੇ। ਆਪ ਸਰਬੱਤ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਗਨੀ ਸੰਗ ਉਚਰਹੀ ਪ੍ਰਥਮ ਭੈ ਪੁਨਿਆ ਕੀ ਗਾਵੈ ਬੰਗਲੀ ਪੁਨਿਸਲੇ ਇਹ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ

0: ਸਾਧ ਸੰਗਤ ਜੀ, ਸਤਿਗੁਰਾਂ ਦੇ ਸਰੂਪ ਗੈਲਰੀ ਵਿੱਚੋਂ ਸੱਚਖੰਡ ਆ ਰਹੇ ਨੇ ਥੱਲੇ, ਆਪ ਸੰਗਤਾਂ ਖੜ੍ਹੇ ਹੋ ਜਾਓ। ਸੋ ਇੱਧਰ ਦੀ ਸੰਗਤ ਜਿਹੜੀ ਸੱਚਖੰਡ ਵੱਲ ਪਾਸੇ ਆ ਉਹ ਥੋੜ੍ਹਾ ਜਿਹਾ ਪਿੱਛੇ ਹੋ ਜਾਓ। ਬੀਬੀਆਂ ਭੈਣਾਂ,
1: ਸਤਿ ਨਾਮ ਵਾਹਿਗੁਰੂ,

ਤੇ ਚੱਲ ਵੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚੀ ਅੰਮ੍ਰਿਤ ਕੌਰ ਦਾ, ਜਿਹਨੇ ਆਪ ਜੀ ਨੂੰ ਪਾਵਨ ਅੰਮ੍ਰਿਤਮਈ ਬਾਣੀ ਦੇ ਨਾਲ ਜੋੜਿਆ ਹੈ। ਸਤਿਗੁਰੂ ਇਹਨਾਂ ਬੱਚਿਆਂ ਦੀ ਮਿਹਰ ਭਰੇ ਹੱਥ ਰੱਖੇ ਰੱਖਣ। ਇਹ ਬੱਚਿਆਂ ਨੇ ਹੁਣ ਮੂਲ ਮੰਤਰ ਦਾ ਪਾਠ ਕਰਨਗੇ ਅਤੇ ਆਪ ਸਾਰਿਆਂ ਨੇ ਧਿਆਨ ਜੋੜ ਕੇ ਨਾਲ ਸਿਮਰਨ ਕਰਨਾ ਹੈ। ਅਤੇ ਇਸ ਤੋਂ ਬਾਅਦ ਜਿਹੜੇ ਬੱਚਿਆਂ ਨੇ ਵਾਹਿਗੁਰੂ ਸਿਮਰਨ ਕਰਨਾ ਉਹ ਸਟੇਜ ਦੇ ਪਿੱਛੇ ਆ ਜਾਣ, ਅਤੇ ਇਸ ਤੋਂ ਬਾਅਦ ਫਿਰ ਜਿਹੜੇ ਬੱਚੇ ਵਾਹਿਗੁਰੂ ਸਿਮਰਨ ਕਰਨਗੇ ਉਹ ਬਾਅਦ 'ਚ ਕਰਨਗੇ। ਇਹਨਾਂ ਨੇ ਪਹਿਲਾਂ ਮੂਲ ਮੰਤਰ ਦਾ ਪਾਠ ਕਰਨਾ ਹੈਗਾ। ਤੋ ਜਿਹੜੇ ਬੱਚਿਆਂ ਨੇ ਵਾਹਿਗੁਰੂ ਸਿਮਰਨ ਕਰਨਾ ਉਹ ਸਟੇਜ ਦੇ ਪਿੱਛੇ ਬੈਕ 'ਤੇ ਆ ਜਾਣ, ਬੈਠ ਜਾਓ। ਪਰ ਇਹ ਮੂਲ ਮੰਤਰ ਦਾ ਪਾਠ ਕਰਨਗੇ, ਉਸ ਤੋਂ ਬਾਅਦ ਫਿਰ ਵਾਹਿਗੁਰੂ ਸਿਮਰਨ ਬੱਚੇ ਕਰਨਗੇ। ਫਿਰ
2: ਅੱਗੇ ਹੋ ਜਾਓ,
1: ਅੱਗੇ ਆ ਜਾਓ।
2: ਹਾਂਜੀ,
1: ਮਾਈਕ ਦੇ ਦਿਓ ਨਾਲ। ਹਾਂਜੀ, ਕਰ ਲਓ ਸ਼ੁਰੂ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vai, Deus, que fica a paz. Vai, Deus, que fica a paz.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਹੁਣ ਆਪਣੀਆਂ ਜਗ੍ਹਾ 'ਤੇ ਬੈਠ ਜਾ ਕੇ ਪਾਵਨ ਬਚਨ ਹੈ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਮੁਖ ਧੰਨ ਹੈ ਜਿਤ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਐਸਾ ਵਾਹਿਗੁਰੂ ਦਾ ਨਾਮ ਸਿਮਰਨ ਹੈ ਜਿਹੜਾ ਦੇਹੀ ਨੂੰ ਨਹੀਂ ਸਾਰੇ ਗਾਂਵ ਨੂੰ ਸਾਰੇ ਨਗਰ ਨੂੰ ਹੀ ਪਵਿੱਤਰ ਕਰ ਦਿੰਦਾ ਹੈ। ਹੁਣ ਜੰਨਤ ਅਤੇ ਮੰਨਸ ਦੋ ਮਿੰਟ ਹੀ ਆਪ ਜੀ ਨੂੰ ਸਿਮਰਨ ਕਰਵਾਉਣਗੇ। ਆ ਜਾਓ ਬੇਟਾ, ਸੰਗਤ ਦੇ ਨਾਲ ਇੱਥੇ ਬੈਠ ਕੇ ਕਰ ਲਓ। ਪਹਿਲਾਂ ਬੱਚੇ ਬੋਲਣਗੇ, ਸੰਗਤ ਦੇ ਪਿੱਛੇ ਬੋਲਣਾ, ਦੋ ਮਿੰਟ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਸਮਝ ਦਿੰਦੇ। ਹਾਂਜੀ, ਕਰ ਲਓ ਸ਼ੁਰੂ।
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ,
0: ਕਰਤਾ ਪੁਰਖ
1: ਨਿਰਭਉ,
0: ਨਿਰਭਉ
1: ਨਿਰਵੈਰ,
0: ਨਿਰਵੈਰ
1: ਅਕਾਲ ਮੂਰਤ,
0: ਅਕਾਲ ਮੂਰਤ
1: ਅਜੂਨੀ,
0: ਅਜੂਨੀ
1: ਸੈਭੰ,
0: ਸੈਭੰ
1: ਗੁਰਪ੍ਰਸਾਦ,
0: ਗੁਰਪ੍ਰਸਾਦ
1: ਜਪ,
0: ਜਪ
1: ਆਦਿ ਸੱਚ,
0: ਆਦਿ ਸੱਚ
1: ਜੁਗਾਦ ਸੱਚ,
0: ਜੁਗਾਦ ਸੱਚ
1: ਹੈ ਭੀ ਸੱਚ,
0: ਹੈ ਭੀ ਸੱਚ
1: ਨਾਨਕ ਹੋਸੀ ਭੀ ਸੱਚ,
0: ਨਾਨਕ ਹੋਸੀ ਭੀ ਸੱਚ।
1: ਇੱਕ ਓਂਕਾਰ,
0: ਇੱਕ ਓਂਕਾਰ
1: ਸਤਨਾਮ,
0: ਸਤਨਾਮ
1: ਕਰਤਾ ਪੁਰਖ,
0: ਕਰਤਾ ਪੁਰਖ
1: ਨਿਰਭਉ,
0: ਨਿਰਭਉ
1: ਨਿਰਵੈਰ,
0: ਨਿਰਵੈਰ
1: ਅਕਾਲ ਮੂਰਤ,
0: ਅਕਾਲ ਮੂਰਤ
1: ਅਜੂਨੀ,
0: ਅਜੂਨੀ
1: ਸੈਭੰ,
0: ਸੈਭੰ
1: ਗੁਰਪ੍ਰਸਾਦ,
0: ਗੁਰਪ੍ਰਸਾਦ
1: ਜਪ,
0: ਜਪ
1: ਆਦਿ ਸੱਚ,
0: ਆਦਿ ਸੱਚ
1: ਜੁਗਾਦ ਸੱਚ,
0: ਜੁਗਾਦ ਸੱਚ
1: ਹੈ ਭੀ ਸੱਚ,
0: ਹੈ ਭੀ ਸੱਚ
1: ਨਾਨਕ ਹੋਸੀ ਭੀ ਸੱਚ,
0: ਨਾਨਕ ਹੋਸੀ ਭੀ ਸੱਚ।
1: ਇੱਕ ਓਅੰਕਾਰ,
2: ਇੱਕ ਓਅੰਕਾਰ
1: ਸਤਨਾਮ,

ਆਗਮ ਜੋ 15 ਤਰੀਕ ਤੋਂ ਆਰੰਭ ਹੋਣ ਜਾ ਰਿਹਾ ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਉਹਦੇ ਸੰਬੰਧ ਵਿੱਚ ਆਪਣੇ ਕੋਲ ਸ੍ਰੀ ਨਗਰ ਵਾਲਾ ਜਥਾ ਵੀ ਪਹੁੰਚ ਰਿਹਾ ਆ। ਸੰਗਤਾਂ ਨੂੰ ਬੇਨਤੀ ਆ, ਉਹ ਆਪਾਂ ਆਉਣ ਵਾਲੇ ਸਮਾਗਮ ਵਿੱਚ ਵੀ ਬਾਅਦ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਲਵਾਈਏ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਦਾ ਜਥਾ 11 ਵਜੇ ਤੱਕ ਆਪ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਐਸੇ ਮਹਾਨ ਗੁਰਸਿੱਖਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ, ਜਪਿਆ ਹੋਇਆ ਨਾਮ, ਕਮਾਈ ਹੋਈ ਸੇਵਾ, ਜਿਨ੍ਹਾਂ ਦੀ ਬਰਕਤ ਸਦੀਆਂ ਤੋਂ ਅਸੀਂ ਖਾ ਰਹੇ ਹਾਂ, ਇਹ ਗੁਰਬਾਣੀ ਦਾ ਪ੍ਰਮਾਣ ਹੈ। ਉਹਨਾਂ ਪਿੱਛੇ ਜੱਗ ਭੁੰਚਿਆ ਭੋਗ ਗਈ, ਖਾਣ ਪੀਣ ਪਹਿਨਣ ਦੇ ਜਿਹੜੇ ਸੁੱਖ ਨੇ, ਇਹ ਸਾਡੀ ਕਮਾਈ ਤਾਂ ਪਤਾ ਨਹੀਂ ਕੋਈ ਹੈ ਕਿ ਨਹੀਂ, ਪਰ ਉਹਨਾਂ ਮਹਾਨ ਆਤਮਾਵਾਂ ਜਿਨ੍ਹਾਂ ਕਮਾਈਆਂ ਕੀਤੀਆਂ। ਤਿਨਕੀ ਬਰਕਤ ਖਾਹੇ ਅਸੰਖ ਕਰੋੜੇ, ਸਦੀਆਂ ਤੱਕ ਉਹਨਾਂ ਦੀ ਬਰਕਤ ਅਸੰਖਾਂ ਲੋਕ, ਕਰੋੜਾਂ ਲੋਕ ਖਾਂਦੇ ਨੇ ਅਤੇ ਅਸੀਂ ਵੀ ਖਾ ਰਹੇ ਹਾਂ। ਧੰਨ ਧੰਨ ਬੁੱਢਾ ਬਾਬਾ ਬੁੱਢਾ ਜੀ ਦੀ ਕਮਾਈ। ਐਸੀਆਂ ਮਹਾਨ ਆਤਮਾਵਾਂ ਨੂੰ ਸਦਾ ਨਮਸਕਾਰ। ਐਸੀਆਂ ਮਹਾਨ ਆਤਮਾਵਾਂ ਦੇ ਚਰਨਾਂ 'ਤੇ ਸਦਾ ਸਦਾ ਪ੍ਰਣਾਮ। ਆਓ ਸ਼ਬਦ ਦੇ ਦੁਆਰਾ ਉਹਨਾਂ ਨੂੰ ਪਿਆਰੀ ਮਿੱਠੀ ਯਾਦ ਅਤੇ ਨਮਸਕਾਰ ਕਰੀਏ।

0: ਅਜਿੱਤਾ ਰੰਧਾਵਾ ਭਲਾ ਹੈ, ਬੁੱਢਾ ਬੂੜਾ ਇੱਕ ਮਨ ਧਿਆਵੈ। ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਅਜਿੱਤਾ ਜੋ 84 ਪਿੰਡਾਂ ਦਾ ਮਾਲਕ ਅਜਿੱਤਾ ਰੰਧਾਵਾ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਬੜੇ ਭਲੇ ਨੇ ਤੇ ਬੂੜਾ ਬੁੱਢਾ ਇੱਕ ਮਨ ਧਿਆਵੈ। ਅੱਧੀ ਅੱਧੀ ਤੁੱਕ ਦੋਵਾਂ ਮਹਾਨ ਆਤਮਾਵਾਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਨੇ ਬਚਨ ਕੀਤਾ। ਐਸੀ ਕਮਾਈ ਵਾਲੇ ਪੂਰਨ ਬ੍ਰਹਮ ਗਿਆਨੀ ਗੁਰੂ ਨਾਲ ਇੱਕਮਿੱਕ ਹੋਏ, ਸਾਰੀ ਜ਼ਿੰਦਗੀ 113 ਵਰੇ ਗੁਰੂ ਕੀ ਹਜ਼ੂਰੀ ਵਿੱਚ, ਗੁਰੂ ਕੀ ਆਗਿਆ ਵਿੱਚ, ਗੁਰੂ ਕੀ ਸੇਵਾ ਅਤੇ ਗੁਰੂ ਕੀ ਟਹਿਲ ਵਿੱਚ ਉਹਨਾਂ ਨੇ ਗੁਜ਼ਾਰੀ। ਐਸੇ ਮਹਾਂਪੁਰਖਾਂ ਨੂੰ ਕੋਟ ਕੋਟ ਨਮਸਕਾਰ, ਕੋਟ ਕੋਟ ਨਮਸਕਾਰ। ਧੰਨ ਧੰਨ ਬਾਬਾ ਬੁੱਢਾ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰ ਕਿਰਪਾ ਕਰਨ ਐਸੀਆਂ ਮਹਾਨ ਆਤਮਾ ਦੇ ਦਰਸਾਏ ਹੋਏ ਮਾਰਗਾਂ 'ਤੇ ਸਾਨੂੰ ਸਾਰਿਆਂ ਨੂੰ ਚੱਲਣ ਦੀ ਸਮਰੱਥ ਬਖਸ਼ਿਸ਼ ਕਰਨ। ਅਗਲਾ ਪ੍ਰੋਗਰਾਮ ਪਿਆਸਾ ਸਰਬਗੁਰੂ ਦਾਸ ਦੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜੁੱਟ ਬੈਠੀ ਸਾਧ ਸੰਗਤ ਜੀ ਧੰਨਵਾਦ ਜੀ ਹਾਂ। ਗੁਰੂ ਘਰ ਦੇ ਹਜ਼ੂਰੀ ਰਾਗੀ ਜਸ ਭਾਈ ਬਰਾਮ ਸਿੰਘ ਜੀ ਦੇ ਜਿਹਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਾਹਿਬ ਰੰਕਾਇਆ। ਅੱਜ ਦੇ ਸਮਾਗਮ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਨੂੰ ਸੰਸਾਰ ਭਰ ਵਿੱਚ ਸਮਰਪਿਤ ਨੇ। ਇਹਦੇ ਸੰਬੰਧ ਵਿੱਚ ਵੀ ਬਾਬਾ ਬੁੱਢਾ ਸੁਸ਼ੀਲ ਵੀਰਾਂ ਵੱਲੋਂ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਸਵੇਰੇ ਉਹਨਾਂ ਦੇ ਭੋਗ ਪਏ ਨੇ। ਇਹ ਪਰਿਵਾਰ ਹਰ ਸਾਲ ਸਵਾਮਾਂ ਨਵਾਉਂਦੇ ਨੇ। ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਹੀ ਸਵਾਮਾਂ ਨਵਾਉਂਦੇ ਰਹਿਣ। ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਾਰੇ ਹੀ ਵੀਰਾਂ ਦਾ ਬਹੁਤ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਜੋ ਆਉਣ ਵਾਲੇ ਸਮਾਗਮ ਨੇ ਗੁਰੂ ਘਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 18 ਤਰੀਕ ਨੂੰ ਭੋਗ ਪੈਣ। ਉਹਦੇ ਸੰਬੰਧ ਵਿੱਚ ਗੁਰਮਤਿ ਖਾਲਸਾ ਸਕੂਲ ਵੱਲੋਂ ਬੱਚਿਆਂ ਵੱਲੋਂ ਇੱਕ ਸ਼ਨਿਚਰਵਾਰ ਨੂੰ 1 ਵਜੇ ਤੋਂ ਲੈ ਕੇ 4 ਵਜੇ ਤੱਕ ਕੀਰਤਨ ਦਰਬਾਰ ਕੀਤਾ ਜਾ ਰਿਹਾ। ਜੋ ਉਪਰਾਲਾ ਭਾਈ ਬਰਿਆਮ ਸਿੰਘ ਜੀ ਬੱਚਿਆਂ ਨੂੰ ਸਿਖਾਲੇ ਰਲ ਕੇ ਕਰ ਰਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੰਗਤਾਂ ਨੂੰ ਬੇਨਤੀ ਹੈ ਜਿੱਥੇ ਆਪਾਂ ਬਾਹਰ ਰਹੇ ਕਥਾਵਾ ਕੀਰਤਨ ਨੂੰ ਸਰਵਨ ਕਰਦੇ ਹਾਂ, ਉਸ 'ਤੇ ਆਪਾਂ ਬੱਚਿਆਂ ਨੂੰ ਵੀ ਉਤਸ਼ਾਹ ਵਧਾਉਣ ਲਈ ਸੈਚਰਡੇ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਈਏ। ਅਤੇ ਇਸ ਦੇ ਸੰਬੰਧ ਭਾਈ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਜੋ ਗੁਰਮਤਿ ਸਮਾਗਮ ਹੈ ਉਹ 15 ਤਰੀਕ ਤੋਂ ਸ਼ੁਰੂ ਹੋ ਰਿਹਾ, 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਚੱਲੇਗਾ। ਸੰਗਤਾਂ ਨੂੰ ਬੇਨਤੀ ਹੈ, ਬਹੁਤ ਸੰਗਤਾਂ ਜਿੱਦਾਂ ਵੀਰਵਾਰ ਹੈ ਸ਼ੁੱਕਰਵਾਰ ਬਹੁਤ ਘੱਟ ਸੰਗਤਾਂ ਪਹੁੰਚਦੀਆਂ ਨੇ ਗੁਰਦੁਆਰਾ ਸਾਹਿਬ, ਸਮਾਗਮ ਕਰਾਉਣ ਦਾ ਤਾਂ ਇਹੀ ਫਾਇਦਾ ਹੈ ਜੇ ਆਪਾਂ ਲਾਹਾ ਲਈਏ ਆ ਕੇ। ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਪਹੁੰਚ ਕੇ ਬਾਅਦ ਚੜ੍ਹ ਕੇ ਆਪਾਂ ਹਾਜ਼ਰੀਆਂ ਲਵਾਈਏ, ਜੋ ਕਿ ਆਪਾਂ ਗੁਰਬਾਣੀ ਦਾ ਲਾਹਾ ਲੈ ਚੱਕੇ ਲਾਹਾ ਲੈ ਸਕੀਏ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 11:35 ਤੱਕ ਆਪ ਜੀ ਨੂੰ ਕਥਾ ਸਰਵਨ ਕਰਾਉਣਗੇ। ਉਸ ਤੋਂ ਬਾਅਦ ਆਪਣੇ ਕੋਲ ਜੋ ਜਥਾ ਦਰਬਾਰ ਸਾਹਿਬ ਦਾ ਭਾਈ ਜੁਝਾਰ ਸਿੰਘ ਜੀ ਦਾ ਗਿਆਨੀ ਕੁਲਵੰਤ ਸਿੰਘ ਜੀ ਪਹੁੰਚੇ ਹੋਏ ਨੇ, ਉਹਨਾਂ ਦਾ ਸਮਾਂ ਆਓ ਆਪਾਂ ਗੁਰਬਾਣੀ ਦੀ ਕਥਾ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਬੇਨਤੀ ਛੋਟੀ ਜੀ ਹੋ ਰਿਹਾ, ਸੋਰੀ ਵੀ ਜਿਹੜੀਆਂ ਗੱਡੀਆਂ ਮੌੜੀ ਟੋਅ ਟਰੱਕ ਨੂੰ ਖਾਲ ਕਰ ਦਿੱਤੀ ਆ, ਹੁਣ ਜੇ ਕਿਸੇ ਦੀ ਗੱਡੀ ਟੋਅ ਹੁੰਦੀ ਆ ਕਮੇਟੀ ਨੂੰ ਕੋਈ ਬਲੇਮ ਨਾ ਦਿਓ। ਅੱਜ ਇਹ ਲਾਸਟ ਤੁਹਾਨੂੰ ਸੰਗਤਾਂ ਨੂੰ ਬੇਨਤੀ ਆ ਨਾ ਕਾ ਵੀ ਹੁਣ ਗਾਂਹ ਵਾਸਤੇ ਅਸੀਂ ਕੋਈ ਵੀ ਅੱਜ ਤੋਂ ਬਾਅਦ ਅਨਾਊਂਸਮੈਂਟ ਨਹੀਂ ਕਰਾਂਗੇ। ਜਿਹੜਾ ਵੀ ਗੱਡੀ ਪਾਰਕਿੰਗ ਫਾਇਰ ਲਾਈਨ 'ਤੇ ਲਾਊਗਾ ਉਹ ਆਪ ਜ਼ਿੰਮੇਵਾਰ ਹੋਵੇਗਾ ਕਿ ਔੜੀ ਟੋਅ ਟਰੱਕ ਨੇ ਸ਼ਾਇਦ ਮੇਰੇ ਹਿਸਾਬ ਨਾਲ ਗੱਡੀਆਂ ਚੱਕ ਲਈਆਂ ਹੋਣੀਆਂ ਤਾਂ ਚੱਕੀਆਂ ਜਾਣਗੀਆਂ, ਇਹਦੇ ਵਿੱਚ ਕੋਈ ਵੀ ਸੱਤ ਇਤਰਾਜ਼ ਨਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ।
2: ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ

ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦੇ ਅਨਿੰਨ ਸੇਵਕ ਪਰਮ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ 526ਵੇਂ ਪਵਿੱਤਰ ਜਨਮ ਦਿਹਾੜੇ ਮਨਾ ਰਹੇ ਹਾਂ। ਉਹਨਾਂ ਨੂੰ ਸਮਰਪਿਤ ਹੀ ਆਏ ਸਾਲ ਦੀ ਤਰ੍ਹਾਂ ਗੁਰੂ ਘਰ ਵਿਖੇ ਬਾਬਾ ਬੁੱਢਾ ਜੀ ਐਸੋਸੀਏਸ਼ਨ ਸਮੂਹ ਸੰਗਤ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ ਹਨ। ਉਪਰੰਤ ਹਫ਼ਤਾਵਾਰੀ ਸੁੰਦਰ ਦੀਵਾਨ ਬਾਬਾ ਜੀ ਦੀ ਮਿੱਠੀ ਯਾਦ ਵਿੱਚ ਅੱਜ ਸਜ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਬਾਰੇ ਅਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਜਿਨ੍ਹਾਂ ਦਾ ਗੁਰਤਾ ਗੱਦੀ ਇਸੇ ਹਫ਼ਤੇ ਵੀਰਵਾਰ ਨੂੰ ਦਿਹਾੜਾ ਲੰਘਿਆ ਹੈ। ਆਪਾਂ ਥੋੜ੍ਹੀ ਜਿਹੀ ਵਿਚਾਰ, ਬਹੁਤ ਥੋੜ੍ਹੇ ਮਿੰਟ ਨੇ, ਸਿਰਫ ਇਸ ਵਿਸ਼ੇ 'ਤੇ ਹੀ ਕਰਨੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਮੁਬਾਰਕ ਜਨਮ ਸੰਨ 1506 ਈਸਵੀ ਅਕਤੂਬਰ ਦੇ ਮਹੀਨੇ ਅਤਿ ਸਤਿਕਾਰਯੋਗ ਭਾਈ ਸੁੱਗਾ ਰੰਧਾਵਾ ਜੀ ਦੇ ਗ੍ਰਹਿ ਵਿਖੇ ਅਤਿ ਸਤਿਕਾਰਯੋਗ ਮਾਤਾ ਗੌਰਾਂ ਜੀ ਦੀ ਪਾਵਨ ਕੁੱਖ ਤੋਂ ਪਿੰਡ ਕੱਥੂ ਨੰਗਲ ਅੱਜ ਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਘਰ ਵਿੱਚ ਬਹੁਤ ਸਾਦਾ ਮਾਹੌਲ ਸੀ। ਜ਼ਿਮੀਂਦਾਰਾ ਇਹ ਪਰਿਵਾਰ ਕਰਦੇ ਸਨ ਹੱਕ ਸੱਚ ਦੀ ਰੋਟੀ ਕਮਾਈ ਕਰਕੇ ਅਤੇ ਆਪਣਾ ਜੀਵਨ ਬਸਰ ਕਰਦੇ ਸਨ। ਔਰ ਇਹ ਜਿਨ੍ਹਾਂ ਦਾ ਪਹਿਲਾ ਨਾਮ ਬਾਬਾ ਬੁੱਢਾ ਜੀ ਦਾ ਬਚਪਨ ਵਿੱਚ ਭਾਈ ਬੂੜਾ ਸੀ, ਭਾਈ ਗੁਰਦਾਸ ਜੀ ਨੇ ਜੋ ਰਾਗੀ ਜੀ ਨੇ ਦੱਸਿਆ ਇੱਕੋ ਪੰਗਤੀ ਵਿੱਚ ਦੋਵੇਂ ਨਾਮ ਲਏ ਨੇ। ਭਾਵੇਂ ਕਿ ਇੱਕ ਹੋਰ ਸਿੱਖ ਵੀ ਸੀ ਭਾਈ ਬੂੜਾ ਕਲਾਲ ਜੀ, ਪਰ ਇਸ ਪੰਗਤੀ ਵਿੱਚ ਬਾਬਾ ਬੁੱਢਾ ਜੀ ਦਾ ਹੀ ਵਰਣਨ ਹੈ। ਪਹਿਲਾ ਅਤੇ ਦੂਜਾ ਨਾਮ ਜੋ ਸਤਿਗੁਰਾਂ ਬਖਸ਼ਿਆ, ਦੋਵੇਂ ਨਾਵਾਂ ਦਾ ਭਾਈ ਗੁਰਦਾਸ ਸਾਹਿਬ ਜੀ ਨੇ, ਜਿਹੜੇ ਚੰਗੀ ਤਰ੍ਹਾਂ ਜਾਣੂ ਸਨ ਬਾਬਾ ਜੀ ਦੇ ਜੀਵਨ ਸ਼ੈਲੀ ਤੋਂ, ਉਹਨਾਂ ਦਾ ਹੀ ਬਿਆਨ ਕੀਤਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸਾਢੇ ਕੁ 12 ਸਾਲ ਦੀ ਉਮਰ ਦੇ ਵਿੱਚ ਇਹ ਮਹਾਂਪੁਰਖ ਬਾਲਕ ਜਦੋਂ ਮੱਝਾਂ ਗਾਈਆਂ ਚਾਰਦਾ ਹੋਇਆ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੀਰਤਨ ਕਰ ਰਹੇ ਸਨ ਇੱਕ ਰਸ, ਜਿਵੇਂ ਗਿਆਨੀ ਜੀ ਨੇ ਦੱਸਿਆ ਦੁੱਖ ਭੰਜਨੀ ਬੇਰੀ ਵਾਲੇ ਸਥਾਨ 'ਤੇ। ਸੋ ਰਾਤ ਆਪਾਂ ਸਾਰੀ ਕਥਾ ਸੁਣੀ ਹੈ, ਤਾਂ ਇਹ ਉੱਥੇ ਪਹੁੰਚੇ, ਕੀਰਤਨ ਸੁਣ ਕੇ ਮਨ ਵਿੱਚ ਪ੍ਰੇਮ ਪੈਦਾ ਹੋਇਆ। ਔਰ ਸਿੱਖਾਂ ਦੀ ਭਗਤ ਮਾਲਾ ਵਿੱਚ ਜਿਹੜਾ ਇਹਨਾਂ ਬਾਰੇ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਮਨ ਵਿੱਚ ਪ੍ਰੇਮ ਜਾਗਿਆ ਸਤਿਗੁਰਾਂ ਦੇ ਦਿਦਾਰੇ ਕਰਕੇ। ਵੈਰਾਗ ਪਹਿਲਾਂ ਹੀ ਸੀ,
ਆਪਣੀਆਂ ਮੱਝੀਆਂ ਗਾਵਾਂ ਦਾ ਦੁੱਧ ਚੋ ਕੇ ਅਤੇ ਇਹਨਾਂ ਜਦੋਂ ਦਰਸ਼ਨ ਕੀਤਾ ਮਹਾਰਾਜ ਜੀ ਦਾ, ਸਤਿਗੁਰਾਂ ਦੇ ਅੱਗੇ ਲਿਆ ਰੱਖਿਆ, ਕਿਹਾ ਮਹਾਰਾਜ ਪ੍ਰਵਾਨ ਕਰੋ। ਔਰ ਨਾਲ ਹੀ ਆਪ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਦੇ ਦਿਦਾਰੇ ਕਰਕੇ ਕਿ ਮੈਂ ਗਰੀਬ ਨਿਵਾਜ ਆਪ ਜੀ ਦਾ ਦਰਸ ਕੀਤੀ ਉਸ, ਕਿਰਪਾ ਕਰੋ ਗਰੀਬ ਨਿਵਾਜ, ਮੇਰਾ ਜਨਮ ਮਰਨ ਕੱਟੀ ਹੈ ਜੀ। ਇਹ ਪਹਿਲੇ ਸ਼ਬਦ ਸਨ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਵੇਖ ਕੇ ਆਪ ਜੀ ਵੱਲ ਕਿਹਾ ਕਿ ਇਹ ਬਾਲਕ, ਤੇਰੀ ਉਮਰ ਤਾਂ ਅਜੇ ਬਾਲਕਾਂ ਵਾਲੀ ਥੋੜ੍ਹੀ ਹੈ, ਇਹ ਬੁੱਧ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ? ਤਾਂ ਉਸ ਵੇਲੇ ਆਪ ਜੀ ਨੇ ਜਵਾਬ ਦਿੱਤਾ, ਜੀ ਹਜ਼ੂਰ, ਸਾਡੇ ਨਗਰ ਵਿੱਚ ਮੁਗਲ ਆਏ ਸਨ, ਮੁਗਲ ਉਤਰੇ ਹੋਏ ਸਨ, ਫੌਜਾਂ ਉਹਨਾਂ ਦੀਆਂ, ਕੀ ਹੋਇਆ ਕਿ ਉਹਨਾਂ ਨੇ ਨਹੀਂ ਵੇਖਿਆ, ਨਾ ਖੇਤੀਆਂ ਕੱਚੀਆਂ ਵੇਖੀਆਂ, ਨਾ ਪੱਕੀਆਂ, ਨਾ ਡੱਡਰੀਆਂ, ਸਾਰੀਆਂ ਹੀ ਵੱਢ ਕੇ ਲੈ ਗਏ। ਇਹ ਵੇਖ ਕੇ ਮੇਰੇ ਮਨ ਵਿੱਚ ਆਈ ਕਿ ਇਹਨਾਂ ਡਾਢਿਆਂ ਦਾ ਹੱਥ ਕਿਸੇ ਨੇ ਨਹੀਂ ਫੜਿਆ ਹੈ ਅਤੇ ਜਮਾਂ ਦਾ ਹੱਥ ਕਿਸ ਨੇ ਫੜਨਾ ਹੈ? ਇਹ ਮੇਰੇ ਮਨ ਵਿੱਚ ਆਈ, ਤਾਂ ਕਰਕੇ ਮੇਰਾ ਅੰਦਰ ਡਰਦਾ ਹੈ, ਮੌਤ ਦਾ ਭੈ ਹੈ, ਗਰੀਬ ਨਿਵਾਜ ਮੇਰਾ ਜਨਮ ਮਰਨ ਕੱਟੀ ਹੈ ਜੀ। ਇਹ ਸੋਝੀ ਮੈਨੂੰ ਉਸ ਦਿਨ ਤੋਂ ਆਈ ਹੈ। ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੂਜਾ ਬਚਨ ਕੀਤਾ, ਤੂੰ ਤਾਂ ਬਾਲਕ ਨਹੀਂ ਹੈ, ਤੇਰੀ ਤਾਂ ਬੁੱਢਿਆਂ ਜੈਸੀ ਮਤ ਹੈ, ਤੂੰ ਤਾਂ ਬੁੱਢਾ ਹੋਇਆ ਹੈ। ਉਸ ਦਿਨ ਤੋਂ ਆਪ ਜੀ ਦਾ ਨਾਮ ਹੀ ਭਾਈ ਬੁੱਢਾ, ਬਾਬਾ ਬੁੱਢਾ ਪੈ ਗਿਆ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਜੀ ਤੋਂ ਉਪਦੇਸ਼ ਮੰਗਿਆ ਸੀ, ਸਤਿਗੁਰੂ ਜੀ ਨੇ ਬਖਸ਼ਿਸ਼ ਕਰਦੇ ਹੋਏ ਕਿਹਾ, ਠੀਕ ਹੈ, ਤੇਰੀ ਜੇ ਐਸੀ ਮਤ ਹੈ ਤਾਂ ਫਿਰ ਇੱਕ ਮਨ ਹੋ ਕੇ ਨਾਮ ਧਿਆਵੇਂਗਾ, ਤੇਰਾ ਜਨਮ ਮਰਨ ਕੱਟਿਆ ਜਾਵੇਗਾ, ਤੇਰਾ ਕਲਿਆਣ ਹੋਵੇਗਾ। ਇੱਕ ਮਨ ਨਾਮ ਧਿਆਇਆ ਕਲਿਆਣ ਹੁੰਦਾ ਹੈ, ਆਰਜਾ ਭੀ ਵਧੇਗੀ। ਜੋ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖਿਆ ਹੋਇਆ ਉਹ ਇਹ ਬਚਨ ਨੇ। ਮਹਾਰਾਜ ਨੇ ਕਿਹਾ ਆਰਜਾ ਭੀ ਵਧੇਗੀ। ਸੱਚ ਇਹ ਹੈ, ਜਿਹੜਾ ਮੌਤ ਨੂੰ ਯਾਦ ਕਰਦਾ ਹੈ, ਮੌਤ ਵੀ ਉਹਦੇ ਨੇੜੇ ਨਹੀਂ ਆਉਂਦੀ ਹੈ, ਉਹਦੇ ਤੋਂ ਝਿਜਕਦੀ ਹੈ, ਉਹਦੀ ਉਮਰ ਵੱਧ ਜਾਂਦੀ ਹੈ। ਸਿੱਖ ਇਤਿਹਾਸ ਵਿੱਚ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਆਲੂਵਾਲੀਆ ਮਿਸਲ ਦੇ ਮੁਖੀ ਸਨ, ਅਤੇ ਜਿੰਨੇ ਜੰਗ ਉਹਨਾਂ ਲੜੇ, 42 ਦੇ ਕਰੀਬ ਉਹਨਾਂ ਧਰਮ ਯੁੱਧ ਕੀਤੇ ਨੇ ਮੁਗਲਾਂ ਨਾਲ, ਦੁਰਾਨੀਆਂ ਨਾਲ, 100 ਸਾਧ ਸੰਗਤ ਜੀ ਨਾਦਰਾਂ ਨਾਲ, ਅਬਦਾਲੀਆਂ ਨਾਲ, ਉਹ ਵੀ ਅੱਗੇ ਹੋ ਕੇ ਕੀਤੇ ਨੇ। ਪਰ ਕਦੇ ਸੰਜੋਅ ਨਹੀਂ ਪੈਣੀ ਸੀ, ਲੋਹੇ ਦੀਆਂ ਤਾਰਾਂ ਦੀ ਬਣੀ ਹੋਈ ਬਰੀਕ ਜੈਕਟ ਕਦੇ ਨਹੀਂ ਪਹਿਨੀ ਸੀ। ਨਵਾਬ ਕਪੂਰ ਸਿੰਘ ਵੀ ਪਹਿਣ ਲੈਂਦੇ ਸਨ, ਹੋਰ ਜਰਨੈਲ ਵੀ, ਰਾਮਗੜੀਆ, ਚੜ ਸਿੰਘ ਆਦਿਕ, ਪਰ ਉਹਨਾਂ ਨਹੀਂ ਪਹਿਨੀ ਸੀ। ਇੱਕ ਵਾਰ ਕਿਹਾ ਸਿੱਖਾਂ ਕਿ ਮਹਾਰਾਜ ਤੁਸੀਂ ਜੈਕਟ ਪਾ ਲਿਆ ਕਰੋ, ਕੋਈ ਵਰਛਾ ਵੱਜਦਾ ਸਿੱਧਾ ਅਤੇ ਬਚਾਅ ਹੋਵੇਗਾ। ਉਹਨਾਂ ਕਿਹਾ, ਖਾਲਸਾ ਜੀ, ਜੰਗ ਦੀ ਮੌਤ ਆਪੇ ਤਾਂ ਆਪਾਂ ਕਹਿੰਦੇ ਪਵਿੱਤਰ ਹੁੰਦੀ ਹੈ, ਉਹ ਵੀ ਧਰਮ ਯੁੱਧ ਲੜਦਿਆਂ ਹੋਇਆਂ, ਅਤੇ ਮੈਂ ਚਾਹੁੰਦਾ ਹੈ ਕਿ ਜੰਗ ਲੜਦਿਆਂ ਜੇ ਮੌਤ ਆ ਜਾਵੇ, ਹੋਰ ਕੀ ਚਾਹੀਦਾ, ਉਹਨੂੰ ਗਲੇ ਲਾਉਣਾ ਚਾਹੀਦਾ, ਇਸ ਕਰਕੇ ਮੈਂ ਜੈਕਟ ਨਹੀਂ ਪਹਿਨਣੀ। 42 ਜੰਗ ਲੜੇ ਨੇ ਇਸ ਮਹਾਂਪੁਰਖ ਨੇ, ਸੂਰਮੇ ਨੇ, ਤੁਹਾਡੇ ਜਰਨੈਲ ਨੇ ਜੈਕਟ ਨਹੀਂ ਪਹਿਨੀ ਸੀ। ਅਤੇ ਸੱਚ ਇਹ ਹੈ, ਮੌਤ ਜੰਗਾਂ ਦੇ ਵਿੱਚ ਲਾਗੇ ਨਹੀਂ ਆਈ, ਨਾਲੇ ਮੂਹਰੇ ਹੋ ਕੇ ਲੜਦੇ ਰਹੇ, ਆਪਣੇ ਘਰ ਜਾ ਕੇ ਅਖੀਰ 'ਤੇ ਡੈਥ ਹੁੰਦੀ 62 ਸਾਲ ਦੀ ਉਮਰ ਵਿੱਚ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੱਚ ਆ, ਜਿਸ ਗੁਰ ਸਿੱਖ ਨੂੰ ਮੌਤ ਚੇਤੇ ਆ ਅਤੇ ਸਵਾ ਸਵਾ ਸਿਮਰਨ, ਉਹਦੇ ਚਿੰਤਨ ਵੀ ਹਿਰਦੇ ਵਿੱਚ ਉਹਦੇ ਹੀ ਚੱਲੇਗਾ। ਮੌਤ ਦਾ ਸਿਮਰਨ ਨਾਲ ਅਟੈਚਮੈਂਟ ਆ, ਨਹੀਂ ਤਾਂ ਬੰਦਾ ਸੰਸਾਰ ਦੇ ਵਿੱਚ ਹੀ ਭੁੱਲਿਆ ਰਹਿੰਦਾ ਹੈ, ਭਰਮਿਆ ਰਹਿੰਦਾ ਮਾਇਆ ਦੇ ਭਰਮ ਮੋਹ ਜਾਲ ਵਿੱਚ, ਅਤੇ ਕਦੇ ਚੇਤੇ ਆ ਗਿਆ ਅਤੇ ਕਦੇ ਭੁੱਲ ਗਿਆ। ਔਰ ਜਿੰਨੀ ਕਿਸੇ ਨੂੰ ਮੌਤ ਚੇਤੇ ਆ ਕੇ ਵਾਹਿਗੁਰੂ ਦਾ ਸਿਮਰਨ ਆਉਂਦਾ, ਓਨਾ ਹੀ ਉਹ ਵੱਡਾ ਮਹਾਂਪੁਰਖ ਪੂਰਨ ਹੋ ਨਿਬੜਦਾ ਹੈ। ਇਹ ਵੀ ਸੱਚ ਹੈ।
ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਕਿਹਾ, ਤੂੰ ਬੁੱਢਾ ਨਹੀਂ, ਤੂੰ ਬਾਲਕ ਨਹੀਂ। ਔਰ ਆਪ ਜੀ ਨੂੰ ਗਿਆਨ ਵਿੱਚ ਵੀ ਬਿਰਧ ਕਰ ਦਿੱਤਾ, ਆਰਜਾ ਭੀ ਵਧੇਗੀ ਬਚਨ ਵੀ ਕਰ ਦਿੱਤਾ। ਅਤੇ ਇਹ ਮਹਾਂਪੁਰਖ ਦੀ 125 ਸਾਲ ਤੋਂ ਉੱਪਰ 55 ਸਾਲ ਉਮਰ ਹੋਈ, ਸੰਨ 1506 ਅਕਤੂਬਰ ਤੋਂ ਲੈ ਕੇ ਅਤੇ ਸੰਨ 1631 ਈਸਵੀ ਤੱਕ ਆਪ ਜੀ ਪੰਜ ਪਾਤਸ਼ਾਹੀਆਂ ਦੇ ਹਜ਼ੂਰ ਰਹੇ ਨੇ। ਹੁਣ ਤੁਸੀਂ ਕਹੋ ਪੰਜ ਪਾਤਸ਼ਾਹੀਆਂ ਦੇ ਛਿਆਂ ਦੇ ਕਿਉਂ ਨਹੀਂ ਜੀ? ਔਰ ਹਜ਼ੂਰ ਪੰਜਾਂ ਦੇ ਰਹੇ ਨੇ, ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਨਿਕਟ ਹੋ ਕੇ, ਮੁਸਾਹਿਬ ਹੋ ਕੇ, ਮੁੱਖ ਸਲਾਹਕਾਰ ਹੋ ਕੇ, ਵਜ਼ੀਰ ਹੋ ਕੇ, ਆਪ ਜੀ ਗੁਰੂ ਘਰ ਦੇ ਵਿੱਚ ਰਹਿ ਕੇ, ਜੇ ਮੈਂ ਇਹ ਕਹਿ ਲਵਾਂ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾਵਾਂ ਕੀਤੀਆਂ ਨੇ ਪੰਜ ਸਤਿਗੁਰਾਂ ਤੱਕ। ਪਹਿਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਦਿੱਤੀ ਅਤੇ ਨਾਲ ਜੁਗਤੀ ਵੀ ਦੇ ਦਿੱਤੀ ਕਿ ਸੱਚ ਇਹ ਜੇ ਮੌਤ ਚੇਤੇ ਹੈ ਤਾਂ ਇੱਕ ਮਨ ਹੋ ਕੇ ਨਾਮ ਧਿਆਵੇਂਗਾ ਅਤੇ ਤੇਰਾ ਕਲਿਆਣ ਹੋਵੇਗਾ, ਔਰ ਜਨਮ ਮਰਨ ਕੱਟਿਆ ਜਾਵੇਗਾ, ਜਿਉਂਦੇ ਜੀ ਮੁਕਤ ਹੋ ਜਾਵੇਗਾ। ਜਿਹੜੀ ਮੌਤ ਦੀ ਤੂੰ ਗੱਲ ਕੀਤੀ, ਆਈ ਨਾ ਮੇਟਣ ਕੋ ਸਮਰੱਥ, ਜਮਾਂ ਦਾ ਹੱਥ ਕਿਸ ਫੜਿਆ ਹੈ, ਸੱਚ ਹੈ ਉਹ ਆਈ ਹੋਈ ਮੌਤ ਨੂੰ ਕੋਈ ਨਹੀਂ ਮੋੜ ਸਕਿਆ, ਉਹ ਕਾਲ ਨੂੰ, ਉਹ ਜਮਰਾਜ ਨੂੰ ਤੂੰ ਜਿਉਂਦੇ ਜੀ ਉਹਨੂੰ ਮਾਤ ਪਾ ਦੇਵੇਂਗਾ। ਬ੍ਰਹਮ ਗਿਆਨੀ ਐਸਾ ਹੀ ਹੁੰਦਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਮਹਾਂਪੁਰਸ਼ ਨੇ ਸਤਿਗੁਰਾਂ ਤੋਂ ਉਪਦੇਸ਼ ਲੈ ਕੇ ਉਹਨੂੰ ਕਮਾਇਆ, ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਉਪਦੇਸ਼ ਲੈ ਕੇ ਅਤੇ ਘਰ ਵਿੱਚ ਗ੍ਰਹਿਸਥੀ ਸਨ, ਆਪ ਜੀ ਨੇ ਉਹ ਜ਼ਿੰਮੇਵਾਰੀਆਂ ਨਿਭਾਈਆਂ। ਚਾਰ ਸਪੁੱਤਰ ਹੋਏ ਆਪ ਜੀ ਦੇ ਗ੍ਰਹਿ ਵਿਖੇ, ਹਜ਼ੂਰ ਪੂਰਾ ਸਮਾਂ ਗੁਰੂ ਨਾਨਕ ਦੇਵ ਕੋਲ ਨਹੀਂ ਰਹੇ, ਸਤਿਗੁਰੂ ਉਸ ਤੋਂ ਬਾਅਦ 18 ਦੇ ਕਰੀਬ ਆਪ ਜੀ ਮਿਲੇ ਨੇ 1518 ਵਿੱਚ ਪਹਿਲੀ ਵਾਰ ਨਾਮ ਦੀ ਦਾਤ ਲੈ ਕੇ, ਅਤੇ ਉਸ ਤੋਂ ਬਾਅਦ ਮਹਾਰਾਜ ਅਤੇ ਉਦਾਸੀਆਂ 'ਤੇ ਚੜ੍ਹੇ ਨੇ, ਮਗਰੋਂ ਕਰਤਾਰਪੁਰ ਵਸਾਇਆ ਅਖੀਰਲੇ ਸਨ, ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਨੇ ਪਿਆਰ ਵਿੱਚ ਬੱਝੇ ਹੋਏ ਦਿਦਾਰੇ ਕਰਨ, ਉੱਥੇ ਰਹਿ ਕੇ ਕੁਝ ਸਮਾਂ ਕੁਝ ਦਿਨ ਸੇਵਾ ਕਰਦੇ ਨੇ, ਅਤੇ ਅਖੀਰਲੇ ਸਮੇਂ ਵੀ ਨਾਲ ਹੀ ਸਨ ਉਹ ਪੰਜ ਸਿੱਖ, ਭਾਈ ਅਜਿੱਤਾ ਰੰਧਾਵਾ ਜੀ, ਭਾਈ ਬੂੜਾ ਕਲਾਲ ਜੀ, ਦੂਜਾ ਇੱਕ ਹੋਰ ਸਿੱਖ ਆ ਜਿਨ੍ਹਾਂ ਦਾ ਨਾਮ ਕਲਾਲ ਲੱਗਦਾ ਵਾ, ਭਾਈ ਬੂੜਾ ਕਲਾਲ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਅਤੇ ਭਾਈ ਧੀਰੋ ਜੀ, ਅਤੇ ਛੇਵੇਂ ਸਨ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹ ਤਾਂ ਗੁਰੂ ਬਣ ਗਏ ਫਿਰ। ਇਹ ਪੰਜ ਸਿੱਖ ਸੇਵਾ ਕਰਦੇ ਸੀ ਉਸ ਵੇਲੇ, ਆਪਸ ਵਿੱਚ ਬਹੁਤ ਪਿਆਰ ਸੀ। ਅਖੀਰ 'ਤੇ ਆਏ ਨੇ ਫਿਰ ਰਮਦਾਸ ਚਲੇ ਗਏ ਆਪ ਜੀ ਆਪਣੇ ਨਗਰ, ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਗੁਰਿਆਈ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਆਪਣੇ ਥਾਂ ਥਾਪਿਆ, ਲੈਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ, ਸਤਿਗੁਰੂ ਨਾਨਕ ਰੂਪ ਬਟਾਇਆ, ਭਾਈ ਗੁਰਦਾਸ ਸਾਹਿਬ ਜੀ ਬਿਆਨ ਕਰਦੇ ਨੇ, ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਹਿਲਾ ਬਚਨ ਆਪ ਜੀ ਨੂੰ ਇਹ ਕੀਤਾ ਸੀ ਕਿ ਇੱਕ ਮਨ ਨਾਮ ਧਿਆਵੇਂਗਾ ਤਾਂ ਤੇਰਾ ਕਲਿਆਣ ਹੋਵੇਗਾ, ਔਰ ਦੂਜਾ ਬਚਨ ਮਹਾਰਾਜ ਜੀ ਨੇ ਕਿਹਾ ਸੀ ਕਿ ਤੇਰੇ ਤੋਂ ਕਦੇ ਓਹਲੇ ਨਾ ਹੋ ਸਾ, ਮੈਂ ਜਿਸ ਵੀ ਰੂਪ ਵਿੱਚ ਹੋਵਾਂਗਾ, ਅਸੀਂ ਜਿੱਥੇ ਵੀ ਹੋਵਾਂਗੇ, ਜਿਹੜੇ ਵੀ ਰੂਪ ਵਿੱਚ, ਤੂੰ ਸਾਨੂੰ ਪਹਿਚਾਣ ਹੀ ਲਵੇਂਗਾ। ਦੂਜਾ ਬਚਨ ਮਹਾਰਾਜ ਜੀ ਨੇ ਇਹ ਕੀਤਾ ਸੀ ਆਪ ਜੀ ਨਾਲ, ਔਰ ਉਹਦੇ ਮੁਤਾਬਕ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਗ੍ਰਹਿ ਚਲੇ ਗਏ ਸਨ, ਜ਼ਿੰਮੇਵਾਰੀਆਂ ਗ੍ਰਹਿਸਥ ਦੀਆਂ ਸਨ, ਖੇਤੀਬਾੜੀ ਦਾ ਕਾਰਜ ਸੀ, ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਰਤਾਰਪੁਰ ਤੋਂ ਗੁਰਿਆਈ ਲੈ ਕੇ, ਮਹਾਰਾਜ ਦਾ ਹੁਕਮ ਵੀ ਸੀ ਅਤੇ ਬੈਰਾਗ ਵੀ ਬਹੁਤ ਸੀ ਮਹਾਰਾਜ ਦੇ ਵਿਛੋੜੇ ਦਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਵਿਛੋੜੇ ਦਾ ਬੈਰਾਗ ਵੀ ਬਹੁਤ ਸੀ, ਉਹਨਾਂ ਦਿੱਤਾ ਛੱਡ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ, ਮਾਈ ਭਰਾਈ ਜੀ ਦੇ ਘਰ ਵਿਖੇ ਆ ਕੇ ਖਡੂਰ ਸਾਹਿਬ ਆਸਣ ਲਾ ਲਿਆ, ਔਰ ਕਿਹਾ ਉਹਨਾਂ ਤੋਂ ਬਿਨਾਂ ਸਾਡਾ ਜੀ ਨਹੀਂ ਲੱਗਦਾ ਹੈ। ਵੇਖੋ ਕਿੰਨਾ ਪ੍ਰੇਮ ਅਤੇ ਬੈਰਾਗ ਸੀ, ਗੁਰਤਾ ਗੱਦੀ ਪਾ ਕੇ ਕੋਠਾ ਸੀ ਉੱਥੇ, ਅਤੇ ਕੋਠੇ ਦੇ ਵਿੱਚ ਹੀ ਬਹਿ ਗਏ, ਕਿਹਾ ਕਿਸੇ ਨੂੰ ਦੱਸਣਾ ਨਹੀਂ, ਅਸੀਂ ਉਹਨਾਂ ਦੇ ਆਨੰਦ ਵਿੱਚ ਹੀ ਬੈਠਣਾ ਵਾ, ਔਰ ਮਹਾਰਾਜ ਦੇ ਧਿਆਨ ਵਿੱਚ ਹੀ ਬੈਠ ਗਏ।
ਉਸ ਵੇਲੇ ਬਚਨ ਕੀਤਾ ਸੀ ਮਾਈ ਭਰਾਈ ਜੀ ਨਾਲ, ਸੰਗਤਾਂ ਬੇਬਲ ਹੋ ਗਈਆਂ, ਖਡੂਰ ਸਾਹਿਬ ਨਾਂ ਲੱਭਿਆ, ਉੱਥੋਂ ਸਿੱਖ ਕਰਤਾਰਪੁਰ ਗਏ। ਉਹਨਾਂ ਕਿਹਾ ਮਹਾਰਾਜ ਉਹਨਾਂ ਕਿਹਾ ਉਹ ਤਾਂ ਉੱਥੇ ਆਏ ਨੇ, ਕਿਹਾ ਉੱਥੇ ਤਾਂ ਕੋਈ ਨਹੀਂ, ਉਹ ਤਾਂ ਲੱਭਦੇ ਨਹੀਂ। ਫਿਰ ਇਹਨਾਂ ਗੁਰਸਿੱਖਾਂ ਭਾਈ ਧੀਰੋ ਜੀ, ਭਾਈ ਸਧਾਰਨ, ਭਾਈ ਭਗੀਰਥ ਜੀ, ਭਾਈ ਬੂੜਾ ਕਲਾਲ ਜੀ, ਭਾਈ ਅਜਿੱਤਾ ਰੰਧਾਵਾ ਜੀ, ਇਹਨਾਂ ਮਿਲ ਕੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਹੋਇਆ ਸੀ, ਆਪਾਂ ਉਹਨਾਂ ਨੂੰ ਨਾਲ ਲੈ ਕੇ। ਅਤੇ ਰਾਗੀ ਭਾਈ ਬਲਵੰਡ ਜੀ ਦਾ ਵੀ ਕਥਨ ਆਉਂਦਾ, ਮਹਿਮਾ ਪ੍ਰਕਾਸ਼ ਨੇ ਕੀਤਾ ਵਾ, ਇਹ ਸਾਖੀ ਆਉਂਦੀ। ਇਹਨਾਂ ਕਿਹਾ ਨਾਲ ਲੈ ਕੇ ਆਪਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖਡੂਰ ਸਾਹਿਬ ਵਿੱਚ ਟੋਲੀ ਗਏ, ਅਤੇ ਉੱਥੇ ਨੇ ਨਾ ਆਪਾਂ ਨੂੰ ਪਤਾ ਵਾ ਹੈ ਉੱਥੇ ਹੀ ਨੇ। ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਇਹਨਾਂ ਪੰਜ ਸਿੱਖ ਬਾਬਾ ਜੀ ਨੂੰ ਮੂਹਰੇ ਲਾ ਕੇ, ਬਾਬਾ ਜੀ ਨੇ ਨਾਲ ਭਾਈ ਬਲਵੰਡ ਰਾਗੀ ਜੀ ਨੂੰ ਲਿਆ ਵਾ, ਨਾਲ ਲੈ ਕੇ ਖਡੂਰ ਸਾਹਿਬ ਪਹੁੰਚੇ। ਹੁਣ ਬਾਬਾ ਬੁੱਢਾ ਸਾਹਿਬ ਜੀ ਜਿਹੜਾ ਬਚਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ, ਇੱਕ ਤੇ ਇੱਕ ਮਨ ਹੋਏ ਕਾ ਨਾਮ ਧਿਆਵੇਗਾ, ਇੱਕ ਮਨ ਹੋ ਕੇ ਮੌਤ ਨੂੰ ਮੂਹਰੇ ਰੱਖ ਕੇ ਯਾਦ ਕਰਕੇ, ਹਿਰਦੇ ਵਿੱਚ ਮੌਤ ਨੂੰ ਯਾਦ ਕਰਕੇ ਅਤੇ ਜ਼ੁਬਾਨ ਤੋਂ ਨਾਮ ਜਪਿਆ, ਫਿਰ ਮਨ ਕਿੱਧਰ ਜਾਵੇਗਾ। ਔਰ ਇੱਕ ਮਨ ਹੋ ਕੇ ਨਾਮ ਜਪਿਆ ਤਾਂ ਹੀ ਇਸ ਮਹਾਂਪੁਰਖ ਦੀ ਅਵਸਥਾ ਬਣੀ ਹੈ। ਆਇਆ ਤਿੰਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ, ਸਤਿਗੁਰੂ ਜੀ ਇਹੀ ਫਰਮਾਨ ਕਰਦੇ ਨੇ, ਉਹਨਾਂ ਦਾ ਆਇਆ ਹੋਇਆ ਸਫਲ ਹੋਇਆ ਇਹ ਸੰਸਾਰ 'ਤੇ, ਜਿਨ੍ਹਾਂ ਨੇ ਇੱਕ ਮਨ ਹੋ ਕੇ ਵਾਹਿਗੁਰੂ ਨੂੰ ਧਿਆਇਆ ਹੈ, ਉਹਦੇ ਨਾਲ ਇਕਾਗਰ ਹੋ। ਤਾਂ ਹੀ ਕਿਹਾ ਸੀ ਸੁਖਮਨੀ ਸਾਹਿਬ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਇੱਕ ਨੂੰ ਅੱਗੇ ਲਿਆ ਸਿਰਫ, ਹੋਰ ਸਾਰੇ ਪਾਸਿਓਂ ਧਿਆਨ ਹਟਾ ਕੇ ਗੁਰੂ ਦਾ ਧਿਆਨ ਲੈਣਾ ਹੈ। ਔਰ ਉਸ ਵੇਲੇ ਭਾਈ ਅਜਿੱਤਾ ਰੰਧਾਵਾ ਭਲਾ ਹੈ ਬੂੜਾ ਬੁੱਢਾ, ਇੱਕ ਮਨ ਧਿਆਵਾ ਹੈ, ਇੱਕ ਮਨ ਇਹਨਾਂ ਨੇ ਧਿਆਇਆ, ਅਤੇ ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਮੋਹਰ ਲਾਈ, ਉਹ ਬਚਨ ਨੂੰ ਕਮਾਇਆ ਹੈ। ਅਤੇ ਦੂਜਾ ਬਚਨ ਸੀ ਵੀ ਉਹਨਾਂ ਨੂੰ ਹੋਇਆ ਤੇਰੇ ਤੋਂ ਕਦੇ ਉਹਲੇ ਨਾ ਹੋ, ਉਹਦੇ ਮੁਤਾਬਕ ਇਹ ਗੁਰਸਿੱਖਾਂ ਮੂਹਰੇ ਲਾ ਕੇ, ਹੁਣ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰਿਆਈ ਤੋਂ ਬਾਅਦ ਬੈਰਾਗ ਵਿੱਚ ਛੁਪ ਕੇ ਬੈਠ ਗਏ ਕੋਠੇ ਵਿੱਚ ਮਾਈ ਭਰਾਈ ਦੇ ਘਰ ਵਿਖੇ, ਅਤੇ ਬਾਬਾ ਬੁੱਢਾ ਸਾਹਿਬ ਜੀ ਭਾਈ ਬਲਵੰਡ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਨੇ। ਜਾ ਕੇ ਪੁੱਛਿਆ ਮਾਈ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਇੱਥੇ ਨੇ ਕਿੱਥੇ ਹਨ, ਉਹਨੇ ਚੁੱਪ ਧਾਰਨ ਕਰ ਲਈ। ਗੁਰਮੁਖ ਸੀ, ਆਗਿਆ ਸੀ ਕਿਸੇ ਨੂੰ ਦੱਸਣਾ ਨਹੀਂ ਹੈ, ਦੱਸਣਾ ਪਾਵੀਂ ਕਿਸੇ ਨੂੰ, ਔਰ ਗੁਰਮੁਖ ਹੁੰਦਾ ਉਹ ਆਗਿਆ ਮੰਨਦਾ ਹੈ ਅਤੇ ਝੂਠ ਵੀ ਨਹੀਂ ਬੋਲਦਾ, ਗੁਨਾਹ ਵੀ ਨਹੀਂ ਕਰਦਾ। ਮਾਈ ਚੁੱਪ ਹੀ ਧਾਰਨ ਕਰ ਲਈ, ਉਹ ਦੱਸ ਨਾ ਪਾਈ, ਤਾਂ ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਉਸੇ ਵੇਲੇ ਜਾਣ, ਬਈ ਮਾਈ ਨੂੰ ਦੱਸਣ ਦੀ ਆਗਿਆ ਨਹੀਂ ਹੈ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਇੱਥੇ ਹੀ ਨੇ। ਫਿਰ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਬਲਵੰਡ ਜੀ ਨੂੰ ਕਹਿਣ ਲੱਗੇ, ਰਬਾਬ ਵਜਾਓ, ਸ਼ਬਦ ਗਾਓ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣ ਕੇ ਬਾਣੀ ਆਪੇ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਪ੍ਰਗਟ ਹੋ ਜਾਣਗੇ। ਆਪ ਜੀ ਨੇ ਬਚਨ ਕੀਤਾ, ਸੱਚ ਹੈ ਗੁਰੂ ਸ਼ਬਦ ਰੂਪ ਆ, ਗੁਰੂ ਬਾਣੀ ਹੈ। ਉਸ ਵੇਲੇ ਬਾਣੀ ਕੇਵਲ ਗੁਰੂ ਨਾਨਕ ਦੇਵ ਜੀ ਸੀ, ਹਜੇ ਗੁਰੂ ਅੰਗਦ ਦੇਵ ਜੀ ਨੇ ਇੱਕ ਵੀ ਸਲੋਕ ਉਚਾਰਿਆ ਨਹੀਂ ਸੀ। ਬਾਣੀ ਗਾਓ, ਆਪੇ ਗੁਰੂ ਨਾਨਕ ਦੀ ਬਾਣੀ ਸੁਣ ਕੇ ਗੁਰੂ ਨਾਨਕ ਦਾ ਰੂਪ ਨੇ ਪ੍ਰਗਟ ਹੋ ਜਾਣਗੇ। ਉਸੇ ਵੇਲੇ ਬਲਵੰਡ ਜੀ ਨੇ ਰਬਾਬ ਸੁਰ ਕਰਕੇ ਸ਼ਬਦ ਗਾਇਆ, ਜਦੋਂ ਧੁਨੀ ਲੱਗੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਾਹਰ ਆ ਗਏ ਕੋਠੇ ਤੋਂ, ਬਾਰ ਖੋਲ੍ਹ ਕੇ ਅਤੇ ਬਾਬਾ ਬੁੱਢਾ ਜੀ ਵੱਲ ਵੇਖ ਕੇ ਵਾਹ ਵਾਹ ਕਰ ਉੱਠੇ, ਮੁਸਕਰਾ ਕੇ ਕਹਿਣ ਲੱਗੇ, ਕੈਸੀ ਭਲੀ ਵਿਉਂਤ ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ ਕੋਠੇ ਵਿੱਚੋਂ ਬਾਹਰ ਕੱਢਣ ਦੀ ਕੱਢ ਸੁੱਟੀ। ਇਹ ਬਚਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਨਾਲੇ ਮੁਸਕਰਾਏ, ਅਤੇ ਫਿਰ ਸਿੰਘਾਸਨ ਆਪ ਜੀ ਨੇ ਡਾਹਿਆ। ਉਸ ਵੇਲੇ ਚੰਦੋਆ ਲਾਇਆ ਗਿਆ, ਕਹੇ ਅਤੇ ਬੈਠ ਕੇ ਦੀਦਾਰੇ ਬਖਸ਼ੋ, ਸੰਸਾਰ ਨੂੰ ਤਾਰੋ, ਤੁਹਾਡੀ ਜ਼ਿੰਮੇਵਾਰੀ ਹੈ। ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਪਰਿਕਰਮਾ ਕੀਤੀਆਂ, ਸਾਰੀ ਸੰਗਤ ਨੇ ਗੁਰਸਿੱਖਾਂ ਮੱਥਾ ਟੇਕਿਆ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿਰਪਾ ਕਰੋ, ਉਪਦੇਸ਼ ਬਖਸ਼ੋ, ਜਿਵੇਂ ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੀ ਸੰਭਾਲ ਕਰਦੇ ਸੀ ਸੰਗਤਾਂ ਦੀ,
ਬਾਣੀ ਉਚਾਰ ਕੇ ਨਿਹਾਲ ਕਰਦੇ ਸੀ ਤਾਂ ਉਸ ਵੇਲੇ ਧੰਨ ਗੁਰੂ ਅੰਗਦ ਦੇਵ ਸਾਹਿਬ, ਕਿੱਡੀ ਅਵਸਥਾ ਸੀ ਬਾਬਾ ਬੁੱਢਾ ਸਾਹਿਬ ਜੀ, ਕਿੰਨਾ ਮਾਣ ਦਿੱਤਾ, ਕਿਹਾ ਬਾਬਾ ਜੀ ਤੁਹਾਨੂੰ ਉਪਦੇਸ਼ ਤੁਹਾਡੇ ਗੁਰਸਿੱਖਾਂ ਨੂੰ। ਮਹਾਰਾਜ ਜੀ ਦਾ ਪਹਿਲਾ ਸਲੋਕ ਹੈ, ਗੁਰਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਿਮੇਓ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੇਖਿਆ ਦਿੱਤੀ, ਆਪ ਜੀ ਨੇ ਗੁਰਦੀਖਿਆ, ਗੁਰੂ ਸਾਹਿਬ ਨੇ ਦੀਖਿਆ ਵੀ ਦਿੱਤੀ। ਪਹਿਲੇ ਦਿਨ ਉਪਦੇਸ਼ ਮੰਗਿਆ ਸੀ, ਮੇਰਾ ਜਨਮ ਮਰਨ ਕੱਟੀ ਹੈ ਜੀ, ਔਰ ਉਸ ਵੇਲੇ ਗੁਰਦੀਖਿਆ ਇੱਕ ਮਨ ਹੋਏ ਕਿ ਨਾਮ ਧਿਆਵੇਂਗਾ, ਇਹ ਦੀਖਿਆ ਸੀ, ਵਾਹਿਗੁਰੂ ਮੰਤਰ ਦਿੱਤਾ ਸੀ। ਇਹ ਗੁਰਦੀਖਿਆ ਆਖ ਬੁਝਾਇਆ, ਫਿਰ ਆਖ ਕੇ ਚੰਗੀ ਤਰ੍ਹਾਂ ਸਮਝਾਇਆ ਜਿਸ ਮਹਾਂਪੁਰਸ਼ ਨੂੰ, ਸਿਫਤੀ ਸੱਚ ਸਮੇਓ, ਫਿਰ ਤੁਹਾਡੇ ਵਰਗਾ ਮਹਾਂਪੁਰਖ ਜਿਹੜਾ ਸਿਫਤ ਕਰਕੇ ਸੱਚ ਦੇ ਵਿੱਚ ਸਮਾਇਆ ਹੋਇਆ, ਜਿਹੜਾ ਗੁਰੂ ਨਾਲ ਇੱਕ ਮਿੱਕ ਹੈ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ, ਉਹਨਾਂ ਮਹਾਂਪੁਰਖਾਂ ਨੂੰ ਕੀ ਉਪਦੇਸ਼ ਦੇਈਏ ਅਸੀਂ ਬਾਬਾ, ਜਿਨ੍ਹਾਂ ਨੂੰ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਦੀਖਿਆ ਦੇ ਕੇ ਬੁਝਾਇਆ ਹੋਇਆ ਅਤੇ ਸਿਫਤ ਦਿੱਤੀ ਹੋਈ ਹੈ, ਤੁਸੀਂ ਸਮਾਏ ਹੋਏ ਹੋ। ਇਹ ਬਾਬਾ ਜੀ ਦੇ ਮਾਨ ਵਿੱਚ ਬਾਣੀ ਉਚਾਰੀ ਸੀ, ਪਹਿਲਾ ਸਲੋਕ ਆਪ ਜੀ ਦਾ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਉਹਨਾਂ ਸੰਗਤ ਨੂੰ ਨਿਹਾਲ ਕਰਨਾ ਸ਼ੁਰੂ ਕੀਤਾ। ਬਾਣੀ ਪ੍ਰੇਮ ਕਿੰਨਾ ਸਨਮਾਨ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਅੰਗਦ ਦੇਵ ਸਾਹਿਬ ਜੀ ਕਰਦੇ ਸਨ। ਇੱਕ ਵਾਰ ਆਪ ਜੀ ਦਾ ਜੀ ਕੀਤਾ, ਪਰਚਾ ਸ਼ਬਦ ਨਾਲ ਸੀ, ਦੀਦਾਰ ਗੁਰੂ ਦਾ ਕਰਦੇ ਸਨ, ਸ਼ਬਦ ਨਾਲ ਹਰ ਵੇਲੇ ਪਰਚਾ ਰਹਿੰਦਾ ਸੀ। ਸਿੱਖ ਦੀ ਇਹ ਹੀ ਅਵਸਥਾ ਹੈ, ਸਤਿਗੁਰੂ ਕਿਰਪਾ ਕਰਨ। ਔਰ ਆਪ ਜੀ ਨੇ ਕਿਹਾ, ਬਲਵੰਡ ਜੀ ਨੂੰ ਦੁਪਹਿਰ ਦਾ ਸਮਾਂ ਸੀ, ਖਡੂਰ ਸਾਹਿਬ ਇੱਕ ਰਾਗੀ ਭਾਈ ਬਲਵੰਡ ਜੀ ਹਜ਼ੂਰੀ ਰਾਗੀ, ਕਿਹਾ ਸ਼ਬਦ ਸੁਣਨ ਨੂੰ ਮਨ ਲੋਚਦਾ ਹੈ, ਸ਼ਬਦ ਕੀਰਤਨ ਸੁਣਾਓ ਮੈਨੂੰ, ਭੁੱਖ ਲੱਗੀ। ਉਹਨਾਂ ਕਿਹਾ ਬੁੱਢਿਆ ਅੱਗੋਂ, ਸੋ ਸ਼ਬਦ ਚੌਂਕੀ ਦੇ ਹਜ਼ੂਰ, ਗੁਰੂ ਦੇ ਹਜ਼ੂਰ ਚੌਂਕੀ ਵੇਲੇ ਪੜਾਂਗਾ, ਉਦੋਂ ਸੁਣ ਲਵੀਂ, ਹੁਣ ਬਿਨਾਂ ਚੌਂਕੀ ਤੋਂ ਕਿਹਦੇ ਕਿਹਦੇ ਅੱਗੇ ਗਾਵਾਂ। ਇਹ ਬਚਨ ਬੋਲੇ, ਰੁੱਖੇ ਬਚਨ ਬੋਲੇ, ਤਾਂ ਉਸ ਵੇਲੇ ਬਾਬਾ ਬੁੱਢਾ ਦਾ ਮਨ ਭੰਗ ਹੋਇਆ, ਆਪ ਜੀ ਚੁੱਪ ਕਰਕੇ ਬੈਠ ਗਏ। ਧੰਨ ਗੁਰੂ ਅੰਗਦ ਦੇਵ ਸਾਹਿਬ, ਸ਼ਾਮਾਂ ਦਾ ਵੇਲਾ ਹੋਇਆ, ਸ਼ਬਦ ਚੌਂਕੀ ਬਲਵੰਡ ਜੀ ਆ ਕੇ ਲਾਉਣ ਲੱਗੇ। ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਵਰਜ ਦਿੱਤਾ, ਔਰ ਆਪ ਜੀ ਨੇ ਫੇਰ ਲਿਆ ਮੁੱਖ, ਵਰਜ ਦਿੱਤਾ। ਉਹਨਾਂ ਕਿਹਾ ਕੀ ਗੱਲ, ਸ਼ਬਦ ਨਹੀਂ ਸੁਣਦੇ? ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਦ ਬਾਬਾ ਬੁੱਢਾ ਜੀ ਦੇ ਰੂਪ ਵਿੱਚ ਅਸੀਂ ਸੁਣਨਾ ਚਾਹੁੰਦੇ ਸੀ, ਉਦੋਂ ਤਾਂ ਸੁਣਾਇਆ ਨਹੀਂ, ਹੁਣ ਨਹੀਂ ਸੁਣਾਂਗੇ। ਸੱਚੇ ਪਾਤਸ਼ਾਹ ਜੀ ਨੇ ਜਵਾਬ ਦੇ ਦਿੱਤਾ। ਉਸੇ ਵੇਲੇ ਭਾਵੇਂ ਸਾਖੀ ਲੰਬੀ ਚੌੜੀ ਹੈ, ਔਰ ਇਹ ਮਹਾਰਾਜ ਜੀ ਨੇ ਕਿਹਾ ਹੁਣ ਨਹੀਂ ਸੁਣਨਾ, ਗੁੱਸੇ ਹੋ ਗਏ, ਚਲੇ ਗਏ। ਪੰਜ ਦਿਨ ਪੰਜ ਰਾਤਾਂ ਫਿਰਦੇ ਰਹੇ, ਕਿਸੇ ਮੂੰਹ ਨਹੀਂ ਲਾਇਆ। ਫਿਰ ਬਾਬਾ ਬੁੱਢਾ ਜੀ ਨੇ ਕਿਹਾ, ਮਹਾਰਾਜ ਬਖਸ਼ ਦਿਓ। ਤਾਂ ਆਏ ਮਹਾਰਾਜ ਜੀ ਦੀ ਸ਼ਰਨ ਵਿੱਚ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਸਨ ਕਿ ਜਦੋਂ ਅਸੀਂ ਬਾਬਾ ਬੁੱਢਾ ਜੀ ਦੇ ਰੂਪ ਵਿੱਚ ਸੁਣਨਾ ਚਾਹੁੰਦੇ ਹੋ, ਤਾਂ ਸੁਣਾਇਆ ਨਹੀਂ। ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਚੁਣ ਕੱਢੇ ਲੱਧੋ ਬਾਰੇ, ਫਿਰ ਬਾਣੀ ਵਿੱਚ ਉਚਾਰਿਆ ਸੀ। ਗੁਰਸਿੱਖਾਂ ਐਸੇ ਗੁਰਮੁਖ ਸਿੱਖਾਂ ਵਿੱਚ, ਭਾਵੇਂ ਇਤਿਹਾਸ ਦੇ ਵੀ ਉੱਥੇ ਬੋਲ ਨੇ, ਹੋਏ ਸਤਿਗੁਰ ਦਇਆਲ, ਫਿਰ ਸਮਝਾਏ ਕਹਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਆਲੂ ਹੋ ਕੇ ਬੱਚਿਆਂ ਵਾਂਗ ਸਮਝਾਉਂਦੇ ਕਿਹਾ, ਪੁੰਨ ਸਿੱਖ ਮਨ ਭੰਗ ਨਾ ਕਰਨਾ ਕਾਏ, ਕਦੇ ਫਿਰ ਇਸ ਤੋਂ ਬਾਅਦ ਬਾਬੇ ਬੁੱਢੇ ਵਰਗੇ ਸਿੱਖ ਦਾ ਜਿਹੜਾ ਮੇਰੇ ਨਾਲ ਇੱਕ ਮਿੱਕਾ, ਕਦੇ ਵੀ ਮਨ ਨਹੀਂ ਭੰਗ ਕਰਨਾ, ਮਨ ਨਹੀਂ ਤੋੜਨਾ ਕੀਰਤਨ ਤੋਂ। ਜਵਾਬ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ, ਇਹ ਗੁਰਮੁਖ ਸਿੱਖ ਮੇਰਾ ਰੂਪ ਨੇ, ਉਹਨਾਂ ਵਿੱਚ ਅਤੇ ਮੇਰੇ ਵਿੱਚ ਕੋਈ ਥੋੜ੍ਹਾ ਜਿੰਨਾ ਫਰਕ ਨਹੀਂ ਹੈ। ਗੁਰਮੁਖ ਸਿੱਖ ਰੂਪ ਮਮ ਜਾਨੋ, ਜਾ ਮੈਂ ਰੰਚ ਨਾ ਭੇਦ ਪਛਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਇੰਨਾ ਸਨਮਾਨ ਬਾਬਾ ਬੁੱਢਾ ਸਾਹਿਬ ਜੀ ਦਾ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਇੰਨੀ ਸਿੱਖੀ ਕਮਾਈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਹੀ ਪਰਮ ਪਦ ਨੂੰ ਪਹੁੰਚ ਗਏ, ਪੂਰਨ ਗੁਰਸਿੱਖ, ਜਿਹਨੂੰ ਆਪਾਂ ਕਹਿੰਦੇ ਪਰਮ ਪਦ, ਉੱਚ ਅਵਸਥਾ, ਬ੍ਰਹਮ ਗਿਆਨ, ਆਤਮਾ ਦਾ ਇੱਕ ਰਸ, ਅਡੋਲ ਹਿਰਦਾ,
ਅਡੋਲ ਅਵਸਥਾ ਜਿਹੜੀ ਭਗਤ ਕਬੀਰ ਸਾਹਿਬ ਜੀ ਵਰਗਿਆਂ ਦੀ ਸੀ, ਇਉਂ ਕਹਿ ਲਈਏ। ਔਰ ਪਹੁੰਚ ਗਏ ਸੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ ਸੀ, ਸਿੱਖੀ ਅਬਦ ਨਾ ਇਸ 'ਤੇ ਪਰੇ। ਸਿੱਖੀ ਦੀ ਹੱਦ ਹੋਰ ਕੀ ਹੈ, ਇਸ ਤੋਂ ਵੱਧ ਸਿੱਖੀ ਕੋਈ ਨਹੀਂ ਜੇ ਕਮਾ ਸਕਦਾ ਬਾਬਾ ਬੁੱਢਾ ਸਾਹਿਬ, ਇਸ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ ਭਾਵ। ਸਿੱਖੀ ਦੀ ਹੱਦ ਆ ਬਾਬਾ ਬੁੱਢਾ ਸਾਹਿਬ ਪੂਰਨ ਉਦੋਂ ਹੀ ਹੋ ਗਏ ਸੀ। ਇਸ ਤੋਂ ਬਾਅਦ ਤਾਂ ਚੌਥੇ ਪੰਜਵੇਂ ਛੇਵੇਂ ਪਾਤਸ਼ਾਹ ਤੱਕ ਹਰ ਇੱਕ ਪੁਆਇੰਟ 'ਤੇ ਕੋਈ ਵੀ ਕਾਰਜ ਗੁਰੂ ਘਰ ਵਿੱਚ ਆਰੰਭ ਹੋਇਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਤੋਂ ਬਾਅਦ ਬੌਲੀ ਦਾ ਟਾਪੀ ਬਾਬਾ ਬੁੱਢਾ ਸਾਹਿਬ ਤੋਂ ਲਵਾਇਆ ਵਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੋਵਰ ਬਣਾਉਂਦਿਆਂ ਵੀ ਸਲਾਹ, ਸਾਰੀਆਂ ਜ਼ਿੰਮੇਵਾਰੀਆਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਤਿਹਾਸ ਆਪਾਂ ਜਾਣਦੇ ਹਾਂ ਸਾਰੇ, ਕਿੱਡੀਆਂ ਕਿੱਡੀਆਂ ਆਪਦੇ ਥਾਂ ਵੀ ਬਿਠਾਇਆ। ਰਾਤ ਗਿਆਨੀ ਜੀ ਨੇ ਦੱਸਿਆ ਗੁਰੂ ਛੇਵੇਂ ਪਾਤਸ਼ਾਹ ਦਾ ਤਾਂ ਆਗਮਨ, ਸੋ ਇਹ ਬਹੁਤ ਗੋਝ ਗੱਲਾਂ ਨੇ ਸਾਧ ਸੰਗ ਹੈ ਜੀ। ਫਿਰ ਉਸ ਦਿਨ ਹੀ ਕਹਿ ਦਿੱਤਾ ਸੀ ਬਾਬਾ ਬੁੱਢਾ ਸਾਹਿਬ, ਜੋ ਹੋਆ ਹੋ ਤੁਸੋ ਜਾਣਾ, ਪ੍ਰਭ ਦਾ ਪ੍ਰਭ ਆਪਣੇ ਕਾ ਹੁਕਮ ਪਛਾਣਾ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਇੱਕ ਨਾ ਜਾਣੋ, ਆਠ ਪੈਰ ਜੋ ਬਸਾ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ। ਪੰਜ ਪਾਤਸ਼ਾਹੀਆਂ ਦੇ ਹਜੂਰ ਰਹੇ ਨੇ ਸਨਮੁੱਖ ਹੋ ਕੇ, ਸਭ ਕੁਝ ਜਾਣ ਲੈਂਦੇ ਸੀ ਅੱਗੇ ਕੀ ਹੋਣਾ, ਕਿਹੜੇ ਗੁਰੂ ਨੇ ਕਿਹੜਾ ਕੌਤਕ ਕਰਨਾ। ਔਰ ਆਪ ਜੀ ਨੇ ਕਹਿ ਦਿੱਤਾ ਸੀ ਹੁਣ ਸ਼ਾਸਤਰ ਪਕੜਨੇ ਚਾਹੀਦੇ ਪੰਚਮ ਪਾਤਸ਼ਾਹ, ਤਾਂ ਇਹ ਸਿੱਖੀ ਦੀ ਪਵਿੱਤਰ ਨਦੀ ਜਿਹੜੀ ਵਗਦੀ ਰਹੇਗੀ, ਨਹੀਂ ਤਾਂ ਇਹਨੂੰ ਡੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਆਪ ਜੀ ਨੇ ਮਹਾਰਾਜ ਨੇ ਕਿਹਾ ਬਾਬਾ ਜੀ ਤੁਹਾਡਾ ਬਚਨ ਸੱਤ ਹੈ, ਛੇਵੇਂ ਸਰੂਪ ਵਿੱਚ ਸ਼ਾਸਤਰ ਪਕੜਨੇ ਨੇ, ਜਿਹੜਾ ਤੁਸੀਂ ਬਚਨ ਕੀਤਾ ਹੈ ਉਹਦੇ ਮੁਤਾਬਕ। ਆਪ ਜੀ ਨੇ ਜਾਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਅਕਾਲ ਤਖ਼ਤ ਸਾਹਿਬ ਕੋਠਾ ਸਾਹਿਬ, ਐਸੇ ਮਹਾਂਪੁਰਸ਼ ਜਿਨ੍ਹਾਂ ਦਾ ਸਾਨੀ ਕੋਈ ਨਹੀਂ ਹੈ, ਸਿੱਖੀ ਦੀ ਹੱਦ ਪੂਰਨ ਬ੍ਰਹਮ ਗਿਆਨੀ, ਧੰਨ ਬਾਬਾ ਬੁੱਢਾ ਸਾਹਿਬ ਜੀ ਦੇ 125 ਪਾਵਨ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ।

0: of codependency, where they find cause to tax your success and subsidize corporate failure in exchange for loyal voting blocks. I do not accept this view. My job as a legislator is to foster an environment what you want, and most importantly, why. Your belief and your success come intrinsically from your community, not the state. Not just the choices you make, but the choices you have created for you and those around you. No individual is a natural slave to the circumstances they were born into. Only the state or the bounded belief of predetermined caste or class can manufacture slavery. We may experience material constraint at any given moment, but these constraints do not define us. We are defined, rather, by our capacity to overcome those constraints. The first gurus were born in a world dominated by caste, a system which claimed that where you were born is where you ought to be, that your quality of life not be determined by yourself and your community, but by the environment and the people that you were subject to. But the gurus sought truth. They recognized the universal nature of equality, that all men and women are equal, that we are defined by what we do in this life, not by whatever may have happened in the last. The American Foundation is similar. All are created equal, and all are endowed by our Creator with certain unalienable rights, that among these are life, liberty, and the pursuit of happiness. Our political establishment has forgotten this virtue. Our parties interpret away our rights, establish new castes among themselves, develop new conceptions of original sin, and discriminate by creed, color, class, and country of origin. I will not accept their immoral order. We must continue to defend our rights both personally and by ensuring our institutions remember what we stand for: liberty and justice for all. Thank you so much for your time. I would be honored to have your vote and support this election. Again, thank you so much.
1: Thank you very much, Mr. Kobi Kalar. Come to the Gurdwara. He asking about the support for District 47 for the vote. Thank you very much. ਜਿੱਥੇ ਆਉਣ ਦਾ ਉਹ ਹੁਣ ਗੁਰੂ ਆਪਣੇ ਦਰਬਾਰ ਸਾਹਿਬ ਹਜ਼ੂਰੀ ਜਾ ਕੇ ਜਿੱਥੇ ਤੋਂ 12:40 ਤੱਕ ਆਪ ਜੀ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ,
3: ਵਾਹਿਗੁਰੂ।
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲਿਆ ਕਰ ਰਹੇ ਗੁਰੂ ਸਵਾਰੀ ਸਾਧ ਸੰਗਤ ਜੀ, ਉਹ ਸਤਿਗੁਰਾਂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਹਰ ਸਾਲ ਦੀ ਤਰ੍ਹਾਂ ਗੁਰੂ ਘਰ ਦੇ ਮਹਾਨ ਗੁਰਸਿੱਖ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਸਿੱਖੀ ਵਿੱਚ, ਉਹਨਾਂ ਦੀ ਨਿੱਘੀ ਯਾਦ ਵਿੱਚ ਆਪ ਸਰਬੱਤ ਸੰਗਤਾਂ ਜੁੜ ਕੇ ਬੈਠੇ ਹੋ। ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਜੀ ਐਸੋਸੀਏਸ਼ਨ ਵੱਲੋਂ ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਆਪ ਸਰਬੱਤ ਸੰਗਤਾਂ ਦਾ ਵੀ, ਕਿਉਂਕਿ ਸੰਗਤ ਦੇ ਸਹਿਯੋਗ ਬਿਨਾਂ ਕੋਈ ਵੀ ਪ੍ਰੋਗਰਾਮ ਅਧੂਰਾ ਹੈ। ਔਰ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ, ਸੇਵਾਵਾਂ ਕਰਕੇ ਇਹ ਪ੍ਰੋਗਰਾਮ ਲਿਖਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਸਮਾਪਤੀ ਦੇ ਦੀਵਾਨ ਨੇ, ਪੂਰਾ ਹਫ਼ਤਾ ਦੀਵਾਨ ਸਜੇ ਨੇ। ਸੋ ਆਓ ਜਿੱਥੇ ਆਪਾਂ ਸਤਿਗੁਰਾਂ ਦੀ ਸ਼ਰਨ ਵਿੱਚ ਪਹੁੰਚੇ ਹਾਂ,

ਸਰੀਰ ਕਰਕੇ ਉੱਥੇ ਕੋਸ਼ਿਸ਼ ਕਰੀਏ, ਅਰਦਾਸ ਕਰੀਏ, ਸਤਿਗੁਰੂ ਇਹ ਸਾਡਾ ਮਨ ਉਹ ਵੀ ਇੱਥੇ ਹਾਜ਼ਰ ਹੋਵੇ, ਕਿਉਂਕਿ ਮਨ ਬਹੁਤ ਚੰਚਲ ਹੈ, ਮਨ ਬਹੁਤ ਬੜਾ ਔਖਾ। ਇਹ ਟਿਕਾਓ ਵਿੱਚ ਗੁਰੂ ਦੇ ਸ਼ਬਦ ਨਾਲ ਹੀ ਆਉਂਦਾ ਹੈ, ਹੋਰ ਕੋਈ ਜ਼ਰੀਆ ਨਹੀਂ। ਗੁਰੂ ਦੇ ਕੀਰਤਨ ਨਾਲ ਹੀ, ਗੁਰੂ ਦੀ ਕਿਰਪਾ ਨਾਲ ਹੀ। ਸਤਿਗੁਰੂ ਜੀ ਕਹਿੰਦੇ ਨੇ ਹਰ ਕਰ ਕਿਰਪਾ ਮਨ ਵਸ ਜੀਓ, ਉਹਦੀ ਕਿਰਪਾ ਹੋਵੇ ਫਿਰ ਇਹ ਮਨ ਵਿੱਚ ਵਸ ਵਿੱਚ ਆ ਕੇ ਟਿਕਾਓ ਵਿੱਚ ਬਹਿੰਦਾ। ਸੋ ਮਨ ਬਿਰਤੀਆਂ ਇਕਾਗਰ ਕਰੀਏ ਜੀ, ਇਕਾਗਰਤਾ ਬਖਸ਼ੀ ਸਤਿਗੁਰਾਂ ਦੀ ਬਖਸ਼ੀ ਅਸੀਸ ਫਤਿਹ ਦੀ ਸਾਂਝ ਪਾਓ, ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਪੰਜ ਜਕਾਰੇ ਪੂਰੇ ਕਰ ਦਿਓ, ਪੰਜਾਂ ਦੀ ਮਰਯਾਦਾ ਸਾਡੀ। ਇੱਕ ਜਕਾਰਾ ਮੇਰੀਆਂ ਭੈਣਾਂ ਵੱਲੋਂ, ਕਿਉਂਕਿ ਭੈਣਾਂ ਨੇ ਮੈਂ ਦੇਖ ਰਿਹਾ ਸਾਰਾ ਸਾਰਾ ਦਿਨ ਸੇਵਾ ਕਰ ਰਹੀਆਂ ਨੇ। ਭੈਣਾਂ ਦਾ ਬਹੁਤ ਵੱਡਾ ਯੋਗਦਾਨ ਜੇ, ਪ੍ਰਸ਼ਾਦਾ ਤਿਆਰ ਕਰਦੀਆਂ ਨੇ ਸਾਡੀਆਂ ਮਾਵਾਂ ਭੈਣਾਂ, ਉਹਨਾਂ ਦੇ ਸਹਿਯੋਗ ਬਿਨਾਂ ਨਹੀਂ ਗੱਲ ਬਣਦੀ। ਸੋ ਉਹਨਾਂ ਦਾ ਧੰਨਵਾਦ ਹੈ ਮੇਰੀਆਂ ਮਾਵਾਂ ਭੈਣਾਂ ਦਾ, ਜੋ ਤਿੰਨ ਦਿਨਾਂ ਤੋਂ ਲਗਾਤਾਰ ਸੇਵਾਵਾਂ ਕਰ ਰਹੀਆਂ ਨੇ। ਸੋ ਕੁਝ ਸੰਗਤਾਂ ਵੱਲੋਂ ਹੁਕਮ ਵੀ ਹੁੰਦੇ ਨੇ, ਫੋਨ ਵੀ ਆਉਂਦੇ ਨੇ ਕਿ ਸ਼ਬਦ ਸੁਣਾ ਦਿਓ ਤੁਸੀਂ। ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ, ਵਿੱਚ ਸੰਗਤ ਹਰ ਪ੍ਰਭ ਵਸੇ ਜੀਉ। ਮੈਂ ਸੰਗਤ ਨੂੰ ਹਮੇਸ਼ਾ ਪਰਮਾਤਮਾ ਦਾ ਰੂਪ ਸਮਝਦਾ, ਕਿ ਸਤਿਗੁਰਾਂ ਨੇ ਵੀ ਇਸ ਗੱਲ 'ਤੇ ਮੋਹਰ ਲਾਈ ਹੈ ਕਿ ਸੰਗਤ ਵਿੱਚ ਪਰਮਾਤਮਾ ਦਾ ਵਾਸਾ ਜੀ। ਜਿੱਥੇ ਸੰਗਤ ਸਾਧ ਸੰਗਤ ਦੇ ਚਰਨ ਪੈ ਜਾਂਦੇ ਨੇ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਗੁਰੂ ਰਾਮਦਾਸ ਰਾਖੋ ਸਰਣਾਈ, ਮੇਰੇ ਵੀਰ ਜੀ ਵੱਲੋਂ ਹੁਕਮ ਹੋਇਆ ਸੀ, ਆਪਾਂ ਆਓ ਰਲ ਕੇ ਪੜ੍ਹ ਲਈਏ ਜੀ।

ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੀ ਬੰਕ ਦੁਆਰ ਸਗਲਾ ਬਨਹਰ ਤਨ ਤਨ ਬਾਬਾ ਬੁੱਢਾ ਜੀ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ ਤੇ ਸ਼ਬਦ ਗਾਇਨ ਕਰਨਾ ਹੈ ਹਮ ਘਰ ਸਾਜਨ ਆਏ ਸਾਚੈ ਮੇਲ ਮਿਲਾਏ ਸਾਰੇ ਕਿਰਪਾ ਕਰਿਓ ਰਸਨਾ ਕਰਕੇ ਭਾਵਨਾ ਕਰਕੇ ਆਪਾਂ ਜੁੜ ਕੇ ਗਾਇਨ ਕਰਨਾ ਹੈ ਜੀ।

0: ਸਤਿਗੁਰਾਂ ਜੀ ਦੀ ਸਾਜੀ ਨਿਵਾਜੀ ਸਤਸੰਗਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀਆਂ ਸੰਗਤਾਂ ਦਾ। ਤੁਸੀਂ ਨਾਲ ਮਿਲ ਕੇ ਕੀਰਤਨ ਕਰਦੇ ਹੋ, ਇਹ ਬਹੁਤ ਗੁਰੂ ਦੀ ਕਿਰਪਾ ਹੈ ਤੁਹਾਡੇ ਉੱਤੇ। ਸਤਿਗੁਰੂ ਜੀ ਕਹਿੰਦੇ ਨੇ ਕਲਯੁੱਗ ਵਿੱਚ ਨਾ ਇੱਕੋ ਹੀ ਜੋ ਦਾਤ ਹੈ ਸਭ ਤੋਂ ਸ੍ਰੇਸ਼ਟ ਹੈ, ਉਹ ਕਿਹੜੀ ਦਾਤ ਹੈ? ਗੁਰੂ ਦਾ ਕੀਰਤਨ, ਗੁਰੂ ਦਾ ਸ਼ਬਦ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਵੀ ਪਰਮੇਸ਼ੁਰ ਦੀ ਯਾਦ ਵਿੱਚ ਸਾਰੀ ਉਮਰ ਕੀਰਤਨ ਕੀਤਾ। ਜਦੋਂ ਦੂਰ ਦੁਰਾਡੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਤੁਰੇ ਜਾਂਦੇ, ਉਸ ਸਮੇਂ ਕਿਹੜੇ ਸਾਧਨ ਹੁੰਦੇ ਸੀ ਤੁਰ ਕੇ ਜਾਣਾ? ਅਤੇ ਸਤਿਗੁਰੂ ਜਿੱਥੇ ਰੁਕਦੇ ਉੱਥੇ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਰਬਾਬ ਜਾ ਧੁਰ ਦੀ ਬਾਣੀ ਆਈ। ਸਤਿਗੁਰੂ ਪਰਮੇਸ਼ੁਰ ਨੂੰ ਕੀਰਤਨ ਸੁਣਾਉਂਦੇ ਸੀ ਉਹਦੀ ਯਾਦ ਵਿੱਚ। ਉਦੋਂ ਸੰਗਤਾਂ ਨਹੀਂ ਸੀ, ਅੱਗੇ ਇੱਦਾਂ ਸਮਾਂ ਨਹੀਂ ਸੀ, ਪਰ ਸਤਿਗੁਰੂ ਤਨ ਮਨ ਕਰਕੇ ਅੰਦਰੋਂ ਗੁਰੂ ਨਾਲ ਕਨੈਕਟਡ ਹੋ ਕੇ ਉਹਦੇ ਸ਼ੁਕਰ ਵਿੱਚ ਗਾਉਂਦੇ ਸੀ। ਉਹ ਕੈਸਾ ਮਾਹੌਲ ਹੋਏਗਾ ਦੇਖੋ। ਜਦੋਂ ਅਸੀਂ ਕੀਰਤਨ ਸੁਣਦੇ ਹਾਂ ਨਾ, ਤਾਂ ਬਿਲਕੁਲ ਗੁਰੂ ਨੂੰ ਸਮਰਪਿਤ ਹੋ ਕੇ ਸੁਣਦੇ ਹਾਂ, ਮਨ ਵਿੱਚ ਕੋਈ ਦਵੈਸ਼ ਭਾਵਨਾ ਨਹੀਂ ਆਉਂਦੀ। ਉਹ ਕੀਰਤਨ ਮਾਲਕ ਦੇ ਦਰ 'ਤੇ ਪ੍ਰਵਾਨ ਹੈ ਜੋ ਜੁੜ ਕੇ ਕੀਰਤਨ ਕਰਦਾ ਹੈ ਮਨ ਕਰਕੇ, ਭਾਵਨਾ ਕਰਕੇ। ਸਤਿਗੁਰੂ ਜੀ ਦੇ ਕਾਲਜ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੀ ਪੀ ਹੈ ਧਿਆਨ ਦੇ ਨਾਲ। ਸਤਿਗੁਰਾਂ ਨੇ ਕਿਹਾ ਇਹ ਨਹੀਂ ਕਿ ਕੀਰਤਨ ਸੁਣਦੇ ਇੱਕ ਕੰਨ ਨੂੰ ਫੋਨ ਵੀ ਲਾਇਆ, ਮੈਂ ਬੈਠਾ ਕੀਰਤਨ ਸੁਣਦਾ ਆ ਗਿਆ, ਇਹ ਨਹੀਂ। ਉਦੋਂ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਨਾ, ਉਦੋਂ ਬਸ ਦੁਨੀਆ ਨਾਲੋਂ ਡਿਟੈਚ ਹੋ ਜਾਓ। ਉਦੋਂ ਪੂਰਨ ਤੌਰ 'ਤੇ ਵਿਸ਼ਵਾਸ ਰੱਖ ਲੈਣਾ, ਸਤਿਗੁਰੂ ਜੇ ਮੈਂ ਹੁਣ ਇੱਥੇ ਬੈਠਾ ਹੈ ਨਾ ਤੁਹਾਡੀ ਹਜ਼ੂਰੀ ਵਿੱਚ, ਦੁਨੀਆ ਦੇ ਕੰਮ ਆਪਾਂ ਹੀ ਦੇਖ ਲਿਓ, ਮੇਰੇ ਮਨ 'ਚ ਕੋਈ ਚਿੰਤਾ ਨਾ ਆਵੇ। ਅਤੇ ਇਹ ਗੱਲ ਸੱਚ ਜੇ ਜੋ ਭਾਵਨਾ ਕਰਕੇ ਜੁੜਦਾ ਹੈ, ਇਹ ਦੁਨੀਆ ਦੇ ਕੰਮ ਤਾਂ ਛੱਡੋ, ਸਤਿਗੁਰ ਸੱਚੇ ਪਾਤਸ਼ਾਹ ਅਗਲੇ ਜਹਾਨ ਦੇ ਵੀ ਉਹਦੇ ਸਾਰੇ ਕੰਮ ਸਵਾਰ ਦਿੰਦੇ ਨੇ। ਆਖੋ ਸਤਨਾਮ। ਇਹ ਭਾਵਨਾ ਦੀ ਗੱਲ ਜੇ ਸਤਿਗੁਰੂ ਜੀ ਕਹਿੰਦੇ ਨੇ, ਜਿੱਥੇ ਅਸੀਂ ਦੁਨਿਆਵੀ ਵਿੱਦਿਆ ਆਪਣੇ ਬੱਚਿਆਂ ਨੂੰ ਦਿੰਦੇ, ਇਹਨਾਂ ਕੰਟਰੀਆਂ ਵਿੱਚ ਕੋਈ ਕਹਿੰਦਾ ਡੈਂਟਿਸਟ ਬਣਾਉਣਾ, ਕੋਈ ਕਹਿੰਦਾ ਡਾਕਟਰ ਵਕੀਲ ਬਣਾਉਣਾ, ਬਣਾਓ, ਮੁਬਾਰਕ ਹੈ, ਕੋਈ ਨਾਂ ਨਹੀਂ ਹੈ। ਸਿੱਖਾਂ ਦੇ ਬੱਚੇ ਵੱਡੇ ਵੱਡੇ ਅਹੁਦਿਆਂ 'ਤੇ ਚਾਹੀਦੇ ਆ, ਪਰ ਨਾਲ ਦੀ ਨਾਲ ਆਪਣਾ ਪਿਛੋਕੜ ਨਾ ਛੱਡ ਦਿਓ, ਫਿਰ ਕੋਈ ਫਾਇਦਾ ਨਹੀਂ ਜੇ ਹੋਣਾ। ਸਤਿਗੁਰੂ ਜੀ ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ
1: ਸਦਾ।
0: ਇਹ ਕੀਰਤਨ ਨਾਲ ਉਹ ਨਾ ਟੁੱਟ ਜਾਇਓ ਕਿਤੇ, ਜੇ ਆਪਣੇ ਜੜ੍ਹਾਂ ਤੋਂ ਭੁੱਲ ਗਏ ਫਿਰ ਇੱਥੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਹੋਣਾ। ਬੱਚਿਆਂ ਨੂੰ ਧਰਮ ਦੀ ਤਾਲੀਮ, ਗੁਰਬਾਣੀ ਦੀ ਤਾਲੀਮ ਇਹ ਸਭ ਤੋਂ ਪਹਿਲਾਂ ਦੇਣੀ, ਬਾਅਦ ਵਿੱਚ ਦੁਨਿਆਵੀ ਪੜ੍ਹਾਈ ਕਰਨ। ਅਤੇ ਸੱਚ ਜਾਣਿਓ, ਜਿਸ ਬੰਦੇ ਦੇ ਅੰਦਰ ਧਰਮ ਪੈਦਾ ਹੋ ਜਾਂਦਾ ਹੈ ਨਾ, ਉਹਨੂੰ ਪਤਾ ਹੁੰਦਾ ਹੈ ਜਦੋਂ ਕਿ ਸਾਡਾ ਧਰਮ ਕਿੰਨਾ ਸ਼ਹੀਦੀਆਂ 'ਤੇ ਖੜ੍ਹਾ ਹੈ। ਜਦੋਂ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਕਿ ਕਿੰਨੀਆਂ ਸ਼ਹੀਦੀਆਂ ਦੇ ਕੇ ਇਹ ਅਸੀਂ ਸਿੱਖੀ ਪ੍ਰਾਪਤ ਕੀਤੀ ਹੈ, ਸੱਚ ਜਾਣਿਓ, ਉਹ ਨਾਈ ਦੀ ਦੁਕਾਨ 'ਤੇ ਬੈਠਣ ਤੋਂ ਪਹਿਲਾਂ 20 ਵਾਰੀ ਸੋਚਣਗੇ ਕਿ ਮੇਰੇ ਪਿਤਾ ਜੀ ਮਾਂ ਜੀ ਆਹ ਦੱਸਦੇ ਰਹੇ ਆ ਮੈਨੂੰ, ਮੈਂ ਕਿਤੇ ਭੁੱਲ ਨਾ ਕਰ ਲਵਾਂ। ਇਹ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਪਰ ਸਤਿਗੁਰ ਬਖਸ਼ਣਹਾਰ ਨੇ। ਸਤਿਗੁਰੂ ਜੀ ਕਹਿੰਦੇ ਪਿਛਲੇ ਔਗਣ ਬਖਸ਼ ਲਏ ਪ੍ਰਭ

0: ਮਾਰਿਓ ਬਹੁਤ ਨੇ ਐਸੇ ਜੋ ਪੈਸਿਆਂ ਕਰਕੇ ਕਿਸੇ ਨੂੰ ਮਾਰਦੇ ਨੇ ਜਾਂ ਪੈਸਿਆਂ ਕਰਕੇ ਕਿਸੇ ਦਾ ਨੁਕਸਾਨ ਕਰ ਦਿੰਦੇ ਨੇ, ਪਰ ਉਹ ਇਹ ਭੁੱਲ ਜਾਂਦੇ ਨੇ ਕਿ ਦੁਨੀਆ ਸਦੀਵ ਨਹੀਂ ਰਹਿਣੀ, ਇੱਥੇ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਸੱਚ ਹੀ ਨਿਬੜਨਾ ਹੈ, ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਣੀ ਤੇਰੇ ਕਰਮਾਂ ਦੀ, ਇੱਥੇ ਤਾਂ ਚਲਾ ਲਏਗਾ ਪਰ ਉੱਥੇ ਨਹੀਂ ਚੱਲਣੀ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ, ਮੈਂ ਇਹ ਬੇਨਤੀ ਕਰ ਰਿਹਾ, ਬੱਚਿਆਂ ਨੂੰ ਧਰਮ ਦੀ ਐਜੂਕੇਸ਼ਨ, ਕੀਰਤਨ ਦੀ ਐਜੂਕੇਸ਼ਨ ਜ਼ਰੂਰ ਦਿਆ ਕਰੋ, ਤਾਂ ਕਰਕੇ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿਣ, ਫਿਰ ਹੀ ਫਾਇਦਾ ਹੈ। ਧੰਨਵਾਦ ਹੈ ਸਾਰੀ ਸੰਗਤ ਦਾ, ਅੱਜ ਦੇ ਆਖਰੀ ਦੀਵਾਨ ਸੀ, ਸੋ ਅਸੀਂ ਇੰਡੀਆ ਤੋਂ ਸਿੱਧੇ ਮਾਲਕ ਦੀ ਕਿਰਪਾ ਨਾਲ ਇੱਥੇ ਪਹੁੰਚੇ ਸੀ ਟਿਊਜ਼ਡੇ, ਔਰ ਭਾਈ ਸਾਹਿਬ ਜੀ ਹੋਣਾਂ ਨੇ ਸਪੈਸ਼ਲੀ ਸਾਨੂੰ ਸੱਦਾ ਦਿੱਤਾ ਸੀ ਇੰਡੀਆ ਤੋਂ, ਮਾਲਕ ਦੀ ਕਿਰਪਾ ਹੋਈ, ਉਹਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ, ਅਸੀਂ ਕੁਝ ਨਹੀਂ ਕਰਨ ਵਾਲੇ। ਸੋ ਸਾਰਿਆਂ ਵੀਰਾਂ ਦਾ, ਬਾਬਾ ਬੁੱਢਾ ਜੀ ਐਸੋਸੀਏਸ਼ਨ ਵਾਲਿਆਂ ਦਾ ਧੰਨਵਾਦ, ਇਹਨਾਂ ਵਿੱਚੋਂ ਐਸੋਸੀਏਸ਼ਨ ਵਿੱਚੋਂ ਅੱਧੇ ਵੀਰ ਤਾਂ ਮੇਰੇ ਪਿੰਡ ਦੇ ਨੇ, ਅਤੇ ਸਾਰੇ ਆਪਣੇ ਨੇ, ਕੋਈ ਐਸੀ ਗੱਲ ਨਹੀਂ, ਸਾਰੇ ਪਿਆਰ ਨਾਲ ਤੁਸੀਂ ਰਹਿੰਦੇ ਹੋ, ਪਿਆਰ ਨਾਲ ਤੁਸੀਂ ਇਹ ਪ੍ਰੋਗਰਾਮ ਨਿਭਾਇਆ ਹੈ। ਅਰਦਾਸ ਹੈ ਮਾਲਕ ਸਤਿਗੁਰੂ ਤੁਹਾਨੂੰ ਹੋਰ ਵੀ ਬਲ ਬਖਸ਼ਣ, ਆਉਂਦੇ ਸਾਲਾਂ ਵਿੱਚ ਵੀ ਅਸੀਂ ਇਹ ਸਮਾਗਮ, ਇਹ ਯਾਦਾਂ ਮਨਾਉਂਦੇ ਰਹੀਏ। ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ, ਗੁਰੂ ਕਿਆਂ ਸੰਗਤਾਂ ਦਾ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਜੁੜ ਬੈਠੇ ਸਾਧ ਸੰਗਤ ਜੀ, ਧੰਨਵਾਦੀ ਹਾਂ। ਪੁਆਇ ਜੀ ਆਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਦੀ ਦਰਬਾਰ ਸਾਹਿਬ ਵਾਲਿਆਂ, ਜਿਨ੍ਹਾਂ ਨੇ ਪਿੱਛੇ ਸੱਦੇ ਤੇ ਇੱਥੇ ਪਹੁੰਚੇ ਸਨ, ਜਦੋਂ ਉਹਨਾਂ ਦਾ ਆਖਰੀ ਦੀਵਾਨ ਸੀ ਇਹਨਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਬਾਬਾ ਬੁੱਢਾ ਐਸੋਸੀਏਸ਼ਨ ਵਾਲਿਆਂ ਵੱਲੋਂ, ਸਾਰੇ ਵੀਰਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਬੇਨਤੀ ਕਰਦੇ ਹਾਂ, ਜੇ ਆਉਣ ਵਾਲੇ ਸਮੇਂ 'ਚ ਇਹਨਾਂ ਕੋਲ ਜੇ ਸਮਾਂ ਮਿਲਦਾ ਤਾਂ ਗੁਰੂ ਘਰ ਗੁਰੂ ਹਾਜ਼ਰੀ ਲਵਾਉਣ, ਉਹਨਾਂ ਨੂੰ ਹੁਣ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਦੇ ਬਾਦਸ਼ਾਹ ਸਰੂਪੋਂ, ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਤੋਂ ਲੈਣ ਦੀ ਕਿਰਪਾਲਤਾ ਕਰਨ, ਨਾ ਹੀ ਜੋ ਆਪਣੇ ਕੋਲ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣਾ ਵਾਲੇ ਪਹੁੰਚੇ, ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਉਹਨਾਂ ਦਾ ਵੀ ਅੱਜ ਆਖਰੀ ਦੀਵਾਨ ਹੈ, ਵੀ ਗੁਰੂ ਘਰ ਦੀ ਬਖਸ਼ਿਸ਼ ਸਰੂਪੋਂ ਲੈਣ ਦੀ ਕਿਰਪਾਲਤ ਕਰਨ। ਬਾਕੀ ਬਾਬਾ ਬੁੱਢਾ ਐਸੋਸੀਏਸ਼ਨ ਵੀਰਾਂ ਵੱਲੋਂ ਵੀ, ਜਿਨ੍ਹਾਂ ਨੇ ਲੰਗਰਾਂ ਦੀਆਂ ਸੋਮਾਂ 3 ਦਿਨ ਤੋਂ ਚੱਲ ਰਹੀਆਂ ਨੇ, ਉਹਨਾਂ ਨੂੰ ਬੇਨਤੀ ਆ ਵੀ ਗੁਰੂ ਘਰ ਦੀ ਬਖਸ਼ਿਸ਼ ਸਰੂਪੋਂ ਲੈਣ ਦੀ ਕਿਰਪਾਲਤਾ ਕਰਨ ਜੀ। ਇਹ 3 ਦਿਨਾਂ ਤੋਂ ਹਰ ਸਾਲ ਲੰਗਰਾਂ ਦੀਆਂ ਸਵਾਵਾਂ ਗੁਰੂ ਮਹਾਰਾਜ ਦੇ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਨੇ, ਉਹਨਾਂ ਦੇ ਬੁੱਧਵਾਰ ਇਸੇ 3 ਦਿਨ ਦੇ ਵਿੱਚੋਂ ਸਵਾਵਾਂ ਚੱਲ ਰਹੀਆਂ, ਉਹਨਾਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰ ਇਸ ਤਰ੍ਹਾਂ ਹੀ ਇਹ ਸਵਾਵਾਂ ਨਿਭਾਉਂਦੇ ਰਹਿਣ। Thank you.

0: ਤੇਰੀ ਸੇਵਾ ਲੈ ਲਾ ਕਿਹੜੀ ਤੇਰੀ ਨਹੀਂ ਉਹ ਕਹਿੰਦੇ ਬਾਅਦ ਚ ਲੈਣੀ
1: ਬੋਲੇ ਈਸੋ ਨਿਹਾਲ ਸੋ ਸ੍ਰੀ ਅਕਾਲ।

ਸਿਆਦਨੀਆਂ ਸੂ ਸੰਗਤਾਂ ਨੂੰ ਭਾਈ ਜਾਤ ਸਿੰਘ ਜੀ ਹਿਊਡੀ ਆਗੀ ਸਰ ਬਹੁਤ ਬਹੁਤ ਧੰਨਵਾਦ ਔਰ ਬਾਬਾ ਬੋਡਾ ਸ਼ੀਸ਼ੀ ਨੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨੇ ਤਿੰਨ ਰੋਜ਼ ਤੋਂ ਸਵਾਉਣ ਰਹੇ ਨੇ ਆਓ ਆਪਾਂ ਹੁਣ ਭਾਈ ਕੁਲਵੰਤ ਸਿੰਘ ਜੀ ਗਿਆਨੀ ਕੁਲਵੰਤ ਸਿੰਘ ਜੀ ਦੇ ਕੋਲੋਂ 1:45 ਤੱਕ ਗੁਰੂ ਜੀ ਗੁਰਬਾਣੀ ਦੀ ਕਥਾ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ

प्रभु सोए ओहो तनवंत कुलवंत पतवंत जीवन मुकत जिस हृदय

मुक्त मुक्त कर संसार नानक तिस जन को सदा नमस्कार।

नानक तिस जन को सदा नमस्कार। सतगुरु दसां पातशाहियां दी जोत शतर चवर तखत दे मालक धन धन आदि श्री गुरु ग्रंथ साहिब सच्चे पातशाह आप जी दे दरबार विच पहुंचे समूह माई भाई खालसा साध संगत जी, कुछ कहण तो पहला कलगीधर पातशाह दी बख्शिश कीती हुई फतेह बुलाओ जी। वाहिगुरु जी का खालसा, वाहिगुरु जी की फतेह। आपां सारे वड्डे भागां वाले जो पातशाह दी हजूरी विच बैण दा बाणी सुनन दा समा प्राप्त होया, आप जी ने गुरु प्यारियां तो भाई जुझार सिंह जी तो बड़ा आनंदमय कीर्तन सरवण किया है। ये समागम भावें आप जी हर एतवार संडे बहु गिनती विच संगत समा कढ के आप जी आउंदे हो, पर ये जिहड़े दिन सन तीन पिछले दो तीन दिन वीरवार शुक्रवार तो लैके जिन्हां नूं सिखी दा गुरु साहब ने एक तरह दे नाल सिखी दा थम किया, बाबा बुढ़ा साहब जी कौम विच जिन्हां दा उदों भी सत्कार सी ते अज भी उवें संगत बीड़ बाबा बुढ़ा साहब बड़ी वड्डी गिनती विच उन्हां नूं पुत्रां दे दानी नाल संबोधन किया जाता। ऐसे सिख ऐसी महान शख्सियत के जिस गुरु नानक दे घर दे विच सब कुछ है, जिस गुरु अर्जन देव जी दे घर दे विच सब कुछ सी ते है, उन्हां ने अपने सेवक नूं वड्याई देण वास्ते अपने घर दे विच औलाद दी दात प्राप्त करन वास्ते माता गंगा जी नूं बाबा बुढ़ा साहब जी दे कोल भेजिया सी। सो ये गुरमत दी एक विशेषता है कि दुनिया दे हर एक उस्ताद कदी भी अपने चेलियां नूं अपने बराबर नहीं होण दिंदे, एक अद्धा वल विच रख लैंदे भी थोड़ा जिहा थले रहे। गुरु नानक दे घर दी ये बात है, ये सिद्धांत है कि गुरु साहब ने साडे तो कुछ भी लुको के नहीं रखिया। इथों तक भी जे अमृत दी दात भी दित्ती, भावें अमृत दे दाते आप सी पर परत के फिर पंज प्यारियां दे अगे हाथ जोड़ के अमृत मंगिया ते नाल ये वचन कीता खालसा मेरो रूप है खास, खालसे मैं हो करो निवास। मेरा वासा सदा वास्ते खालसे दे अंदर है। एवें ही शुरू तो ही बाबा बुढ़ा जी नूं गुरु नानक साहब जी ने भी बड़े बचन बड़े बख्शां कीतियां भी ये मेरा ही रूप ने मेरे वर्गे ने। जदों असीं बाणी विच पढ़दे हां कि जदों गुरु हरगोबिंद साहब छेवें पातशाह जी का प्रकाश होया सी बाबा बुढ़ा साहब जी के बचनां दे नाल, ते महाराज ने बचन उचारण किए सन के गुजी छन्नी ना ही बात, गुरु नानक तुठा कीनी दात। कई बारी भावे कि इन्हों गलों का कोई मुल नहीं वटिया जाना, जिहड़ी उन्हां दी वड्याई है उस तरह ही रहनी है। भावे कोई ये कवे भी नहीं बाबा बुढ़ा जी की गल आई नहीं गुरु ग्रंथ साहब विच, ओह ते गुरु नानक तुठा की गल की, गुरु की गल की। असल विच गुरु ते सिख विच कोई भी भेद नहीं है। पहले दीवान दे विच मैं शायद बेनती कीती सी कि सिखी दी यात्रा जदों शुरू हुंदी है ते उदों महाराज उहनूं नां दिंदे ने सिख, गुरु रामदास सच्चे पातशाह। ते जदों उह अपने पंध ते तुरदा तुरदा अपने राह ते तुरदा सिरे ते पहुंचदा है ते उदों उहनां नूं नां दित्ता जांदा गुरसिख। दो लफ़ज़ ने सिख ते गुरसिख, इथों सिखी शुरू हुंदी। गुर सतगुर का जो सिख अखाए सो भलके उठ हर नाम ते आवे।
ਸ਼ੁਰੂਆਤ ਸਿੱਖ ਤੋਂ ਹੁੰਦੀ ਹੈ। ਜਦੋਂ ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ ਤਾਂ ਆਪਾਂ ਸਿੱਖ ਹੀ ਹੁੰਦੇ ਹਾਂ, ਆਪਾਂ ਸਿੱਖਣ ਵਾਸਤੇ ਆਉਂਦੇ ਹਾਂ। ਗੁਰੂ ਦੀ ਬਾਣੀ ਨੂੰ ਸਰਵਣ ਕੀਤਾ ਜਾਂਦਾ ਹੈ, ਗੁਰੂ ਦੇ ਸ਼ਬਦ ਨੂੰ, ਗੁਰੂ ਕੀ ਵਿਚਾਰ ਨੂੰ ਸਰਵਣ ਕੀਤਾ ਜਾਂਦਾ। ਅਤੇ ਇੱਥੇ ਆ ਕੇ ਫਿਰ ਸੋਝੀ ਮਿਲਦੀ ਹੈ ਵੀ ਇਹ ਮਨੁੱਖਾ ਸਰੀਰ ਜਿਹੜਾ, ਇਹਦੇ ਵਿੱਚ ਬੜੀਆਂ ਹੋਰ ਵੀ ਦਾਤਾਂ ਹਨ ਜਿਨ੍ਹਾਂ ਬਾਰੇ ਅਸੀਂ ਅਵੇਸਲੇ ਹਾਂ ਜਾਂ ਸਾਡੇ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈ। ਜਿਵੇਂ ਸਾਡੀ ਜੇਬ ਦੇ ਵਿੱਚ ਕੋਈ ਹੀਰਾ ਪਿਆ ਹੋਵੇ ਅਤੇ ਉਹਨੂੰ ਅਸੀਂ ਹੀਰੇ ਦੀ ਕੀਮਤ ਨੂੰ ਜਾਣਦੇ ਨਾ ਹੋਈਏ ਤਾਂ ਉਹ ਸਾਨੂੰ ਰੋੜਾ ਹੀ ਲੱਗਦਾ। ਫਿਰ ਇਹ ਜੀਵਨ ਪਾਤਸ਼ਾਹ ਕਹਿੰਦੇ ਵੀ ਬੜੇ ਬਖਸ਼ਾਂ ਨੇ ਸਰੀਰ ਦੇ ਅੰਦਰ, ਬੜੀ ਵੱਡੀ ਦਾਤ ਹੈ ਸਰੀਰ ਵਿੱਚ, ਪਰ ਜੋ ਖੋਜਾਂਗੇ ਉਹੀ ਲੱਭੇਗਾ, ਜਿਹੜੀ ਖੋਜ ਕਰਾਂਗੇ ਉਹ ਮਿਲ ਜਾਏਗਾ। ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਨੇ, ਅਤੇ ਜੇ ਖੋਜ ਉਹਨਾਂ ਦੀ ਹੈ ਫਿਰ ਉਹਨਾਂ ਨੇ ਪ੍ਰਗਟ ਹੋਣਾ, ਜੇ ਪਸਾਰਾ ਹੀ ਉਹਨਾਂ ਦਾ ਸਾਰਾ ਫਿਰ ਉਹ ਪ੍ਰਗਟ ਹੋਣਾ। ਅਤੇ ਇਹਦੇ ਵਿੱਚ ਨਾਮ ਵੀ ਹੈ, ਦੋਵੇਂ ਚੀਜ਼ਾਂ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌ ਨਿਧੀਆਂ ਯਾਨੀ ਕਿ ਸਾਰੀਆਂ ਬਰਕਤਾਂ ਵਾਲਾ ਜਿਹੜਾ ਨਾਮ ਹੈ ਜਿਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਇਕੱਲੀ ਇਕੱਲੀ ਚੀਜ਼ ਮੰਗਣ ਦੀ ਲੋੜ ਨਹੀਂ ਪੈਂਦੀ। ਜਿੱਥੇ ਬਾਦਸ਼ਾਹ ਆ ਜਾਏ ਉੱਥੇ ਸਾਰੇ ਆਪਣੇ ਆਪ ਆ ਜਾਂਦੇ। ਉਹ ਹੈ ਕਿੱਥੇ ਨਾਮ, ਉਹ ਲੱਭਣਾ ਕਿੱਥੋਂ ਹੈ? ਬਾਬਾ ਬੁੱਢਾ ਸਾਹਿਬ ਜੀ ਨੂੰ ਉਹ ਨਾਮ ਲੱਭ ਗਿਆ ਜਦੋਂ ਗੁਰੂ ਸਾਹਿਬ ਨੂੰ ਮਿਲੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਇੱਥੇ ਧਿਆਨ ਦਿਓ, ਇੱਥੇ ਗੁਰੂ ਸਾਹਿਬ ਨੇ ਡਾਇਰੈਕਟ ਸਿੱਧਾ ਦੇਹੀ ਕਿਹਾ, ਸਰੀਰ ਕਿਹਾ, ਮਨ ਵੀ ਨਹੀਂ ਕਿਹਾ। ਭਾਵੇਂ ਕਿ ਨਾਮ ਮਨ ਵਿੱਚ ਹੈ, ਅੰਦਰ ਹੈ, ਸੁਰਤੀ ਦੇ ਵਿੱਚ ਹੈ, ਸਰੀਰ ਤਾਂ ਮਿੱਟੀ ਦਾ ਬਣਿਆ ਹੋਇਆ ਨਾ। ਇਹ ਦੇਹੀ ਕਿਉਂ ਕਿਹਾ, ਸਰੀਰ ਕਿਉਂ ਕਿਹਾ ਹੈ? ਕਿਉਂਕਿ ਹੋਰ ਜਿੰਨੀਆਂ ਵੀ ਜੋਨੀਆਂ ਹਨ, ਜਿੰਨੇ ਜੀਵ ਹਨ, ਨਾਮ ਉਹਨਾਂ ਦੇ ਵਿੱਚ ਵੀ ਹੈ, ਕੋਈ ਉਹਨਾਂ ਤੋਂ ਖਾਲੀ। ਪਸ਼ੂ ਪੰਛੀ, ਆਕਾਸ਼ ਪਤਾਲ, ਚੰਦਰਮਾ, ਜੋ ਵੀ ਨਜ਼ਰ ਆ ਰਿਹਾ ਦਿਸ ਰਿਹਾ, ਕੋਈ ਵੀ ਚੀਜ਼ ਨਾਮ ਦੀ ਸੱਤਾ ਤੋਂ ਬਿਨਾਂ ਤੁਰ ਹੀ ਨਹੀਂ ਸਕਦੀ। ਅਤੇ ਆਪਾਂ ਮਨੁੱਖ ਸਾਡੇ ਵਿੱਚ ਵੀ ਇਹੀ ਗੱਲ ਲਾਗੂ ਹੁੰਦੀ ਹੈ ਵੀ ਜੇ ਕੋਈ ਨਾਮ ਜਪਦਾ ਤਾਂ ਵੀ ਉਹਨੂੰ ਨਾਮ ਹੀ ਚਲਾ ਰਿਹਾ, ਅਤੇ ਜੇ ਨਾਮ ਨਹੀਂ ਜਪਦਾ ਤਾਂ ਉਹਦਾ ਸਰੀਰ ਨਾਮ ਨਾਲ ਹੀ ਚੱਲ ਰਿਹਾ, ਅੰਦਰ ਅਜੇ ਉਹਦੇ ਵਿੱਚ ਗੁਪਤ ਹੈ, ਜਪਣ ਵਾਲੇ ਵਿੱਚ ਪ੍ਰਗਟ ਹੋ ਜਾਂਦਾ। ਦੋ ਫਰਕ ਨੇ ਸਿਰਫ ਸਾਡੇ ਵਿੱਚ। ਹੁਣ ਸਾਧ ਸੰਗਤ ਜੀ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਜੇ ਨਾਮ ਸਾਰਿਆਂ ਵਿੱਚ ਹੈ, ਹੁਣੇ ਮੈਂ ਵੀ ਕਿਹਾ ਵੀ ਜਿਹੜਾ ਜਪਦਾ ਉਹਦੇ ਵਿੱਚ ਵੀ ਇਹ, ਜਿਹੜਾ ਗੁਰੂ ਵਾਲਾ ਹੈ ਉਹਦੇ ਵਿੱਚ ਵੀ ਇਹ, ਜਿਹੜਾ ਗੁਰੂ ਵਾਲਾ ਨਹੀਂ ਉਹਦੇ ਵਿੱਚ ਵੀ ਨਾਮ ਹੈ। ਅਤੇ ਫਿਰ ਅੰਦਰ ਇੱਕ ਗੱਲ ਆ ਜਾਂਦੀ ਹੈ ਵੀ ਫਿਰ ਜਦੋਂ ਸਾਰਿਆਂ ਦੇ ਵਿੱਚ ਨਾਮ ਹੈ ਅਤੇ ਫਿਰ ਗੁਰੂ ਵਾਲੇ ਵਿੱਚ ਅਤੇ ਨਾ ਗੁਰੂ ਵਾਲੇ ਵਿੱਚ ਕੀ ਫਰਕ ਪੈ ਗਿਆ? ਫਿਰ ਤਾਂ ਸਾਨੂੰ ਲੋੜ ਨਹੀਂ ਹੈ, ਕਿਉਂਕਿ ਦੋਵਾਂ ਵਿੱਚ ਕੁਝ ਹੀ ਚੀਜ਼ ਹੋ ਗਈ ਨਾ ਸੰਭਾਵਨਾ। ਹੁਣ ਇੱਥੇ ਤਵੱਜੋ ਦਿਓ, ਇਸ ਦੇਹ ਬਾਰੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ, ਇਸ ਦੇਹੀ ਮਹਿ ਪੰਜ ਚੋਰ ਵਸੈ। ਇਹਦੇ ਵਿੱਚ ਪੰਜ ਚੋਰ ਤੇ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹਦੇ ਵਿੱਚ ਪੰਜ ਚੋਰ ਵੀ ਵਸਦੇ ਨੇ। ਪਰ ਯਾਦ ਰੱਖੋ, ਇਹ ਪੰਜ ਭਾਵੇਂ ਸਾਡੇ ਅੰਦਰ ਹੈਨ, ਜਿੰਨਾ ਚਿਰ ਇਹਨਾਂ ਪੰਜਾਂ ਦੀ ਬਾਹਰੋਂ ਸੰਗਤ ਨਹੀਂ ਮਿਲਦੀ ਇਹ ਪ੍ਰਗਟ ਨਹੀਂ ਹੁੰਦੇ। ਦੁਨੀਆਂ ਦੇ ਵਿੱਚ ਬਹੁਤਾਤ ਦੇ ਵਿੱਚ ਕਾਮ ਹੈ, ਸੰਸਾਰ ਦਾ ਜੇ ਨਿਰਪੱਖ ਗੱਲ ਕਰੀਏ ਨਾ, ਸਾਰੇ ਸੰਸਾਰ ਦਾ ਧੁਰਾ ਕਾਮ 'ਤੇ ਘੁੰਮ ਰਿਹਾ, ਕਿਉਂਕਿ ਜੀਵਨ ਸਿਰਜਣ ਇਹਦੇ ਵਿੱਚੋਂ ਹੋਇਆ। ਪਰ ਇਹਦੇ ਤੋਂ ਬਿਨਾਂ ਵੀ ਇਹਦੀ ਸੰਗਤ ਸਾਨੂੰ ਬਹੁਤ ਮਿਲ ਜਾਂਦੀ ਹੈ ਬਾਹਰੋਂ। ਤੁਸੀਂ ਸੜਕਾਂ 'ਤੇ ਜਾਓ, ਇਸ਼ਤਿਹਾਰ ਲੱਗੇ ਹੋਏ ਨੇ, ਬੋਰਡ ਲੱਗੇ ਨੇ, ਸਰੀਰ ਵੇਖ ਸਕਦੇ ਹੋ। ਇੱਥੇ ਤਾਂ ਥੋੜ੍ਹਾ ਜਿਹਾ ਘੱਟ ਹੈ ਪਾਬੰਦੀ ਹੈ ਐਡਵਰਟਾਈਜਮੈਂਟ ਦੀ, ਆਪਣੇ ਪੰਜਾਬ ਵਿੱਚ, ਉੱਥੇ ਤਾਂ ਭਾਰਤ ਵਿੱਚ ਕੋਈ ਚੀਜ਼ ਕਿਸੇ ਵੇਚਣੀ ਹੈ ਉਹਦੇ ਅੱਗੇ ਸਰੀਰ ਖੜਾ ਕੀਤਾ ਜਾਂਦਾ ਪਹਿਲਾਂ, ਜ਼ਿਆਦਾਤਰ ਇਸਤਰੀ ਦਾ, ਕਿਉਂਕਿ ਉਹ ਜਿਹੜਾ ਐਡਵਰਟਾਈਜਮੈਂਟ ਸਿਸਟਮ ਹੈ ਉਹਨੂੰ ਪਤਾ ਹੈ ਕਿ ਮਨੁੱਖ ਸਭ ਤੋਂ ਜ਼ਿਆਦਾ ਇਸਤਰੀ ਪੁਰਸ਼ ਵੱਲ ਵੇਖਦੀ ਹੈ ਅਤੇ ਪੁਰਸ਼ ਇਸਤਰੀ ਵੱਲ ਵੇਖਦਾ।
ਕਾਮ ਜ਼ਿਆਦੇ ਹੈ ਅਤੇ ਕਾਮ ਨੂੰ ਆਧਾਰ ਬਣਾ ਕੇ ਬਿਸਕੁਟਾਂ ਦੀ ਮਸ਼ਹੂਰੀ, ਸਾਈਕਲਾਂ ਦੀ, ਗੱਡੀਆਂ ਦੀ, ਉਹ ਅੱਗੇ ਕੀਤਾ ਜਾਂਦਾ ਵੀ ਇਹਦੇ ਨਾਲ ਇਹ ਚੀਜ਼ ਵਿਕੇਗੀ, ਵੇਖਣਗੇ ਲੋਕ। ਇਹ ਜ਼ਿਆਦੇ ਤਾਂ ਹੈ ਕਿਉਂਕਿ ਇਹਦੀ ਐਡਵਰਟਾਈਜਮੈਂਟ ਬਹੁਤ ਜ਼ਿਆਦੇ ਹੈ ਬਾਹਰ। ਕ੍ਰੋਧ ਕਾਮ ਵੀ ਤਾਂ ਪੈਦਾ ਹੁੰਦਾ ਅਤੇ ਕ੍ਰੋਧ ਵੀ ਤਾਂ ਪੈਦਾ ਹੁੰਦਾ ਜੇ ਸਾਨੂੰ ਕੋਈ ਬਾਹਰੋਂ ਮਾੜਾ ਬੋਲਦਾ ਅਤੇ ਤਾਂ ਗੁੱਸਾ ਅੰਦਰੋਂ ਪੈਦਾ ਹੁੰਦਾ। ਗੁੱਸਾ ਸਾਰਿਆਂ ਦੇ ਵਿੱਚ ਹੈ। ਲੋਭ ਤਾਂ ਪੈਦਾ ਹੁੰਦਾ ਜਦੋਂ ਸਮਾਜ ਸਾਰਾ ਲੋਭੀ ਹੋ ਜਾਂਦਾ, ਜ਼ਿਆਦਾ ਅੱਗੇ ਵਧਣ ਦੀ ਦੌੜ ਵੱਧ ਜਾਂਦੀ ਹੈ। ਬਈ ਇੱਕ ਗੱਡੀ ਲੈਂਦਾ, ਦੂਜਾ ਕਹਿੰਦਾ ਵੀ ਘੱਟੋ ਘੱਟ 10,000 ਮਹਿੰਗੀ ਤੇ ਲਵਾਂ ਇਹਦੇ ਕੋਲ, ਦੌੜ ਹੈ। ਉਹਨੂੰ ਵੀ ਸੰਗਤ ਬਾਹਰੋਂ ਮਿਲੀ। ਮੋਹ ਜਿਹੜਾ ਇੱਕ ਵਿਕਾਰ ਹੈ ਨਾ, ਇਹਨਾਂ ਤੋਂ ਆਜ਼ਾਦ ਹੈ ਉਹ ਆਪਣੇ ਆਪ ਹੀ ਹੈ ਸਾਰਿਆਂ ਦੇ ਵਿੱਚ। ਅਟੈਚਮੈਂਟ ਕੁਦਰਤੀ ਹੈ, ਪਰਮਾਤਮਾ ਨੇ ਬਣਾਈ ਹੈ। ਮੋਹ ਸਾਰਿਆਂ ਦੇ ਵਿੱਚ ਹੈ, ਉਹਨੂੰ ਸ਼ਾਇਦ ਸਿਖਾਉਣਾ ਨਹੀਂ ਪੈਂਦਾ, ਪਰ ਉਹ ਵੀ ਕਈ ਹਾਲਾਤਾਂ ਤੋਂ ਬਾਅਦ ਵੱਧ ਜਾਂਦਾ ਹੈ ਜਾਂ ਘੱਟ ਜਾਂਦਾ। ਤੁਸੀਂ ਕਦੀ ਵੇਖਣਾ, ਸਾਨੂੰ ਭਾਵੇਂ ਮਾਤਾ ਪਿਤਾ ਦਾ ਪਿਆਰ ਹੈ ਪਰ ਓਨਾ ਮੋਹ ਸਾਨੂੰ ਨਹੀਂ ਜਿੰਨਾ ਪਿਤਾ ਦਾ ਅਤੇ ਮਾਤਾ ਦਾ ਬੱਚਿਆਂ ਨੂੰ ਮੋਹ ਹੁੰਦਾ ਹੈ। ਉਹਨਾਂ ਬੱਚਿਆਂ ਦਾ ਮੋਹ ਮਾਤਾ ਪਿਤਾ ਨਾਲ ਨਹੀਂ ਹੁੰਦਾ। ਤੁਸੀਂ ਕਈ ਵਾਰੀ ਵੇਖਿਆ ਹੋਣਾ, ਪਰਮਾਤਮਾ ਨਾ ਕਰੇ, ਬੱਚਿਆਂ ਦੇ ਸਾਹਮਣੇ ਕਈ ਵਾਰੀ ਮਾਤਾ ਪਿਤਾ ਚੜ੍ਹਾਈ ਕਰਦੇ ਨੇ, ਅਗਲੇ 2-4 ਦਿਨਾਂ ਬਾਅਦ, ਭੋਗ ਤੋਂ ਬਾਅਦ ਭੁੱਲ ਜਾਂਦੇ ਨੇ। ਪਰ ਜੇ ਕਿਸੇ ਮਾਂ ਦਾ ਪੁੱਤਰ ਭਾਵੇਂ ਵੱਡੀ ਉਮਰ ਦਾ ਵੀ ਚੜ੍ਹਾਈ ਕਰ ਜਾਏ ਜਾਂ ਪਿਤਾ ਦਾ, ਉਹ ਮਰਦੇ ਦਮ ਤੱਕ ਉਹਨੂੰ ਭੁੱਲਦੀ ਨਹੀਂ ਹੈ, ਕਿਉਂਕਿ ਉਹਦਾ ਮੋਹ ਜ਼ਿਆਦੇ ਹੈ। ਬੱਚੇ ਵੀ ਜਿਹਨੂੰ ਆਪਣੇ ਵਿੱਚੋਂ ਜਨਮ ਦਿੱਤਾ ਉਹਦਾ ਮੋਹ ਜ਼ਿਆਦੇ ਹੈ। ਹੰਕਾਰ ਜਿਹੜਾ ਹੈ ਉਹ ਵੀ ਇੱਕ ਕੁਦਰਤੀ ਸਾਡੇ ਵਿੱਚ ਹੈ। ਮੇਰੇ ਕਹਿਣ ਤੋਂ ਭਾਵ ਇਹਨਾਂ ਪੰਜਾਂ ਨੂੰ ਬਾਹਰੋਂ ਸੰਗਤ ਮਿਲਦੀ ਹੈ ਅਤੇ ਤਾਂ ਇਹ ਅੰਦਰੋਂ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਹੀ ਨਾਮ ਸਾਰਿਆਂ ਦੇ ਅੰਦਰ ਹੈ, ਬਾਹਰੋਂ ਨਾਮ ਦੀ ਸੰਗਤ ਮਿਲੇਗੀ ਅਤੇ ਤਾਂ ਨਾਮ ਅੰਦਰੋਂ ਪ੍ਰਗਟ ਹੋਵੇਗਾ। ਗੁਰੂ ਵਾਲੇ ਬਣਨ ਦਾ ਮਤਲਬ ਇਹੀ ਹੈ, ਅੰਮ੍ਰਿਤ ਛਕਣ ਦਾ ਮਤਲਬ ਇਹੀ ਹੈ ਕਿ ਉਹ ਨਾਮ ਦਾ ਜੋ ਹੀਰਾ ਸਾਡੇ ਅੰਦਰ ਲੁਕਿਆ ਹੋਇਆ ਉਹ ਪ੍ਰਗਟ ਹੋਵੇ। ਜਿਨ੍ਹਾਂ ਦੇ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ, ਬਾਬਾ ਬੁੱਢਾ ਸਾਹਿਬ ਜੀ, ਭਾਵੇਂ ਕਿ ਉਹਨਾਂ ਦੇ ਜੀਵਨ ਦੀ ਪਹਿਲੀ ਜ਼ਮੀਨ ਤਿਆਰ ਹੋ ਚੁੱਕੀ ਸੀ, ਪਰ ਉਹਨਾਂ ਦੇ ਅੰਦਰੋਂ ਵੀ ਨਾਮ ਉਦਣ ਪ੍ਰਗਟ ਹੋਇਆ ਜਿੱਦਣ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਦੁੱਖ ਭੰਜਣੀ ਬੇਰੀ ਹੈ ਇੱਥੇ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰੀ ਮਿਲੇ ਸਨ ਬਾਬਾ ਬੁੱਢਾ ਸਾਹਿਬ। ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਹੈ ਨਾ, ਉਹਦੀ ਸ਼ੁਰੂਆਤ ਹਰਿਮੰਦਰ ਸਾਹਿਬ ਦੀ ਜਿਹੜੀ ਦੁੱਖ ਭੰਜਣੀ ਬੇਰੀ ਹੈ, ਇੱਥੇ ਤਲਾਬ ਸੀ, ਇੱਥੇ ਮਹਾਰਾਜ ਕਈ ਦਿਨ ਰਹੇ ਨੇ। ਇਸ ਥਾਂ 'ਤੇ ਭਾਈ ਮਰਦਾਨਾ ਜੀ ਨਾਲ ਸਨ, ਇੱਥੇ ਛੰਭ ਸੀ, ਇੱਥੇ ਬੇਰੀਆਂ ਸਨ, ਇੱਥੇ ਪਾਣੀ ਸੀ, ਤਲਾਬ ਸੀ, ਅਤੇ ਮੈਂ ਉਦਣ ਬੇਨਤੀ ਕੀਤੀ ਸੀ, ਇੱਥੇ ਬਚਨ ਕੀਤਾ ਸੀ ਉਸ ਸਮੇਂ ਹਰਿਮੰਦਰ ਸਾਹਿਬ ਵਾਲੀ ਥਾਂ 'ਤੇ, ਵੀ ਸਮਾਂ ਆਵੇਗਾ, ਮਹਾਂਪੁਰਖ ਇੱਕ ਆਵੇਗਾ, ਇੱਥੇ ਭੋਗ ਅਤੇ ਮੋਖ ਦੀ ਦੇਗ ਚੱਲੇਗੀ। ਉਦਣ ਬੇਨਤੀ ਕੀਤੀ ਸੀ ਵੀ ਇੱਥੋਂ ਦੋਵੇਂ ਪਦਾਰਥ ਲੋਕਾਂ ਨੂੰ ਮਿਲਣਗੇ, ਅਤੇ ਉਹ ਐਵੇਂ ਦਾ ਥਾਂ ਹੈ ਵੀ ਇਹ ਨਹੀਂ ਵੀ ਉਦੋਂ ਮਿਲਦੇ ਸੀ ਅਤੇ ਅੱਜ ਬੰਦ ਹੋ ਗਏ ਨੇ। ਉਹ ਥਾਂ ਐਵੇਂ ਦੀ ਹੈ, ਜੇ ਕਿਸੇ ਮੁਕਤੀ ਲੈਣੀ ਹੈ ਤਾਂ ਵੀ ਉੱਥੋਂ ਮਿਲਦੀ ਹੈ, ਜੇ ਕਿਸੇ ਸੰਸਾਰ ਦੀ ਕੋਈ ਲੋੜ ਪੈ ਗਈ ਤਾਂ ਵੀ ਉੱਥੋਂ ਮਿਲਦੀ, ਦੋਵੇਂ ਦਾ ਥਾਂ। ਇਹ ਬਚਨ ਗੁਰੂ ਨਾਨਕ ਸਾਹਿਬ ਦੇ ਹੋਏ ਨੇ ਉਸ ਥਾਂ। ਇਸ ਥਾਂ 'ਤੇ ਹੀ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਸਨ, 12.5 ਸਾਲ। ਅਤੇ ਸਾਧ ਸੰਗਤ ਜੀ, ਐਡੀ ਵੱਡੀ ਸ਼ਖਸੀਅਤ ਅਤੇ ਬਾਬਾ ਬੁੱਢਾ ਸਾਹਿਬ, ਸਿੱਖ ਸਾਰੇ ਸਤਿਕਾਰਯੋਗ ਨੇ ਜਿਨ੍ਹਾਂ ਜਿਨ੍ਹਾਂ ਗੁਰੂ ਦਾ ਹੁਕਮ ਮੰਨਿਆ, ਪਰ ਇੱਕ ਐਵੇਂ ਦੀ ਸ਼ਖਸੀਅਤ, ਇੱਕ ਐਵੇਂ ਦਾ ਸਰੀਰ ਜਿਹਨੇ ਗੁਰੂ ਨਾਨਕ ਦੇ ਘਰ ਨੂੰ 100 ਅਤੇ 12.5 ਸਾਲ, ਇੱਕ ਸਦੀ ਤੋਂ ਵੀ ਉੱਤੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਕਾਰਜਾਂ ਨੂੰ ਵੇਖਿਆ ਅਤੇ ਸੇਵਾ ਦੇ ਵਿੱਚ ਜ਼ਿੰਮੇਵਾਰੀ ਨਿਭਾਈ। ਜ਼ਿੰਮੇਵਾਰੀਆਂ ਬਹੁਤ ਸਨ, ਇੱਕ ਵੱਖਰਾ ਪੱਖ ਹੈ। ਉੱਥੇ ਆਏ ਨੇ ਅਤੇ ਪਾਤਸ਼ਾਹ ਨੇ ਸਿਰ 'ਤੇ ਹੱਥ ਰੱਖਿਆ ਅਤੇ ਗੁਰੂ ਦੀਕਸ਼ਾ ਦਿੱਤੀ ਹੈ। ਸ਼ਬਦ ਕਿਹਾ, ਕਹੋ ਬੁੱਢਿਆ ਵਾਹਿਗੁਰੂ, ਅਤੇ ਅੰਦਰ ਵਾਹਿਗੁਰੂ ਵਾਹਿਗੁਰੂ ਦੀ ਧੁਨ ਚੱਲਣ ਲੱਗ ਪਈ। ਉਦੋਂ ਸਿੱਖੀ ਧਾਰਨ ਦਾ ਇਹੀ ਤਰੀਕਾ ਸੀ,
ਚਰਨ ਪੌੜ ਦੀ ਪ੍ਰਥਾ ਬਾਅਦ ਵਿੱਚ ਚੱਲੀ ਹੈ। ਪਹਿਲਾਂ ਗੁਰੂ ਸਾਹਿਬ ਸਿੱਧਾ ਹੀ ਸਿੱਖ ਨੂੰ ਕਹਿ ਦਿੰਦੇ ਸੀ, ਸ਼ਬਦ ਦੁਆਰਾ ਹੀ ਉਹਨੂੰ ਦੀਕਸ਼ਿਤ ਕਰ ਦਿੰਦੇ ਸੀ, ਸਿੱਖ ਬਣਾ ਦਿੰਦੇ ਸੀ। ਬਾਬੇ ਬੁੱਢੇ ਸਾਹਿਬ ਦੇ ਅੰਦਰ ਉਹ ਪੁਰਾਣੀ ਦਾਤ ਜਿਹੜੀ ਸੀ ਪ੍ਰਗਟ ਹੋ ਗਈ, ਨਾਮ ਚੱਲਣ ਲੱਗ ਪਿਆ ਸਰੀਰ ਦੇ ਵਿੱਚ, ਇੱਕ ਇੱਕ ਰੋਮ ਦੇ ਵਿੱਚੋਂ ਨਾਮ ਦੀ ਆਵਾਜ਼ ਆਉਣ ਲੱਗ ਪਈ ਹੈ। ਇਸ ਤੋਂ ਅੱਗੇ ਸਮਾਂ ਆਉਂਦਾ ਹੈ। ਬੇਨਤੀ ਕਰਾਂਗਾ ਭਾਵੇਂ ਕਿ ਬਹੁਤ ਸਾਰੇ ਬ੍ਰਹਮ ਗਿਆਨੀ ਦੇ ਲੱਛਣ ਗੁਰਬਾਣੀ ਵਿੱਚ ਦੱਸੇ ਨੇ, ਪਰ ਅੱਜ ਦਾ ਜਿਹੜਾ ਸਮਾਗਮ ਹੈ ਕੁਝ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਨਾਲ ਸੰਬੰਧਿਤ ਹੈ। ਜਿਹੜੇ ਗੁਣ ਸਨ ਨਾ ਸਾਧ ਸੰਗਤ ਜੀ, ਗੁਣ ਸਿੱਖੀ ਦੇ ਵਿੱਚ, ਸੁਖਮਣੀ ਸਾਹਿਬ ਦੇ ਵਿੱਚ, ਬ੍ਰਹਮ ਗਿਆਨੀ ਦੇ ਵਿੱਚ ਜਿਹੜੇ ਗੁਣ ਨੇ, ਉਹ ਸਾਰੇ ਬਾਬੇ ਬੁੱਢਾ ਸਾਹਿਬ ਜੀ ਦੇ ਵਿੱਚ ਹੈ। ਇੱਕ ਪਤਾ ਥੋੜ੍ਹਾ ਜਿਹਾ, ਕਿਉਂਕਿ ਜਿਹੜੀ ਕਥਾ ਹੁੰਦੀ ਹੈ ਨਾ, ਉਹਦੇ ਵਿੱਚ ਗੁਰਬਾਣੀ ਨਾ ਜਿੰਨਾ ਚਿਰ ਆਵੇ ਉਹ ਆਨੰਦਮਈ ਨਹੀਂ ਬਣਦੀ। ਇਕੱਲਾ ਇਤਿਹਾਸ ਢਾਡੀ ਸਿੰਘਾਂ ਦਾ ਵਿਸ਼ਾ ਹੈ, ਕੀਰਤਨ ਇਕੱਲੀ ਗੁਰਬਾਣੀ ਦਾ ਗਾਇਨ ਹੈ ਅਤੇ ਕਥਾ ਦਾ। ਇੱਕ ਪਤਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਫਿਰ ਰਹਿੰਦੇ ਟਾਈਮ ਦੇ ਵਿੱਚ ਇਤਿਹਾਸ ਸੁਣਾ ਕੇ ਆਪਾਂ ਸਮਾਪਤੀ ਕਰਨੀ ਹੈ। ਬ੍ਰਹਮ ਗਿਆਨੀ ਦੇ ਲੱਛਣ ਦੱਸੇ ਨੇ ਪਾਤਸ਼ਾਹ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪਿੱਖ ਹੈ ਇਹ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੀ ਦੇ ਦੋ ਨੇਤਰ ਨਹੀਂ ਹੁੰਦੇ, ਬ੍ਰਹਮ ਗਿਆਨੀ ਦਾ ਇੱਕ ਨੇਤਰ ਸੁਖਮਣੀ ਸਾਹਿਬ ਦੇ ਵਿੱਚ ਮੰਨਿਆ ਗਿਆ ਹੈ। ਹੁਣ ਬ੍ਰਹਮ ਗਿਆਨੀ ਦੀ ਤਸਵੀਰ ਤੁਹਾਡੇ ਸਾਹਮਣੇ ਆ ਜਾਏਗੀ ਵੀ ਕੀ ਉਹ ਇੱਕ ਸਰੀਰ ਹੀ ਹੈ, ਕਿਉਂਕਿ ਸਰੀਰ ਦੇ ਤੇ ਦੋ ਅੱਖਾਂ ਹੁੰਦੀਆਂ ਨੇ। ਸਦਾ ਨਿਹਾਰ ਹੈ ਇੱਕੋ ਨੇਤਰੇ, ਉਹ ਇੱਕ ਅੱਖ ਨਾਲ ਵਹਿੰਦੇ, ਉਹਨਾਂ ਵਾਸਤੇ ਆਪਣਾ ਅਤੇ ਬਗਾਨਾ ਕੋਈ ਨਹੀਂ, ਉਹ ਰੁੱਖ ਵਰਗੇ ਹੁੰਦੇ ਨੇ ਅਤੇ ਇਹ ਉਹਨਾਂ ਦਾ ਲੱਛਣ ਹੈ। ਉਹਨਾਂ ਨੂੰ ਇੱਕ ਤੋਂ ਬਿਨਾਂ ਦੂਜਾ ਨਜ਼ਰ ਨਹੀਂ ਆਉਂਦਾ, ਇਹ ਅਨੇਕਤਾ ਸਾਨੂੰ ਦਿਸਦੀ ਹੈ ਪਰ ਉਹਨਾਂ ਨੂੰ ਸਾਰੇ ਪਾਸੇ ਇੱਕ ਨੂਰ ਦਾ ਪ੍ਰਕਾਸ਼ ਹੀ ਨਜ਼ਰ ਆਉਂਦਾ, ਚੰਗੇ ਵਿੱਚ ਵੀ ਅਤੇ ਮਾੜੇ ਵਿੱਚ ਵੀ। ਇਹ ਨਹੀਂ ਵੀ ਉਹ ਸੋਚ ਕੇ ਕਰਦੇ ਨੇ, ਉਹਨਾਂ ਦੇ ਵਾਸਤੇ ਜੋ ਨਜ਼ਰ ਆਉਂਦਾ ਉਹ ਵੀ ਬ੍ਰਹਮ ਹੈ, ਪਰਮਾਤਮਾ ਹੈ। ਜੋ ਆਵਾਜ਼ਾਂ ਆਉਂਦੀਆਂ ਨੇ ਭਾਵੇਂ ਸਾਧ ਸੰਗਤ ਜੀ ਉਹ ਗਾਲਾਂ ਵੀ ਕੱਢੀ ਜਾਏ, ਉਹਨਾਂ ਤੱਕ ਆਉਂਦਾ ਆਉਂਦਾ ਉਹ ਵੀ ਨਾਮ ਬਣ ਜਾਂਦਾ, ਕਿਉਂਕਿ ਅੰਦਰ ਨਾਮ ਪ੍ਰਗਟ ਹੋ ਗਿਆ ਨਾ। ਬ੍ਰਹਮ ਦਿਸ ਹੈ, ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹਿ ਜਾਣੀਐ। ਪਰਮਾਤਮਾ ਤੋਂ ਬਿਨਾਂ ਉਹ ਹੋਰ ਕੁਝ ਜਾਣਦੇ ਜਾਣੀ ਪਛਾਣ ਹੀ ਨਹੀਂ ਆਉਂਦੀ ਉਹਨਾਂ ਨੂੰ। ਚਾਰ ਪੰਜ ਲਕਸ਼ਣ ਇਹਦੇ ਵਿੱਚ ਅਗਲੇ ਪਦੇ ਦੇ ਵਿੱਚ ਬ੍ਰਹਮ ਗਿਆਨੀ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖੇ ਨੇ। ਪਹਿਲਾਂ ਉਹ ਕਹਿੰਦੇ ਨੇ ਬ੍ਰਹਮ ਗਿਆਨੀ ਕਮਲ ਦੇ ਫੁੱਲ ਵਰਗਾ ਹੈ। ਇਹ ਉਦਾਹਰਨਾਂ ਤਾਂ ਦਿੱਤੀਆਂ ਗਈਆਂ ਨੇ, ਜੇ ਬ੍ਰਹਮ ਗਿਆਨੀ ਸਰੀਰ ਹੁੰਦਾ ਨਾ ਤਾਂ ਫਿਰ ਕਿਤੇ ਨਾ ਕਿਤੇ ਲਿਖਿਆ ਹੁੰਦਾ ਵੀ ਉਹ ਫਲਾਣੇ ਬੰਦੇ ਵਰਗਾ, ਉਹਦੇ ਨੈਣ ਨਕਸ਼ ਐਵੇਂ ਦੇ ਨੇ, ਉਹਦੀਆਂ ਅੱਖਾਂ ਐਵੇਂ ਦੀਆਂ ਨੇ, ਉਹਦੇ ਹੱਥ ਐਵੇਂ ਦੇ ਨੇ, ਉਹਦੇ ਪੈਰ ਐਵੇਂ ਦੇ ਨੇ, ਇਹ ਨਹੀਂ ਕਿਤੇ ਵੀ ਲਿਖਿਆ। ਕਿਉਂਕਿ ਬ੍ਰਹਮ ਗਿਆਨੀ ਸਰੀਰ ਦਾ ਨਾਂ ਨਹੀਂ ਹੈ, ਸਰੀਰ ਤਾਂ ਉਹਦੀ ਸਿਰਫ ਇੱਕ ਪਲੇਟ ਨੰਬਰ ਪਲੇਟ ਹੈ, ਇੱਕ ਆਈਡੀ ਹੈ, ਜਿਵੇਂ ਘਰ ਦਾ ਐਡਰੈਸ ਹੁੰਦਾ ਹੈ। ਸਰੀਰ ਤੋਂ ਪਤਾ ਲੱਗਦਾ ਵੀ ਬਾਬਾ ਬੁੱਢਾ ਇੱਥੇ ਰਹਿੰਦੇ ਨੇ, ਇਸ ਸਰੀਰ ਵਿੱਚ ਰਹਿੰਦੇ ਨੇ, ਬਾਬਾ ਬੁੱਢਾ ਉਹਦੇ ਅੰਦਰ ਨਿਰਾਕਾਰ ਰੂਪ ਦੇ ਵਿੱਚ ਪ੍ਰਕਾਸ਼ ਹੋਏ ਬੈਠੇ ਔਰ ਸਦਾ ਲਈ ਨੇ, ਅੱਜ ਵੀ ਉਵੇਂ ਨੇ। ਪਹਿਲਾ ਲੱਛਣ ਕਿਹਾ ਵੀ ਜਿਵੇਂ ਕਮਲ ਦਾ ਫੁੱਲ ਹੁੰਦਾ, ਦੂਸਰਾ ਲੱਛਣ ਕਿਹਾ ਸੂਰਜ ਵਰਗਾ ਹੈ, ਤੀਸਰਾ ਲੱਛਣ ਕਿਹਾ ਵੀ ਹਵਾ ਵਰਗਾ ਹੈ, ਚੌਥਾ ਲੱਛਣ ਕਿਹਾ ਵੀ ਧਰਤੀ ਵਰਗਾ ਹੈ ਅਤੇ ਪੰਜਵਾਂ ਲੱਛਣ ਕਿਹਾ ਵੀ ਅੱਗ ਵਰਗਾ ਹੈ। ਪੰਜ ਸੁਭਾਅ ਨੇ ਉਹਦੇ ਅੰਦਰ ਅਤੇ ਮੈਂ ਪਤਾ ਇਹ ਪੜ੍ਹ ਵੀ ਦਿੰਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ।
ਇਹ ਪੰਜ ਗੁਣ ਬ੍ਰਹਮ ਗਿਆਨੀ ਦੇ ਅੰਦਰ ਸੁਭਾਅ ਦੇ ਵਿੱਚ ਚੱਲਦੇ ਨੇ। ਹੁਣ ਕਮਲ ਵਰਗਾ ਨਿਰਲੇਪ ਹੈ, ਤੁਸੀਂ ਆਮ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਵਿੱਚੋਂ ਸੁਣੋਗੇ ਬਈ ਪਾਪ ਤੋਂ ਬਚ ਕੇ ਰਹੋ। ਸੰਸਾਰ ਜਿਹੜਾ ਹੈ ਇਹ ਚਿੱਕੜ ਸਰੂਪ ਹੈ, ਇਹਦੇ ਤੋਂ ਆਪਣੀ ਸੁਰਤੀ ਨੂੰ ਬਚਾ ਕੇ ਰੱਖ। ਇਹ ਬੜੀ ਵਾਰੀ ਸੁਚੇਤ ਕੀਤਾ, ਰੇ ਨਰ ਅਚੇਤ ਪਾਪ ਤੇ ਡਰ ਰੇ, ਪਾਪ ਤੋਂ ਬਚ ਕੇ ਰਹੋ। ਤੇ ਪਾਪ ਕਈ ਤਰ੍ਹਾਂ ਦੇ ਵਰਣਨ ਕੀਤੇ ਨੇ ਵੀ ਇਹਨਾਂ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਮੈਲ ਲੱਗਦੀ ਹੈ। ਪਾਪ ਦਾ ਮਤਲਬ ਮੈਲ, ਵੈਸੇ ਜਿਹੜਾ ਪਾਪ ਸ਼ਬਦ ਹੈ ਨਾ, ਇਹਦੇ ਜੇ ਅੱਖਰੀ ਅਰਥ ਕਰਨੇ ਹੋਣ ਤੇ ਬੜੇ ਸੌਖੇ ਨੇ। ਇਹਨੂੰ ਦੋ ਭਾਗਾਂ ਵਿੱਚ ਕਰ ਲਓ ਤੁਸੀਂ, ਜਿੱਥੇ ਪਾਪ ਲਿਖਿਆ ਹੁੰਦਾ ਨਾ, ਪੈਰ ਨੂੰ ਵੱਖਰਾ ਕਰ ਲਓ ਤੇ ਜਿਹੜਾ ਅਗਲਾ ਕੰਨਾ ਹੈ ਤੇ ਅੱਗੇ ਪੱਪਾ ਹੈ ਉਹਨੂੰ ਵੱਖਰਾ ਕਰ ਲਓ। ਇਹ ਬਣ ਜਾਏਗਾ ਸੰਧੀ ਛੇਦ ਪੈ ਜਮਾ ਆਪ। ਪਹਿਲੇ ਪੱਪੇ ਦਾ ਅਰਥ ਹੈ ਪਰੇ ਤੇ ਅੱਗੇ ਆਪ ਦਾ ਮਤਲਬ ਹੈ ਆਪਣਾ ਜ਼ਮੀਰ, ਆਪਣੀ ਆਤਮਾ। ਜਿਹੜਾ ਕੰਮ ਅਸੀਂ ਆਪਣੀ ਜ਼ਮੀਰ ਤੋਂ ਹਟ ਕੇ ਕਰਨੇ ਹਾਂ ਉਹ ਭਾਵੇਂ ਕੋਈ ਵੀ ਹੋਵੇ ਉਹ ਪਾਪ ਹੈ ਸਾਰਾ। ਪੈ ਆਪ, ਆਪਣੇ ਆਪ ਤੋਂ ਪਰਾਂ ਹੋ ਕੇ, ਜਿਹਦੇ ਨਾਲ ਸਾਨੂੰ ਆਪਣਾ ਨਿੱਜ ਸਰੂਪ ਭੁੱਲ ਜਾਂਦਾ ਹੈ। ਅਸੀਂ ਕਿਸੇ ਚੀਜ਼ ਨੂੰ ਇੰਨਾ ਅਟੈਚਮੈਂਟ ਵਿੱਚ ਚਲੇ ਜਾਂਦੇ ਹਾਂ ਕਿ ਉਹਨੂੰ ਵਹਿੰਦੇ ਵਹਿੰਦੇ ਸਾਨੂੰ ਆਪਣੀ ਹੋਸ਼ ਹੀ ਭੁੱਲ ਜਾਂਦੀ ਹੈ ਵੀ ਮੈਂ ਕੌਣ ਹਾਂ। ਉਹਨੂੰ ਪਾਪ ਕਹਿੰਦੇ। ਹੁਣ ਉਹ ਕੋਈ ਵੀ ਕਰਮ ਹੋ ਸਕਦਾ, ਭਾਵੇਂ ਅਸੀਂ ਕੋਈ ਚੀਜ਼ ਵਹਿੰਦੇ ਹਾਂ, ਭਾਵੇਂ ਕੋਈ ਅਸੀਂ ਸਰੀਰ ਵਹਿੰਦੇ ਹਾਂ, ਭਾਵੇਂ ਕੋਈ ਆਪਾਂ ਗੱਡੀ ਵਹਿੰਦੇ ਹਾਂ, ਕੋਈ ਵਸਤਰ ਵਹਿੰਦੇ ਹਾਂ, ਕੁਝ ਵੀ ਵੇਖਾਂਗੇ, ਜਿਸ ਨੂੰ ਵਹਿੰਦਿਆਂ ਵਹਿੰਦਿਆਂ ਸਾਨੂੰ ਆਪਣੇ ਆਪ ਦੀ ਹੋਸ਼ ਗਵਾਚ ਜਾਏ ਉਹਨੂੰ ਪਾਪ ਕਹਿੰਦੇ ਨੇ। ਨਾਮ ਦਾ ਜਿਹੜਾ ਅਸਲੀ ਸਰੂਪ ਹੈ ਨਾ ਸਿੱਖੀ ਦੇ ਵਿੱਚ, ਗਿਆਨ ਦਾ ਅਸਲੀ ਸਰੂਪ, ਤੁਸੀਂ ਕਦੀ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਸਾਖੀ ਹੈ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸੁਣੋ ਵੀ ਜਦੋਂ ਗੁਰੂ ਸਾਹਿਬ ਆਏ ਸਨ ਤੇ ਉਹਨਾਂ ਨੂੰ ਮਿਲਿਆ ਕੀ ਸੀ? ਬਾਹਰੋਂ ਨਹੀਂ ਕੁਝ ਮਿਲਿਆ, ਉੱਥੇ ਇਹ ਮਿਲਿਆ ਸੀ ਵੀ ਗੁਰੂ ਸਾਹਿਬ ਬਚਨ ਕਰਦੇ ਨੇ ਵੀ ਭਾਈ ਬੁੱਢਾ ਜੀ, ਕੁਝ ਦਿਨ ਐਵੇਂ ਤੁਸੀਂ ਰਹੋਗੇ ਤੇ ਥੋੜੇ ਦਿਨਾਂ ਵਿੱਚ ਤੁਹਾਨੂੰ ਆਪਣੇ ਨਿੱਜ ਸਰੂਪ ਦਾ ਗਿਆਨ ਹੋ ਜਾਏਗਾ ਵੀ ਮੈਂ ਕੌਣ ਹਾਂ। ਸਿੱਖੀ ਵਿੱਚ ਗਿਆਨ ਦੇ ਅਰਥ ਇਹ ਸਨ। ਭਲੀ ਗੱਲ ਹੈ ਕਿ ਬਾਹਰੀ ਪੜ੍ਹਾਈ ਕਰਨੀ ਬੜੀ ਜ਼ਰੂਰੀ ਹੈ। ਸਕੂਲ ਸੰਸਾਰਕ ਵੀ ਪੜ੍ਹਾਈ ਹੈ ਅਤੇ ਧਰਮ ਦੀ ਪੜ੍ਹਾਈ ਹੈ, ਉਹਦੇ ਵਿੱਚ ਗੁਰਬਾਣੀ ਸਿੱਖਣੀ, ਸੰਥਿਆ ਕਰਨੀ, ਇਤਿਹਾਸ ਪੜ੍ਹਨਾ, ਇਤਿਹਾਸ ਸੁਣਨਾ, ਇਹ ਇੱਕ ਬਾਹਰਲਾ ਗਿਆਨ ਹੈ। ਪਰ ਗਿਆਨ ਦਾ ਇੱਕ ਅੰਦਰਲਾ ਸਰੂਪ ਹੈ ਸਾਡਾ ਆਪਣਾ ਆਪ, ਜੋ ਸ਼ੁੱਧ ਆਤਮ ਸਰੂਪ ਹੈ, ਆਤਮ ਰਸ ਜੋ ਸਾਡੇ ਅੰਦਰ ਹੈ ਉਹਨੂੰ ਜਾਣ ਲੈਣਾ, ਇਸੇ ਨੂੰ ਸਿੱਖੀ ਦੇ ਵਿੱਚ ਬ੍ਰਹਮ ਗਿਆਨ ਕਿਹਾ ਗਿਆ। ਸੋ ਜਿਹੜਾ ਕੰਮ ਅਸੀਂ ਆਪਣੇ ਆਪ ਨੂੰ ਭੁੱਲ ਕੇ ਬੇਹੋਸ਼ੀ ਦੇ ਵਿੱਚ ਸਾਡੀ ਹੋਸ਼ ਗਵਾਚ ਜਾਂਦੀ ਹੈ, ਆਪਾਂ ਵਹਿੰਦੇ ਵਹਿੰਦੇ ਹੋਸ਼ ਤੋਂ ਬਾਹਰ ਚਲੇ ਜਾਂਦੇ ਹਾਂ, ਅਤੇ ਇਹ ਚੀਜ਼ ਬੜੀ ਮਹਿੰਗੀ ਜੇ ਸਾਧ ਸੰਗਤ। ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲ ਕੇ ਨਾ ਬਾਬੇ ਬੁੱਢੇ ਸਾਹਿਬ ਜੀ ਦੀ ਗੱਲ ਕਰ ਰਿਹਾ, ਮੇਰੇ ਅੱਗੇ ਛੋਟੀ ਜਿਹੀ ਘਟਨਾ ਆ ਗਈ, ਪੰਜ ਕੁ ਮਿੰਟ ਵਿੱਚ ਮੈਂ ਕਹਿ ਦਿੰਦੀ ਵੀ ਕਿਵੇਂ ਵੱਡੇ ਵੱਡੇ ਮੁਨੀਆਂ ਦਾ ਵੀ ਆਪਣਾ ਹੋਸ਼ ਗਵਾਚ ਜਾਂਦਾ ਹੈ। ਆਮ ਬੰਦੇ 'ਤੇ ਗੱਲ ਹੀ ਹੋਰ ਹੈ। ਤੁਸੀਂ ਇੱਕ ਨਾਂ ਸੁਣਿਆ ਹੋਵੇਗਾ, ਆਮ ਪ੍ਰਚਲਿਤ ਰਾਜਾ ਜਨਕ ਹੈ, ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸੀ, ਉਹਦਾ ਸਮਕਾਲੀ ਹੋਇਆ ਸੁਖਦੇਵ ਮੁਨੀ, ਜਿਹਦੇ ਬਾਰੇ ਮੰਨਿਆ ਗਿਆ ਵੀ ਉਹ 12 ਸਾਲਾਂ ਬਾਅਦ ਜੰਮਿਆ ਸੀ। 12 ਵਰੇ ਗਰਭਾਸ ਰਹਿ ਜੰਮਦਿਆਂ ਹੀ ਸੁੱਖ ਲਈ ਉਦਾਸੀ। ਚਲੋ ਵੱਖਰੇ ਵੱਖਰੇ ਇਹਦੇ ਵਿਚਾਰ ਨੇ, ਵਿਦਵਾਨ ਜਿਹੜੇ ਉਹ ਕਹਿੰਦੇ ਵੀ ਅਤੇ ਫਿਲੋਸਫੀ ਇਹ 12 ਸਾਲ ਕਿੱਥੇ ਬੰਦਾ ਮਾਂ ਦੇ ਪੇਟ ਵਿੱਚ ਰਹਿ ਸਕਦਾ, ਉਹਦਾ ਮਤਲਬ ਸਿਰਫ ਇਹ ਹੈ ਵੀ 12 ਸਾਲ ਉਹਨੇ ਸਿਮਰਨ ਕੀਤਾ ਸੀ ਅਤੇ 12 ਸਾਲ ਬਾਅਦ ਉਹਦਾ ਆਤਮ ਸਰੂਪ ਜੰਮ ਪਿਆ, ਉਹਦਾ ਜਨਮ ਹੋ ਗਿਆ। ਅਤੇ ਇਹ ਸੁਖਦੇਵ ਜਿਹੜਾ ਜੰਗਲ ਨੂੰ ਚਲਾ ਗਿਆ। ਹੁਣ ਸੁਖਦੇਵ ਮੁਨੀ ਜਿਹੜਾ ਪ੍ਰਸਿੱਧ ਸੀ, ਮੁਨੀ ਬਹੁਤ ਵੱਡਾ, ਅਤੇ ਰਾਜਾ ਜਨਕ ਜਿਹੜਾ ਸੀ ਉਹਨੇ ਵੀ ਉਸ ਵੇਲੇ ਅਸ਼ਟਾਵਕਰ ਤੋਂ ਦੀਕਸ਼ਾ ਲੈ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ ਸੀ, ਪਰ ਕਰਦਾ ਸੀ ਉਹ ਬ੍ਰਹਮ ਗਿਆਨੀ ਅਤੇ ਨਾਲ ਰਾਜ ਵੀ ਕਰਦਾ ਸੀ, ਕਿਉਂਕਿ ਜਦੋਂ ਅਸ਼ਟਾਵਕਰ ਨੇ
ਜਦੋਂ ਉਹਨੇ ਸੱਦੇ ਨਾ ਸਾਰੇ ਬੰਦੇ ਦੇਸ਼ ਵਿੱਚੋਂ ਬਈ ਕੋਈ ਬੰਦਾ ਮੈਨੂੰ ਗਿਆਨ ਦੇਵੇ ਘੋੜੇ ਦੇ ਚੜ੍ਹਨ ਦੇ ਟਾਈਮ ਦੇ ਵਿੱਚ ਵਿੱਚ। ਘੋੜੇ 'ਤੇ ਬੰਦਾ ਕਿੰਨੇ ਕੁ ਟਾਈਮ ਵਿੱਚ ਚੜ੍ਹ ਜਾਂਦਾ ਹੈ? 5 ਸੈਕਿੰਡ ਤੋਂ ਵੱਧ ਨਹੀਂ ਲੱਗਦੇ। ਜਿਹੜੇ ਸਵਾਰ ਨੇ ਉਹ ਛਾਲ ਮਾਰ ਕੇ ਚੜ੍ਹ ਜਾਂਦੇ ਨੇ। ਉਹਨੇ ਕਿਹਾ ਮੈਨੂੰ ਗਿਆਨ ਦੇਵੇ, ਪਰਮਾਤਮਾ ਨਹੀਂ, ਪਰਮਾਤਮਾ ਬਾਅਦ ਵਿੱਚ ਮਿਲਿਆ, ਸਿਰਫ ਗਿਆਨ ਮੰਗਿਆ ਸੀ ਉਹਨੇ। ਹੁਣ ਸਾਰੇ ਬੰਦੇ ਇਕੱਠੇ ਹੋ ਗਏ ਦੇਸ਼ ਦੇ ਵੱਡੇ ਵੱਡੇ, ਵੀ ਰਾਜੇ ਦਾ ਜਿਹੜਾ ਗੁਰੂ ਬਣ ਗਿਆ, ਅਤੇ ਕੁਦਰਤੀ ਬੰਦਿਆਂ ਨੂੰ ਲਾਲਚ ਸੀ ਵੀ ਉਹਨੂੰ ਕਾਹਦੀ ਕਮੀ ਹੈ। ਹੁਣ ਉਹ ਬੰਦੇ ਸਾਰੇ ਕਿਤਾਬਾਂ ਪੜ੍ਹੇ ਹੋਏ ਸੀ, ਸ਼ਾਸਤਰ ਪੜ੍ਹੇ ਹੋਏ ਸੀ ਉਹਨਾਂ ਨੇ। ਉਹਨਾਂ ਨੇ ਆਪਣੀ ਆਪਣੀ ਮਤ ਦੇ ਅਨੁਸਾਰ ਕੋਸ਼ਿਸ਼ ਕੀਤੀ ਰਾਜੇ ਜਨਕ ਦੀ ਤਸੱਲੀ ਕਰਾਉਣ ਦੀ, ਤਸੱਲੀ ਨਹੀਂ ਹੋਈ। ਰਾਜਾ ਨਿਰਾਸ਼ ਹੋ ਗਿਆ, ਮੰਤਰੀਆਂ ਨੂੰ ਕਹਿੰਦਾ ਵੀ ਇਹਨਾਂ ਦੇ ਪੱਲੇ ਕੁਝ ਹੈ ਨਹੀਂ ਹੈ, ਪੜ੍ਹੇ ਜ਼ਰੂਰ ਨੇ ਪਰ ਮੈਨੂੰ ਇਹਨਾਂ ਨੇ ਗਿਆਨ ਨਹੀਂ ਦਿੱਤਾ, ਮੈਨੂੰ ਸੱਤ ਦੀ ਸਮਝ ਨਹੀਂ ਆਈ, ਕਿਉਂਕਿ ਸੱਤ ਦਾ ਗਿਆਨ ਸਿਰਫ ਉਹ ਦੇ ਸਕਦਾ ਹੈ ਜੋ ਆਪ ਸੱਤ ਤੱਕ ਪਹੁੰਚਿਆ ਹੋਇਆ ਹੈ, ਦੂਜੇ ਤੋਂ ਗਿਆਨ ਨਹੀਂ ਦਿੱਤਾ ਜਾ ਸਕਦਾ। ਅਖੀਰ ਨੂੰ ਇੱਕ ਬਾਹਰਲੇ ਪਾਸੇ ਰਹਿੰਦਾ ਇੱਕ ਅਸ਼ਟਾਵਕਰ ਨਾਂ ਦਾ ਬੰਦਾ ਸੀ, ਉਹਦੇ ਬਾਰੇ ਮੰਤਰੀਆਂ ਨੇ ਕਿਹਾ ਵੀ ਇੱਕ ਬੰਦਾ ਤਾਂ ਹੈ ਪਰ ਤੁਰਦਾ ਲੰਘਾ ਕੇ ਹੈ, ਉਹਦੇ ਸਰੀਰ ਨੂੰ 8 ਵਲ ਪਏ ਹੋਏ ਨੇ। ਅਸ਼ਟਾਵਕਰ ਉਹਦਾ ਨਾਂ ਹੀ ਤਾਂ ਸੀ, ਵਕਰ ਮੈਨੇ ਵਲ ਅਤੇ ਅਸ਼ਟ ਮੈਨੇ 8, 8 ਵਲਾਂ ਵਾਲਾ ਸੀ। ਉਹ ਕਹਿੰਦਾ ਵੀ ਚਲੋ ਹੁਣ ਉਹਨੂੰ ਵੀ ਬੁਲਾ ਕੇ ਵੇਖ ਲਓ। ਅਸ਼ਟਾਵਕਰ ਕੋਲ ਬੰਦੇ ਗਏ ਰਾਜੇ ਦੇ, ਕਹਿੰਦੇ ਰਾਜੇ ਨੇ ਸੱਦਿਆ, ਕਹਿੰਦੇ ਕਾਹਦੇ ਵਾਸਤੇ ਸੱਦਿਆ? ਕਹਿੰਦੇ ਗਿਆਨ ਚਾਹੀਦਾ। ਅਸ਼ਟਾਵਕਰ ਨੂੰ ਸਪਸ਼ਟਤਾ ਸੀ, ਬੇਪਰਵਾਹ ਸੀ, ਉਹ ਕਹਿੰਦੇ ਉਹਨੂੰ ਤਿਆਰ ਕਰੋ ਮੈਂ ਆ ਗਿਆ। ਜਦੋਂ ਇੱਦਾਂ ਦਰਬਾਰ ਲੱਗਾ ਸੀ, ਅਸ਼ਟਾਵਕਰ ਆਇਆ, ਹੁਣ ਵਲ ਤੇ ਬੰਦੇ ਦੇ ਸਰੀਰ ਵਿੱਚ ਇੱਕ ਹੋਵੇ ਤੇ ਸਿੱਧਾ ਨਹੀਂ ਤੁਰਿਆ ਜਾਂਦਾ, ਉਹਦੇ 'ਤੇ 8 ਵਲ ਸਨ। ਜਦੋਂ 8 ਵਲਾਂ ਵਾਲਾ ਬੰਦਾ ਤੁਰ ਕੇ ਆਇਆ ਤੇ ਸਾਰੇ ਬੰਦੇ ਜਿਹੜੇ ਬੈਠੇ ਸੀ ਹੱਸ ਪਏ ਉਸ ਵੇਲੇ ਵੇਖ ਕੇ, ਉਹਦੇ ਵੱਲ ਵੇਖ ਕੇ। ਜਦੋਂ ਸਾਰੇ ਜਣੇ ਹੱਸੇ ਤੇ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੁੰਦੀ ਹੈ, ਉਹਦੇ ਵੱਲੋਂ ਵੇਖ ਕੇ ਕੋਈ ਹੱਸੇ ਤੇ ਭਾਵੇਂ ਰੋਵੇ ਤੇ ਭਾਵੇਂ ਵਡਿਆਈ ਕਰੇ ਤੇ ਭਾਵੇਂ ਉਸਤਤ ਕਰੇ, ਉਹਦੀ ਅੰਦਰਲੀ ਹੋਸ਼ ਨਹੀਂ ਗਵਾਚਦੀ, ਉਹ ਉਤੇਜਿਤ ਨਹੀਂ ਹੁੰਦਾ, ਵਡਿਆਈ ਨਾਲ ਖੁਸ਼ ਨਹੀਂ ਹੁੰਦਾ ਤੇ ਨਿੰਦਿਆ ਨਾਲ ਦੁਖੀ ਨਹੀਂ ਹੁੰਦਾ, ਉਵੇਂ ਹੀ ਰਿਹਾ। ਉਹ ਕਹਿੰਦਾ ਰਾਜਨ ਆਹ ਤੂੰ ਕਿੱਥੋਂ ਸੱਦ ਕੇ ਬਹਿ ਗਿਆ? ਇਹ ਤੇ ਚਮੜੇ ਦੇ ਵਪਾਰੀ ਨੇ, ਇਹ ਤੈਨੂੰ ਆਤਮਾ ਦਾ ਗਿਆਨ ਕਿੱਥੋਂ ਦੇਣਗੇ? ਇਹਨਾਂ ਨੇ ਮੇਰਾ ਚਮੜਾ ਵੇਖਿਆ, ਮੇਰਾ ਮੂੰਹ ਵੇਖਿਆ, ਮੇਰੇ ਵਲ ਵਿੰਗ ਵੇਖੇ ਨੇ, ਇਹਨਾਂ ਨੇ ਮੈਨੂੰ ਤਾਂ ਨਹੀਂ ਵੇਖਿਆ, ਮੈਂ ਤੇ ਅੰਦਰ ਬੈਠਾ ਹਾਂ। ਚਲੋ ਗੱਲ ਮੁੱਕੀ। ਕਹਿੰਦੇ ਘੋੜਾ ਮੰਗਾ, ਘੋੜਾ ਮੰਗਾਇਆ। ਜਦੋਂ ਰਾਜਾ ਆ ਗਿਆ ਜਨਕ, ਤੇ ਉਸ ਵੇਲੇ ਘੋੜੇ ਤੇ ਚੜ੍ਹਨ ਲੱਗਾ ਤੇ ਅਸ਼ਟਾਵਕਰ ਨੇ 3 ਚੀਜ਼ਾਂ ਮੰਗੀਆਂ ਸਨ। ਸਿੱਖੀ ਵਿੱਚ, ਧਰਮ ਵਿੱਚ ਇਹ ਸ਼ਰਤ ਹੈ ਸਾਧ ਸੰਗਤ ਜੀ, ਇਹ 3 ਚੀਜ਼ਾਂ ਛੱਡਣ ਤੋਂ ਬਿਨਾਂ ਇੱਥੋਂ ਦਾਤਾਂ ਨਹੀਂ ਮਿਲਦੀਆਂ, ਤਨ ਮਨ ਤੇ ਧਨ, ਇਹ 3 ਚੀਜ਼ਾਂ ਮੁੱਖ ਨੇ ਧਰਮ ਦੇ ਵਿੱਚ। ਸਾਰੇ ਧਰਮਾਂ ਦੇ ਵਿੱਚ ਇਹਨਾਂ ਦਾ ਵਰਣਨ ਕੀਤਾ ਵੀ ਇਹ ਸੌਂਪਣੀਆਂ ਪੈਂਦੀਆਂ। ਅਸ਼ਟਾਵਕਰ ਨੇ ਜਨਕ ਨੂੰ ਕਿਹਾ ਵੀ ਕੋਈ ਦਿੱਖਿਆ ਦੇਣੀ ਪੈਗੀ, ਕੋਈ ਭੇਟਾ ਦੇਣੀ ਪੈਗੀ। ਉਹਨੇ ਕਿਹਾ ਭੇਟਾ ਕਾਹਦੀ? ਕਹਿੰਦੇ 3 ਚੀਜ਼ਾਂ ਦੇ ਦੇ, ਇੱਕ ਤਨ, ਇੱਕ ਮਨ ਤੇ ਧਨ। ਤੇ ਜਨਕ ਕਹਿੰਦਾ ਜੀ ਦਿੱਤੀਆਂ, ਦੇ ਦਿੱਤੀਆਂ ਮੈਂ। ਉਹ ਕਹਿੰਦਾ ਵੇਖ ਲੈ, ਔਖਾ ਬੜਾ ਹੀ, ਇਹ ਜਿਹੜੇ ਬੈਠੇ ਨੇ ਇਹਨਾਂ ਤੋਂ ਬਣਿਆ ਕੁਝ ਨਹੀਂ, ਮੈਂ ਤੈਨੂੰ ਲਾਹੂ ਚੰਗੀ ਤਰ੍ਹਾਂ ਕੱਚੇ ਤੇ ਵੇਖ ਲੈ, ਤੂੰ ਭਾਵੇਂ ਬਾਦਸ਼ਾਹ। ਕਹਿੰਦੇ ਵੇਖ ਲੈ, ਔਖਾ ਬਹੁਤ। ਕਹਿੰਦੇ ਕੋਈ ਗੱਲ ਨਹੀਂ, 3 ਚੀਜ਼ਾਂ ਦਿੱਤੀਆਂ ਨੇ। ਕਹਿੰਦੇ ਠੀਕ ਹੈ, ਫਿਰ ਚੜ੍ਹ ਘੋੜੇ 'ਤੇ। ਜਦੋਂ ਘੋੜੇ 'ਤੇ ਬਾਗ ਫੜ ਕੇ ਚੜ੍ਹਨ ਲੱਗਾ ਤੇ ਉਹਨੇ ਬਾਂਹ ਫੜ ਲਈ, ਕਹਿੰਦੇ ਰੁਕ ਜਾ, ਘੋੜਾ ਮੇਰਾ ਹੈ, ਤੂੰ ਧਨ ਦੇ ਚੁੱਕਾ ਮੈਨੂੰ, ਇੱਥੇ ਤੂੰ ਚੜ੍ਹ ਨਹੀਂ ਸਕਦਾ। ਫਿਰ ਕਹਿੰਦਾ, ਫਿਰ ਚੜ੍ਹਨ ਲੱਗਾ, ਕਹਿੰਦੇ ਸਰੀਰ ਵੀ ਤੂੰ ਦੇ ਚੁੱਕਾ, ਸਰੀਰ ਵੀ ਮੇਰੇ ਕੋਲ। ਫਿਰ ਜਾ ਕੇ ਤਖ਼ਤ 'ਤੇ ਬਹਿਣ ਲੱਗਾ, ਉਹ ਕਹਿੰਦੇ ਖੜਾ ਹੋ ਜਾ, ਤੂੰ ਧਨ ਵੀ ਦੇ ਦਿੱਤਾ, ਤੂੰ ਮਨ ਵੀ ਦੇ ਦਿੱਤਾ। ਕਹਿੰਦੇ ਮੇਰਾ ਮਨ ਕਰਦਾ ਮੈਂ ਤਖ਼ਤ 'ਤੇ ਬਹਿ ਜਾ। ਕਹਿੰਦੇ ਤੂੰ ਸਭ ਕੁਝ ਮੈਨੂੰ ਦੇ ਦਿੱਤਾ, ਤੇਰੇ ਕੋਲ ਕੁਝ ਨਹੀਂ ਰਿਹਾ, ਉੱਥੇ ਜਾ ਕੇ ਜਿੱਥੇ ਚੌਂਕੀਦਾਰ ਖਲੋਤਾ ਉੱਥੇ ਖੜਾ ਹੋ ਜਾ। ਉੱਥੇ ਖੜਾ ਹੋ ਗਿਆ ਜਾ ਕੇ। ਉਹਨੇ ਕਿਹਾ ਹੁਣ ਦੱਸ। ਕਹਿਣ ਲੱਗਾ
ਹੁਣ ਜੋ ਕੁਝ ਬਾਕੀ ਤੇਰੇ ਅੰਦਰ ਬਚਿਆ ਉਹ ਪਰਮਾਤਮਾ ਹੈ, ਉਹਦਾ ਧਿਆਨ ਕਰ। ਤਿੰਨਾਂ ਦਾ ਹੰਕਾਰ ਟੁੱਟ ਗਿਆ, ਜੋ ਬਾਕੀ ਬਚਿਆ ਉਹ ਪਰਮਾਤਮਾ। ਗਿਆਨ ਕਰਾ ਦਿੱਤਾ, ਕਮਾਈ ਵਾਲਾ ਪੁਰਸ਼ ਸੀ। ਜਿਹੜੀ ਮੈਂ ਗੱਲ ਕਰਨੀ ਸੀ ਨਾ, ਜ਼ਿਆਦਾ ਲੰਬੀ ਗੱਲ ਨਾ ਹੋ ਜਾਏ, ਇਹਨੂੰ ਜਦੋਂ ਗਿਆਨ ਬ੍ਰਹਮ ਗਿਆਨੀ ਹੋ ਗਿਆ ਜਨਕ, ਤੇ ਸੁਖਦੇਵ ਮੁਨੀ ਦੀ ਵੀ ਬੜੀ ਚਰਚਾ ਸੀ। ਉਹਨੇ ਕਿਹਾ ਵੀ ਮੇਰੇ ਹੁੰਦਿਆਂ ਇੱਕ ਰਾਜਾ ਜਿਹੜਾ ਹੈ ਉਹਦਾ ਨਾਂ ਚੱਲਦਾ, ਤੇ ਮੈਂ ਜਾ ਕੇ ਉਹਨੂੰ ਹਰਾ ਕੇ ਆਉਣਾ। ਇਹ ਬ੍ਰਹਮ ਗਿਆਨੀਆਂ ਦੇ ਵਿੱਚ ਵੀ ਚੱਲਦਾ ਮੁਕਾਬਲਾ, ਜਿਹੜਾ ਹਰਾਉਣ ਵਾਲਾ ਥੱਲੇ ਲਾਉਣ ਵਾਲਾ, ਬੰਦੇ ਦੇ ਵਿੱਚ ਬਿਰਤੀ ਇਹ ਪਾਈ ਹੋਈ। ਜਦੋਂ ਆਇਆ ਤੇ ਸੁਖਦੇਵ ਮੁਨੀ ਨੇ ਇਕੱਲੀ ਲੰਗੋਟੀ ਬੰਨੀ ਹੋਈ ਸੀ। ਜਦੋਂ ਅੰਦਰ ਆਇਆ ਤੇ ਅੰਦਰ ਆ ਕੇ ਬਹਿ ਗਿਆ ਸਾਧ ਸੰਗਤ ਜੀ, ਖੈਰ ਅਜੇ ਬਾਹਰੋਂ ਅੰਦਰ ਆਉਣਾ ਸੀ। ਇੱਕ ਲੰਗੋਟੀ ਉਹਨੇ ਬੰਨੀ ਸੀ, ਇੱਕ ਲੰਗੋਟੀ ਉਹਨੇ ਕੱਪੜਾ, ਲੰਗੋਟੀ ਤੁਸੀਂ ਸਮਝਦੇ ਹੋ ਧੋਤੀ, ਇੱਕ ਉਹਨੇ ਮੋਢੇ 'ਤੇ ਰੱਖੀ ਹੋਈ ਹੈ। ਉਹ ਮੋਢੇ ਵਾਲੀ ਧੋਤੀ ਜਿਹੜੀ ਹੈ ਉਹ ਮੈਲੀ ਬੜੀ ਸੀ, ਕਿਉਂਕਿ ਜੇ ਗ੍ਰਿਸਤੀ ਹੁੰਦਾ ਫਿਰ ਤਾਂ ਕੋਈ ਮਾਈ ਹੁੰਦੀ ਤਾਂ ਸਾਬਣ ਸੁਬਣ ਲਾ ਦਿੰਦੀ, ਹੈ ਐਵੇਂ ਸੀ। ਉਹ ਮੈਲ ਵਾਲੀ ਉਹਨੇ ਸੋਚਿਆ ਵੀ ਅੰਦਰ ਬੰਦੇ ਚੰਗੇ ਜਾਮੇ ਪਾ ਕੇ ਬੈਠੇ ਨੇ ਅਤੇ ਮੇਰੀ ਧੋਤੀ ਮੈਲੀ, ਬਾਹਰ ਟੰਗ ਗਿਆ ਬਾਹਰਲੇ ਪਾਸੇ ਮੈਲੀ ਧੋਤੀ ਜੀ। ਹੋਸ਼ ਕੀ ਹੈ, ਇਕੱਲੀ ਮੈਂ ਕਹਾਣੀ ਨਹੀਂ ਸੁਣਾ ਰਿਹਾ। ਬੰਦਾ ਜਿੰਨਾ ਚਿਰ ਅੰਦਰੋਂ ਜਦੋਂ ਸੌਂ ਗਿਆ ਚੀਜ਼ਾਂ ਤੋਂ ਪ੍ਰਭਾਵਿਤ ਹੋ ਗਿਆ ਉਹ ਅਗਿਆਨੀ ਹੈ। ਜਦੋਂ ਅੰਦਰ ਗਿਆ ਅਤੇ ਅੰਦਰ ਰਾਜੇ ਨੇ ਬੜੀ ਇੱਜ਼ਤ ਦੇ ਨਾਲ ਬਿਠਾਇਆ, ਅਤੇ ਇੰਨੇ ਚਿਰ ਨੂੰ ਇੱਕ ਬੰਦਾ ਬਾਹਰੋਂ ਆ ਗਿਆ। ਉਹਨੇ ਆ ਕੇ ਕਿਹਾ ਵੀ ਰਾਜਨ, ਸ਼ਹਿਰ ਨੂੰ ਅੱਗ ਲੱਗ ਗਈ ਹੈ ਅਤੇ ਅੱਗ ਆਪਣੇ ਦਰਵਾਜ਼ੇ ਦੇ ਨੇੜੇ ਆ ਗਈ, ਆਪਾਂ ਨਿਕਲ ਜਾਈ ਕਿਸੇ ਪਾਸੇ। ਅਤੇ ਰਾਜਾ ਆਰਾਮ ਨਾਲ ਬੈਠਾ ਜਨਕ, ਅਤੇ ਜਦੋਂ ਉਹਨੇ ਦੂਜੀ ਵਾਰੀ ਫਿਰ ਕਿਹਾ ਜੀ ਉਪਰਾਲਾ ਕਰੋ, ਅੱਗ ਸਾਰੇ ਪਾਸੇ ਆ ਗਈ ਹੈ। ਅਤੇ ਉਸ ਵੇਲੇ ਜਿਹੜਾ ਇਹ ਸਾਧ ਸੰਗਤ ਜੀ ਸੁਖਦੇਵ ਮੁਨੀ ਸੀ, ਇਹ ਦੌੜਿਆ ਬਾਹਰ ਨੂੰ ਭੱਜਿਆ, ਅਤੇ ਜਨਕ ਕਹਿੰਦਾ ਮੁਨੀ ਜੀ ਬੈਠ ਜਾਓ, ਕਾਲ ਕਾਹਦੀ ਪੈ ਗਈ। ਕਹਿਣ ਲੱਗਾ ਕਾਲ ਤਾਂ ਪੈ ਗਈ, ਤੁਹਾਨੂੰ ਤਾਂ ਫਿਕਰ ਕੋਈ ਨਹੀਂ, ਤੁਹਾਡੇ ਕੋਲ ਤਾਂ ਸਮਾਨ ਬਥੇਰਾ ਹੈ, ਅਤੇ ਮੇਰੇ ਕੋਲ ਤਾਂ ਇੱਕ ਲੰਗੋਟੀ ਹੈ, ਅਤੇ ਅੱਗ ਲੱਗੀ ਜੇ ਉਹ ਵੀ ਸੜ ਗਈ ਤਾਂ ਮੈਂ ਕਿੱਧਰ ਜਾਵਾਂਗਾ, ਮੈਂ ਲੰਗੋਟੀ ਚੁੱਕ ਲਿਆ। ਕਹਿੰਦੇ ਆ ਜਾ ਇੱਧਰ, ਬਸ ਤੇਰਾ ਗਿਆਨ ਬਾਹਰ ਆ ਗਿਆ। ਇੰਨੇ ਸਾਲ ਲਾ ਕੇ ਅਜੇ ਤੂੰ ਲੰਗੋਟੀ ਦਾ ਮੋਹ ਨਹੀਂ ਛੱਡਿਆ, ਧੋਤੀ ਦਾ ਮੋਹ ਨਹੀਂ ਛੱਡਿਆ, ਉਹਨੂੰ ਅੱਗ ਲੱਗਦੀ ਵੇਖ ਕੇ ਤੂੰ ਆਪਣੀ ਅੰਦਰ ਦੀ ਹੋਸ਼ ਗਵਾ ਚੁੱਕਾ। ਮੈਂ ਗੱਲ ਕਰ ਰਿਹਾ ਸੀ ਪਾਪ ਦੀ। ਜਿੱਦਣ ਬਾਬਾ ਬੁੱਢਾ ਸਾਹਿਬ ਜੀ ਨੂੰ ਗਿਆਨ ਹੋਇਆ ਸੀ ਨਾ, ਉਦਣ ਉਹਨਾਂ ਦੇ ਅੰਦਰ ਮੈਂ ਗੱਲ ਕਰ ਰਿਹਾ ਸੀ ਪਾਪ ਕਿਵੇਂ ਖਤਮ ਹੋਇਆ ਸੀ। ਪਾਪ ਖਤਮ ਹੋਏਗਾ ਨਿਰਲੇਪਤਾ ਦੇ ਨਾਲ। ਜਿੱਦਣ ਅੰਦਰ ਨਿਰਲੇਪਤਾ ਆਵੇਗੀ ਉਦਣ ਪਾਪ ਖਤਮ ਹੋ ਜਾਏਗਾ। ਥੋੜ੍ਹੀ ਜਿਹੀ ਤਵੱਜੋ ਦਿਆ ਜੇ, ਕਿਉਂਕਿ ਇਤਿਹਾਸ ਤੁਸੀਂ ਦੋ ਤਿੰਨ ਦਿਨਾਂ ਤੋਂ ਸੁਣਿਆ ਕਾਫੀ ਕੁਝ, ਗੁਰਬਾਣੀ ਦੇ ਤੱਥ ਲੈ ਲਈ ਵੀ ਬ੍ਰਹਮ ਗਿਆਨੀ ਕਿਹੜੀ ਅਵਸਥਾ ਵਿੱਚ ਜਾਂਦਾ। ਨਿਰਲੇਪਤਾ ਹੀ ਪਾਪ ਤੋਂ ਬਚਾਉਂਦੀ ਹੈ। ਨਿਰਲੇਪਤਾ ਕੀ ਹੁੰਦੀ ਹੈ? ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਅਲੇਪਤਾ ਤੇ ਨਿਰਲੇਪਤਾ ਇੱਕੋ ਚੀਜ਼ ਦਾ ਨਾਂ ਹੈ। ਅਲੇਪ ਦਾ ਮਤਲਬ ਹੈ ਕਿਸੇ ਚੀਜ਼ ਦਾ ਵੀ ਜਦੋਂ ਮਨੁੱਖ 'ਤੇ ਅਸਰ ਨਹੀਂ ਹੁੰਦਾ, ਨਾ ਉਸਤਤ ਦਾ, ਨਾ ਨਿੰਦਿਆ ਦਾ, ਨਾ ਵਡਿਆਈ ਦਾ, ਨਾ ਗਰੀਬੀ ਦਾ, ਨਾ ਅਮੀਰੀ ਦਾ, ਨਾ ਤੰਦਰੁਸਤੀ ਦਾ, ਨਾ ਬਿਮਾਰੀ ਦਾ, ਨਾ ਰਜੇਵੇਂ ਦਾ, ਨਾ ਭੁੱਖ ਦਾ। ਜਦੋਂ ਕਿਸੇ ਪ੍ਰਕਾਰ ਦੀ ਚੀਜ਼ ਅਸਰ ਨਹੀਂ ਕਰਦੀ ਉਸ ਵੇਲੇ ਕਹਿੰਦੇ ਬੰਦਾ ਨਿਰਲੇਪ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਹੋਰ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਕਾਗਦ ਲੂਣ ਰਹੇ ਕ੍ਰਿਤ ਸੰਗੇ, ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜੇ ਨਾਨਕ, ਤਿੰਨ ਜਮ ਕਿਆ ਕਹੇ। ਭਗਤ ਐਵੇਂ ਦੇ ਹੁੰਦੇ ਨੇ ਜਿਵੇਂ ਘਿਓ ਦੇ ਵਿੱਚ ਕਾਗਜ਼ ਰੱਖ ਦਿਓ, ਅਤੇ ਜਦੋਂ ਉਹਨੂੰ ਘਿਓ ਪੂਰੀ ਤਰ੍ਹਾਂ ਚੜ੍ਹ ਜਾਂਦਾ ਹੈ, ਕਾਗਜ਼ ਨੂੰ ਪਾਣੀ ਵਿੱਚ ਰੱਖ ਦਿਓ, ਪਾਣੀ ਉਹਨੂੰ ਗਾਲਦਾ ਨਹੀਂ ਹੈ। ਇਸੇ ਤਰ੍ਹਾਂ ਘਿਓ ਲੂਣ ਦੀ ਡਲੀ ਨੂੰ ਤੁਸੀਂ ਘਿਓ ਦੇ ਵਿੱਚ ਡੁਬੋ ਕੇ ਰੱਖੋ ਦੋ ਦਿਨ, ਸਿੱਧਾ ਲੂਣ ਤੁਸੀਂ ਪਾਣੀ ਵਿੱਚ ਰੱਖੋ ਅਤੇ ਡਲੀ ਖੁਰ ਜਾਏਗੀ। ਜਦੋਂ ਉਸ ਲੂਣ ਦੀ ਡਲੀ ਨੇ ਦੋ ਚਾਰ ਦਿਨ ਘਿਓ ਦੀ ਸੰਗਤ ਕੀਤੀ ਹੈ, ਉਹਨੂੰ ਪਾਣੀ ਵਿੱਚ ਰੱਖ ਦਿਓ, ਪਾਣੀ ਉਹਨੂੰ ਖੋਰਦਾ ਨਹੀਂ। ਨਿਰਲੇਪਤਾ ਦਾ ਮਤਲਬ ਹੈ
ਕਿ ਜਿਹੜੇ ਗੁਰਸਿੱਖ ਦੇ ਮਨ, ਜਿਹੜੇ ਗੁਰਸਿੱਖ ਦੀ ਸੁਰਤ ਸ਼ਬਦ ਵਿੱਚ ਰਹਿੰਦੀ ਹੈ, ਅੰਮ੍ਰਿਤ ਵੇਲੇ ਘੰਟਾ ਦੋ ਲਾਉਂਦਾ ਹੈ, ਉਹਦੇ ਉੱਤੇ ਘਿਓ ਵਾਂਗੂ ਬਾਣੀ ਚੜ੍ਹ ਜਾਂਦੀ ਹੈ, ਉਹਦੇ ਉੱਤੇ ਬਾਣੀ ਆਪਣੀ ਕਵਰੇਜ ਦੇ ਦਿੰਦੀ। ਇਹਨੂੰ ਬਾਣੀ ਵਿੱਚ ਕਿਹਾ ਗਿਆ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਪਾਈ। ਇਵੇਂ ਘਿਓ ਵਾਂਗੂ ਜੀਵਨ ਹੋ ਜਾਂਦਾ ਹੈ, ਕਾਗਜ਼ ਵਾਂਗੂ ਹੋ ਜਾਂਦਾ ਹੈ, ਲੂਣ ਵਾਂਗੂ ਹੋ ਜਾਂਦਾ ਹੈ, ਕਮਲ ਵਾਂਗੂ ਹੋ ਜਾਂਦਾ। ਦੂਜਾ ਉਦਾਹਰਣ ਦਿੱਤਾ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਹੁਣ ਸੂਰਜ ਦਾ ਸੁਭਾਅ ਹੈ ਸਰਬ ਕੋ ਸੋਖ। ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਮਨੁੱਖ ਦੀ ਮਰਿਆਦਾ ਨਹੀਂ ਹੈ, ਧਿਆਨ ਰੱਖਣਾ, ਇਹ ਸੰਤ ਦੀ ਮਰਿਆਦਾ। ਮੈਂ ਤੇ ਕਈ ਵਾਰੀ ਬੇਨਤੀ ਕਰਨਾ ਹੁੰਦਾ ਵੀ 84 ਲੱਖ ਜੂਨਾਂ ਦੇ ਨਾਲ ਇੱਕ ਜੂਨ ਵੱਖਰੀ ਹੈ। ਜੋ ਬ੍ਰਹਮ ਗਿਆਨੀ ਹੈ, ਜਿਹਦੇ ਉੱਤੇ ਮਨੁੱਖੀ ਸਾਰੇ ਨਿਯਮ ਲਾਗੂ ਨਹੀਂ ਹੁੰਦੇ। ਸੂਰਜ ਦੀ ਉਦਾਹਰਨ ਦਿੱਤੀ ਹੈ, ਤੇ ਸੂਰਜ ਦੀ ਉਦਾਹਰਨ ਕਿਉਂ ਦਿੱਤੀ ਹੈ? ਸੂਰਜ ਚੰਗੇ ਥਾਂ ਤੇ ਵੀ ਆਪਣੀਆਂ ਕਿਰਨਾਂ ਸੁੱਟਦਾ ਜਿੱਥੇ ਫੁੱਲ ਖਿੜੇ ਹੋਏ ਨੇ, ਤੇ ਸੂਰਜ ਉੱਥੇ ਵੀ ਉਵੇਂ ਕਿਰਨਾਂ ਸੁੱਟਦਾ ਜਿੱਥੇ ਕੂੜਾ ਤੇ ਗੰਦਗੀ ਪਈ ਹੋਈ ਹੈ। ਕੋਈ ਫਰਕ ਨਹੀਂ ਕਰਦਾ, ਫੁੱਲ ਤੇ ਵੀ, ਬਗੀਚੇ ਤੇ ਵੀ, ਕੂੜੇਦਾਨ ਤੇ ਵੀ, ਉਸ ਤਰ੍ਹਾਂ ਹੀ ਪਾਉਂਦਾ। ਇਹ ਸੰਤ ਤਪ ਜਿਹੜਾ ਹੈ, ਬ੍ਰਹਮ ਗਿਆਨ ਜਿਹੜਾ ਹੈ, ਜਿਸ ਗੁਰਮੁਖ ਦੇ ਅੰਦਰ ਪੈਦਾ ਹੋ ਜਾਂਦਾ ਹੈ, ਗੁਰੂ ਕੇ ਸਵਾਰਿਓ ਸਾਨੂੰ ਦਿਸਦੇ ਨੇ ਆਹ ਬੰਦਾ ਚੰਗੇ ਕੰਮ ਕਰਦਾ ਹੈ ਤੇ ਆਹ ਮਾੜੇ ਕਰਦਾ ਹੈ, ਉਹਦੇ ਅੰਦਰ ਇਹ ਫਰਕ ਨਹੀਂ ਰਹਿੰਦਾ। ਫਿਰ ਸਗੋਂ ਕਈ ਵਾਰੀ ਤਾਂ ਮਾੜੇ ਨੂੰ ਜ਼ਿਆਦਾ ਚੁਣਦਾ ਹੈ, ਕਈ ਵਾਰੀ ਦਇਆ ਹੈ ਨਾ ਉਹਦੇ ਅੰਦਰ, ਦਇਆ ਆਉਂਦੀ। ਤੁਸੀਂ ਸੁਣਿਆ ਨਾ ਵੀ ਗਣਕਾਂ ਦੇ ਦਰ ਉੱਥੇ ਦਰਵਾਜ਼ੇ 'ਤੇ ਆ ਗਿਆ ਸੀ ਸਾਧ ਇੱਕ, ਉਹਨੂੰ ਪਾਰ ਉਤਾਰਾ ਕਰਤਾ। ਉਹ ਕਿਉਂ ਆਇਆ ਸੀ? ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਕਹਿੰਦੇ ਵੀ ਸਾਧੂ ਜਿਹੜਾ ਹੁੰਦਾ ਹੈ ਨਾ, ਜਿਹੜਾ ਬ੍ਰਹਮ ਗਿਆਨੀ ਹੈ, ਉਹ ਬੰਦੇ ਦੇ ਪੁੰਨ ਵੇਖ ਕੇ ਦਇਆ ਨਹੀਂ ਕਰਦਾ, ਉਹਦੇ ਪਾਪ ਵੇਖ ਕੇ ਦਇਆ ਕਰਦਾ। ਬੜੀ ਪੁੱਠੀ ਗੱਲ ਹੈ, ਕਿਉਂਕਿ ਇਹ ਗੱਲ ਤਾਂ ਨਹੀਂ ਆਪਾਂ ਜ਼ਿਆਦਾ ਕਰਦੇ ਵੀ ਫਿਰ ਆਪਾਂ ਨੂੰ ਲਾਇਸੈਂਸ ਮਿਲ ਜਾਏਗਾ ਪਾਪ ਕਰਨ ਦਾ, ਵੀ ਕੋਈ ਗੱਲ ਨਹੀਂ, ਬ੍ਰਹਮ ਗਿਆਨੀ ਆਪੇ ਭੁਗਤਦੇ ਰਹਿਣਗੇ ਅਤੇ ਆਪਾਂ ਕਰ ਲੈਂਦੇ ਹਾਂ ਜੋ ਮਰਜ਼ੀ, ਫਿਰ ਉਹਨਾਂ ਕੋਲ ਤੁਰ ਜਾਵਾਂਗੇ, ਇਹ ਨਹੀਂ ਗੱਲ। ਇਹਦਾ ਪ੍ਰਚਾਰ ਪਰ ਇਹ ਸੱਚਾਈ ਹੈ। ਭਾਈ ਗੁਰਦਾਸ ਜੀ ਕਹਿੰਦੇ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸੂ ਤੋਤਾ, ਉਹਦੇ ਪਾਪਾਂ ਵੱਲ ਵੇਖ ਕੇ ਮਹਾਂਪੁਰਖ ਨੂੰ ਦਇਆ ਆ ਗਈ ਵੀ ਏਡਾ ਕੀਮਤੀ ਇਹਦਾ ਗਣਕਾ ਦਾ ਜੀਵਨ, ਨਾਮ ਜਪਣ ਵਾਲਾ ਮਨੁੱਖਾ ਜੀਵਨ ਮਿਲਿਆ ਅਤੇ ਇਹ ਕਿਹੜੇ ਕਬਾੜ ਵਿੱਚ ਪੈ ਗਈ, ਇਹਨੂੰ ਕੱਢ ਦਿਆਂ। ਸਾਧੂ ਅਤੇ ਗੁਰੂ ਇਹ ਮਾੜੇ ਬੰਦੇ ਨੂੰ ਵੇਖ ਕੇ ਜ਼ਿਆਦਾ ਖਿੱਚ ਕਰਦੇ ਨੇ, ਚੰਗੇ ਨੂੰ ਤੇ ਉਹਨਾਂ ਨੂੰ ਪਤਾ ਵੀ ਚਲੋ ਇਹ ਗੁਜ਼ਾਰੇ ਜੋਗਾ ਆਪਣਾ ਕੰਮ ਕਰੀ ਜਾਂਦਾ ਹੈ, ਨਾਮ ਜਪਦਾ, ਨਿਤਨੇਮ ਕਰਦਾ, ਹੋ ਜਾਏਗੀ ਕਿਰਪਾ। ਤਰਸ ਆ ਜਾਂਦਾ ਗੁਰੂ ਸਾਹਿਬ ਨੂੰ, ਬ੍ਰਹਮ ਗਿਆਨੀ ਨੂੰ ਤਰਸ ਆ ਜਾਂਦਾ ਸਾਧ ਸੰਗ ਜੀ, ਅਤੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ। ਜਿਹੜੀ ਦੂਸਰਾ ਉਦਾਹਰਣ ਹੈ, ਬ੍ਰਹਮ ਗਿਆਨੀ ਸਦਾ ਨਿਰਦੋਖ, ਉਹਦੇ ਅੰਦਰ ਕਿਸੇ ਪ੍ਰਤੀ ਈਰਖਾ ਨਹੀਂ ਹੈ। ਜੈਸੇ ਸੂਰ ਸਰਬ ਕੋ ਸੋਖ, ਸੋਖ ਦਾ ਮਤਲਬ ਹੈ ਸੁਖਣਾ, ਚੂਸਣਾ, ਸੋਖ ਦਾ ਮਤਲਬ ਇਹ ਹੈ। ਬ੍ਰਹਮ ਗਿਆਨੀ ਪਾਪੀ ਦੇ ਪਾਪਾਂ ਨੂੰ ਚੂਸ ਲੈਂਦਾ, ਇੱਦਾਂ ਖਿੱਚ ਲੈਂਦਾ, ਇੱਕ ਗੁਣ ਹੈ, ਪਾਪੀ ਦੇ ਪਾਪਾਂ ਨੂੰ ਚੂਸਦਾ ਹੈ। ਜਿਵੇਂ ਸੂਰਜ ਗੰਦਗੀ ਦੇ ਵਿੱਚੋਂ ਵਾਸ਼ਪੀਕਰਨ ਕਰਕੇ ਗੰਦੇ ਪਾਣੀ ਨੂੰ ਚੰਗੇ ਪਾਣੀ ਵਿੱਚ ਬਦਲ ਦਿੰਦਾ। ਜਿਨ੍ਹਾਂ ਨੇ ਥੋੜ੍ਹੀ ਜਿਹੀ ਸਾਇੰਸ ਪੜ੍ਹੀ ਹੈ ਨਾ, ਉਹ ਵਾਸ਼ਪੀਕਰਨ ਦਾ ਸਿਧਾਂਤ ਜਾਣਦੇ ਹੋਣਗੇ ਵੀ ਕਿਤੇ ਗੰਦਾ ਪਾਣੀ ਖਲੋਤਾ ਨਾ ਛੱਪੜ ਵਿੱਚ, ਸੂਰਜ ਨੇ ਉਹਦੇ ਵਿੱਚੋਂ ਪਾਣੀ ਖਿੱਚ ਲੈਣਾ, ਮੈਲ ਉਹਨੇ ਥੱਲੇ ਛੱਡ ਦੇਣੀ ਹੈ ਅਤੇ ਪਾਣੀ ਸੁੱਚਾ ਕਰਕੇ ਉਹਦਾ ਬੱਦਲ ਬਣਾ ਦੇਣਾ। ਅਤੇ ਅੱਜ ਦੇ ਵਿਗਿਆਨਕ ਵੀ ਕਹਿੰਦੇ ਨੇ ਵੀ ਦੁਨੀਆਂ ਦੇ ਜਿੰਨੇ ਪਾਣੀ ਨੇ ਸਾਰਿਆਂ ਤੋਂ ਸ਼ੁੱਧ ਪਾਣੀ ਮੀਂਹ ਦਾ ਹੁੰਦਾ ਹੈ, ਅਤੇ ਉਹ ਪਾਣੀ ਕਾਹਦਾ ਹੁੰਦਾ ਹੈ? ਸਾਰਾ ਗੰਦੇ ਨਾਲਿਆਂ ਦਾ ਅਤੇ ਛੱਪੜਾਂ ਦਾ ਪਾਣੀ ਹੁੰਦਾ, ਸੂਰਜ ਨੇ ਉਹਨਾਂ ਨੂੰ ਟਰਾਂਸਲੇਟ ਕੀਤਾ ਹੁੰਦਾ, ਯਾਨੀ ਕਿ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸਰੂਪ ਬਦਲ ਦਿੰਦਾ ਸੂਰਜ ਜਿਹੜਾ। ਬ੍ਰਹਮ ਗਿਆਨੀ ਸੂਰਜ ਵਰਗਾ। ਗੁਰਬਾਣੀ ਦੇ ਵਿੱਚ ਜਿੰਨੀ ਪਰਮਾਤਮਾ ਦੀ ਮਹਿਮਾ ਹੈ, ਓਨੀ ਹੀ ਬ੍ਰਹਮ ਗਿਆਨੀ ਦੀ ਮਹਿਮਾ ਕਿਉਂ ਕਹੀ ਗਈ ਹੈ? ਗੁਰੂ ਦੀ ਮਹਿਮਾ ਅਤੇ ਪਰਮਾਤਮਾ ਦੀ ਅਤੇ ਬ੍ਰਹਮ ਗਿਆਨੀ ਦੀ ਇੱਕੋ ਜਿੰਨੀ ਕਿਉਂ ਕਹੀ ਗਈ ਹੈ?
ਕਿਉਂਕਿ ਪਰਮਾਤਮਾ ਪਰਮੇਸ਼ਰ ਜਿਹੜਾ ਹੈ ਤੇ ਸਾਰੇ ਥਾਵਾਂ ਤੇ, ਪਰ ਉਹ ਡਾਇਰੈਕਟ ਸਾਡੇ ਤੇ ਦਇਆ ਨਹੀਂ ਕਰ ਸਕਦਾ। ਉਹਦੇ ਕੋਲ ਸਾਡੇ ਵਰਗਾ ਸਰੀਰ ਨਹੀਂ ਹੈ ਪਰਮੇਸ਼ਰ ਕੋਲ। ਫਿਰ ਗੁਰੂ ਜਦੋਂ ਗੁਰਬਾਣੀ ਹੈ ਤੇ ਗੁਰਬਾਣੀ ਦਾ ਵੀ ਤਲ ਬੜਾ ਉੱਚਾ। ਵੈਸੇ ਅਸੀਂ ਚਲੋ ਸਾਰੇ ਪਿਆਰ ਨਾਲ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਟੇਕੀਏ ਫਾਇਦਾ, ਪਰਿਕਰਮਾ ਕਰਨੇ ਆ, ਪਾਠ ਕਰਨੇ ਆ, ਪਰ ਗੁਰੂ ਕੇ ਸਵਾਰਿਓ ਇੱਕ ਸੱਚਾਈ ਹੈ, ਉਹਦਾ ਪ੍ਰਚਾਰ ਵੀ ਹੋਣਾ ਚਾਹੀਦਾ ਤੇ ਉਹ ਸਾਨੂੰ ਪ੍ਰਵਾਨ ਵੀ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਦੇ ਗੁਰੂ ਜੇ, ਡਾਇਰੈਕਟ ਸਾਡੇ ਗੁਰੂ ਨਹੀਂ ਹਨ। ਇਹ ਗੱਲ ਕਈ ਬਹੁਤ ਘੱਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਦੇ ਗੁਰੂ ਨੇ, ਆਵੇ ਭਾਵੇਂ ਕੋਈ ਸ਼ਰਨ ਵਿੱਚ, ਅਰਦਾਸ ਕਰੇ ਭਲਾ ਉਹਦਾ ਵੀ ਹੁੰਦਾ, ਪਰ ਜੇਥਾ ਜਿਹੜੀ ਅਵਸਥਾ ਤੇ ਗੁਰੂ ਗ੍ਰੰਥ ਸਾਹਿਬ ਜਿਹੜੀ ਪੱਧਰ ਤੇ ਨੇ, ਸ਼ਬਦ ਜਿਹੜੀ ਪੱਧਰ ਤੇ ਹੈ, ਉੱਥੇ ਜਾਣ ਵਾਸਤੇ ਵਿੱਚ ਸਾਨੂੰ ਪੰਜ ਪਿਆਰੇ ਲਿਆਉਣੇ ਪੈਣਗੇ, ਦੇਹ ਲਿਆਉਣੀ ਪਏਗੀ। ਕਈ ਵਾਰੀ ਅਸੀਂ ਇਵੇਂ ਦੀਆਂ ਗੱਲਾਂ ਕਰ ਦਿੰਦੇ ਹਾਂ, ਸਿੱਖੀ ਵਿੱਚ ਕਿਹੜਾ ਦੇਹ ਦਾ ਕੰਸੈਪਟ ਹੈ, ਹੁਣ ਤੇ ਸ਼ਬਦ ਗੁਰੂ ਹੈ। ਇਹਦੇ ਵਿੱਚੋਂ ਪਤਾ ਬੰਦਾ ਹਰ ਇੱਕ ਚੀਜ਼ ਵਿੱਚੋਂ ਆਪਣਾ ਲਾਭ ਕੱਢ ਲੈਂਦਾ, ਬੜਾ ਰੌਲਾ ਪੈਂਦਾ। ਸਾਡੇ ਵਿੱਚ ਦੇਹ ਦਾ ਕੋਈ ਕੰਸੈਪਟ ਨਹੀਂ ਹੈ, ਕੋਈ ਵਿਸ਼ਾ ਨਹੀਂ ਹੈ। ਕਿਉਂ ਨਹੀਂ ਵਿਸ਼ਾ? ਵਿਸ਼ਾ ਹੈ, ਉਦੋਂ ਇੱਕ ਸਰੀਰ ਦਾ ਸੀ, ਹੁਣ ਪੰਜਾਂ ਦਾ ਹੈ। ਸਰੀਰ ਤੋਂ ਬਿਨਾਂ ਨਾਮ ਅੰਦਰ ਨਹੀਂ ਵੱਸਦਾ, ਵਿੱਚ ਸਰੀਰ ਚਾਹੀਦੇ ਨੇ ਪੰਜ, ਤਾਂ ਨਾਮ ਵੱਸੇਗਾ, ਸਿੱਧਾ ਨਹੀਂ ਹੋ ਸਕਦਾ। ਹੁਣ ਸਹੂਲਤ ਵਾਸਤੇ ਅਸੀਂ ਇਹ ਬੋਲਣ ਵਾਲਿਆਂ ਨੇ ਵੀ ਬੋਲ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਸਿੱਧੇ ਗੁਰੂ ਨੇ ਸਾਡੇ, ਸਾਨੂੰ ਦੇ ਵਿੱਚ ਕਿਸੇ ਬੰਦੇ ਦੀ ਲੋੜ ਹੈ ਨਹੀਂ। ਚਲੋ ਇੱਕ ਬੰਦੇ ਦੀ ਗੱਲ ਛੱਡੋ, ਤੁਸੀਂ ਪੰਜ ਤਾਂ ਚਾਹੀਦੇ ਨੇ। ਗੁਰੂ ਗ੍ਰੰਥ ਸਾਹਿਬ ਤੋਂ ਨਾਮ ਜਿਹੜਾ ਲੈ ਕੇ ਦੇਣਾ, ਉਹ ਤਾਂ ਗੁਰੂ ਕੇ ਸਵਾਰੇ, ਉਹ ਪੰਜ ਪਿਆਰਿਆਂ ਨੇ ਲੈ ਕੇ ਦੇਣਾ। ਸੋ ਇਵੇਂ ਬ੍ਰਹਮ ਗਿਆਨੀ ਸੂਰਜ ਵਰਗਾ, ਬਾਬਾ ਬੁੱਢਾ ਸਾਹਿਬ ਜੀ ਅੰਦਰੋਂ ਸੂਰਜ ਵਰਗੇ ਨੇ, ਇੱਕ ਉਹਦੇ ਵਿੱਚ ਹੋਰ ਵੀ ਗੁਣ ਹੈ ਸਾਧ ਜੀ। ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਨਾ, ਉਹ ਵਕਤੀ ਨਹੀਂ ਹੁੰਦਾ, ਕਿਉਂਕਿ ਉਹ ਅਕਾਲ ਨਾਲ ਜੁੜ ਜਾਂਦਾ ਤੇ ਅਕਾਲ ਸਰੂਪ ਹੋ ਜਾਂਦਾ। ਯਾਨੀ ਕਿ ਕਾਲ ਦਾ, ਸਾਲਾਂ ਦਾ, ਸਦੀਆਂ ਦਾ, ਦਹਾਕਿਆਂ ਦਾ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਤੁਸੀਂ ਅੱਜ ਵੀ ਵੇਖ ਲਓ, ਭਾਵੇਂ ਇਹ ਇੱਕ ਸੰਸਾਰਿਕ ਪੱਖ ਹੈ ਪਰ ਹੈ ਨਾ, ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਅੱਜ ਵੀ ਮੈਂ 3-4 ਜੀ ਪਰਿਵਾਰ, ਪਤੀ ਪਤਨੀ ਇਵੇਂ ਦੇ ਵੇਖੇ ਨੇ, ਜਿਨ੍ਹਾਂ ਨੂੰ ਹਰ ਇੱਕ ਬੰਦੇ ਦੀ ਭੁੱਖ ਹੁੰਦੀ ਮੇਰੇ ਘਰ ਦੇ ਵਿੱਚ ਬੱਚਾ ਹੋਵੇ, ਔਲਾਦ ਹੋਵੇ। 3-4 ਜੀ, ਇੱਕ ਤੇ ਇੱਥੇ ਅਮਰੀਕਾ ਸੀ, ਇੱਕ ਉੱਧਰ, 2-3 ਹੋਰ ਵੇਖੇ ਨੇ। ਉਹਨਾਂ ਨੂੰ ਕਿਤਿਓਂ ਇਹ ਦਾਤ ਨਹੀਂ ਸੀ ਮਿਲੀ, ਔਲਾਦ ਦੀ ਦਾਤ ਨਹੀਂ ਸੀ ਮਿਲੀ। ਉੱਥੇ ਗਏ ਉਵੇਂ ਜਿਵੇਂ ਮਾਤਾ ਗੰਗਾ ਜੀ ਗਏ ਸਨ, ਲੈ ਕੇ ਪ੍ਰਸ਼ਾਦੇ, ਲੈ ਕੇ ਮਿੱਸੇ ਪ੍ਰਸ਼ਾਦੇ, ਲੈ ਕੇ ਪਿਆਜ, ਲੈ ਕੇ ਲੱਸੀ, ਲੈ ਕੇ ਤੇ ਗਏ। ਐਵੇਂ ਵੀ ਹੁਣ ਤਾਂ ਗੱਡੀਆਂ ਨੇ ਤੇ ਮਾਤਾ ਜੀ ਤੇ ਤੁਰ ਕੇ ਗਏ ਸੀ, ਤੇ ਪਹਿਲੇ ਦਿਨ ਰੱਥ ਤੇ ਗਏ ਸੀ ਤੇ ਉਹ ਬਚਨ ਹੋਰ ਹੋ ਗਿਆ। ਬਾਬੇ ਬੁੱਢੇ ਸਾਹਿਬ ਦੇ ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪਈਆਂ ਹੋਈਆਂ, ਤੇ ਮਾਤਾ ਜੀ ਵਾਪਸ ਆ ਗਏ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬਾ ਜੀ ਨੇ ਕੀ ਕਿਹਾ, ਤੇ ਮਾਤਾ ਜੀ ਦਾ ਚਿਹਰਾ ਮਾੜਾ ਜਿਹਾ ਉਦਾਸ ਹੋਇਆ, ਕਹਿੰਦੇ ਲੈਣ ਤੇ ਗਏ ਸੀ ਪੁੱਤਰ ਦੀ ਦਾਤ, ਉੱਥੋਂ ਤਾਂ ਬਚਨ ਹੋਰ ਹੀ ਹੋ ਗਿਆ। ਕਹਿੰਦੇ ਗੁਰੂ ਕਿਆਂ ਨੂੰ ਭਾਜਣਾ ਪਈਆਂ ਹੋਈਆਂ। ਮਹਾਰਾਜ ਕਹਿੰਦੇ ਵੀ ਹੁਣ ਪੈਣੀਆਂ ਨੇ ਜ਼ਰੂਰ, ਇਹ ਮੈਂ ਵੀ ਨਹੀਂ ਰੋਕਣਾ ਇਸ ਚੀਜ਼ ਨੂੰ, ਭਾਵੇਂ ਗੁਰੂ ਸਾਹਿਬ ਰੋਕ ਸਕਦੇ ਨੇ। ਬ੍ਰਹਮ ਗਿਆਨੀ ਦਾ ਮੈਂ ਸਤਿਕਾਰ ਕਰਨਾ, ਉਹਦਾ ਬਚਨ ਪੂਰਾ ਕਰਨਾ। ਉਹਨਾਂ ਕਿਹਾ ਵੀ ਇਵੇਂ ਨਹੀਂ ਜਾਈਦਾ, ਜਦੋਂ ਕਿਸੇ ਬਖਸ਼ੇ ਹੋਇਆਂ ਕੋਲ ਜਾਈਦਾ ਤੇ ਗਰੀਬੀ ਦਾਅਵੇ ਵਿੱਚ ਤੁਰ ਕੇ ਜਾਈਦਾ। ਦੂਜੇ ਦਿਨ ਨੰਗੇ ਪੈਰੀ ਗਏ ਤੇ ਉਹ ਬਖਸ਼ਿਸ਼ ਹੋਈ। ਤੇ ਇਵੇਂ ਹੀ ਹੁਣ ਵੀ ਜਿਹੜੇ ਇੱਕ ਦੋ ਮੈਂ ਪਤੀ ਪਤਨੀ ਵੇਖੇ ਨੇ, ਜਿਹੜੇ ਨੇੜੇ ਜਾ ਕੇ ਨਾ, ਉਹਨਾਂ ਕਿਤੇ ਗੱਡੀ ਖੜੀ ਕਰਤੀ, ਡਰਾਈਵਰ ਨੂੰ ਕਿਹਾ ਵੀ ਤੂੰ ਇੱਥੇ ਬਹੁਤ, 10 ਕਿਲੋਮੀਟਰ ਤੁਰ ਕੇ ਗਏ ਬੀੜ ਬਾਬਾ ਬੁੱਢਾ ਸਾਹਿਬ ਹੁਣ ਵੀ, ਤੇ ਉਹਨਾਂ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਅੱਗੋਂ ਜੀ ਦਿੱਤਾ ਉਹਨਾਂ ਨੂੰ। ਇਹ ਅੱਜ ਪ੍ਰਮਾਣ ਮਿਲਦੇ ਨੇ, ਉਹ ਵਕਤੀ ਨਹੀਂ ਹੈ, ਉਹ ਲਗਾਤਾਰ ਹੀ ਹੈ। ਬ੍ਰਹਮ ਗਿਆਨੀ ਪਹਿਲਾਂ ਹੋਇਆ ਨਹੀਂ ਸੀ, ਉਹ ਆਦ ਸੱਚ, ਜੁਗਾਦ ਸੱਚ ਸਰੂਪ ਹੈ, ਲਗਾਤਾਰ ਹੀ ਰਹਿੰਦਾ ਹੈ। ਸੋ ਦੂਸਰਾ ਗੁਣ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਤੇ ਤੀਜਾ ਉਦਾਹਰਨ, ਸੁਭਾਅ ਬ੍ਰਹਮ ਗਿਆਨੀ ਦਾ ਕਿਵੇਂ ਦਾ,
ब्रह्म ज्ञानी कै दृष्ट समान जैसे राज रंग को लागै तुल पवान। पवान दा मतलब है पवन। जिवें हवा किसे नाल वितकरा नहीं करदी, ओह गरीब ते अमीर नूं इक्को जिहा सुख दिंदी है, एवें दा सुभाव ब्रह्म ज्ञानी दा। फिर चौथा उदाहरण दिता, ब्रह्म ज्ञानी कै धीरज एक। ब्रह्म ज्ञानी दे विच धीरज बड़ी ज्यादी है, ओह सहन शक्ति बड़ी रखदा है, क्योंकि ओनू ब्रह्म ज्ञान मिलदा ही उदों है जदों साध संगत जी उहदे विच धीरज आ जाए। जे धीरज वाला ना होवे ते उहदे वचन रसना तो निकले हुए बचन कई कुछ कर देंदे। ते चौथा जिहड़ा साध संगत जी गुण है उहदे विच ब्रह्म ज्ञानी का यह गुनाओ, नानक ज्यों पावक का सहज सुभाओ। पावक कहिंदे ने अग नू, जिवें अग यह नहीं वेंदी भी कौन मेरे कोल आया, ये मनुख इस्त्री है जां पुरश है, उन्हें सेक सारिआं नू इक्को जिहा देना है। इस करके ये पंज गुण गुरु अर्जन देव पातशाह जी ने ब्रह्म ज्ञानी दे रखे ने। सो एक पक्ष उन्हां दा होर मैं कहना है। एक चीज कल भी कही सी ते हुण, क्योंकि इदां हुण ना संगत जिवें हुण सुन रही है सारी, उन्हां दा एक पक्ष कहना संत वाला आपां दो तीन दिन पहला विचार लिया ते हुण बाणी दे भी एक पदा आपां विचार कर लिया। एक पक्ष उन्हां दा जिवें असी कह दिंदे आ कि कौम दे विच कोई बंदा गुरु साहिब नूं चैलेंज करदा है, गुरु साहिब दे सिधांतां नूं, गुरु साहिब दे स्थानां दे उत्ते किंतु परंतु इत्थों तक कर दिंदा भी गुरु साहिब दे करैक्टरां तक चला जांदा। वो साढ़े विच ही होया पिछे ते गुरु साहिब ने सेवा बख्शी, इन्हां बंदियां दा विरोध करन दी सेवा दित्ती ते विरोध कीता ते जिहड़े अपने जानकार सिंह सन नेड़े दे ओह कहिंदे ने ज्ञानी जी तुसी आनंद नाल अध्यात्म दी कथा करदे सी, तुहानू की लोड़ सी इस बंदे दा विरोध करन दी। मैं कहा भाई मेरा निजी तां कोई विरोध है नहीं, मैं तां कदी मिलिया भी नहीं, वट मनी दा कोई विरोध नहीं, पर हुण गल आ गई भी गुरु दे सिधांत नूं जदों चैलेंज कीता जांदा है ते जिहड़े असीं स्टेज ते बहिण वाले आ ना, साडा इह इतिहास है जिद्दण पृथ्वी चंद ने गुरु अर्जन देव जी दे खिलाफ प्रापूगंडा कीता सी। गुरु अर्जन देव महाराज जदों गुरता गद्दी ते बैठे ने, पृथ्वी चंद क्योंकि बंदे सारे उन्ने गंढे हुए सी, जिन्हें संगत विच मसंद सन, जिन्हें पैसे वाले बंदे सन, वह सारे पृथ्वी चंद के हथ विच सन, क्योंकि एवें दा बंदा चलाक हुंदा ना, कदी किसी कोल खलो जा कदी किसी कोल खलो जा, जिन्हें नितनेम करना उहदे टाइम बचाउंदा फिरदा भी चार मिनट बच जाण ते आपां बाणी पढ़ लईए। हुण दूजे ने जदों सवेरे निकलना ही इसे सियासत दे उत्ते है भी कदी किसी नूं फोन कर लै कदी किसी कोलों कदी किसी कोलों, ते फिर उह लोकी जाणू होणे ने उहदे, ते अज इह होर नहीं रिहा। अज धर्म दी खेड किन्हां चीज़ां ते खलोती है। जे तुसी कीर्तन करना किसी वड्डी स्टेज ते, ते फोन तुसी राजनीतिक बंदे नूं करो, जे तुसी कथा करनी किसी मंगला साहब किसी मंजी साहब ते फोन तुसी राजनीतिक बंदे नूं करो। मैं कहना भी तुसी सिद्धी क्यों नहीं करते, सीधा क्यों नहीं गल करते, जिहड़े तुहाडे अहुदे ने जिन्हां कोल जिम्मेवारी है उत्थों दी स्टेज की जिम्मेवारी मुख ग्रंथी कोल है, तुसी उहनां नाल सिद्धी गल करो। पर सियासतां हो रही ने, सियासतां चल दी, तां ही साडा बन नहीं रहा कुछ। मैं कल भी बेनती की सी भी ये उहदा बाबा बुढ़ा साहब जी का असी बाहरी तौर पर भी मनाउणा है, ये साडी रवायत है। अज दे दिन सारे प्रशादे मिस्से बनाओ दिओ गुरु घर छको, ये साडा इतिहास ते गुरु की खुशी भी मिलती है। पर एक चीज़ मैं कल कही सी दुखांत वाली सी जिहड़ी, भी असी मिस्से प्रशादे दे के सोचने बाबा बुढ़ा साहब खुश हो गए, पर जे कि बाबा बुढ़ा साहब तुहानू मिले ना, वो कहणगे जिहड़ी मेरी गद्दी चलती है ना ग्रंथी सिंघां दी, उहदा की हाल होया पिया। कल कुछ कौड़ियां गल्लां मैं कीतियां सन भी उहनां कोल उहनां दा स्किल की है, किसे ग्रंथी सिंघ दे बच्चे वल कोई रिश्ता करदा है,
ਹਾਂ ਉਹ ਬੱਚਾ ਸਰਕਾਰੀ ਤੌਰ ਤੇ ਪੜ੍ਹ ਗਿਆ ਤੇ ਅਹੁਦੇ ਤੇ ਲੱਗ ਗਿਆ, ਲੋਕ ਕਰ ਦੇਣਗੇ। ਜੇ ਗ੍ਰੰਥੀ ਸਿੰਘ ਵੱਲੋਂ ਵੇਖਣਗੇ ਤੇ ਬਿਲਕੁਲ ਨਹੀਂ ਕਰਨਗੇ। ਦੂਜੇ ਪਾਸੇ ਅਸੀਂ ਵਜ਼ੀਰ ਕਹਿੰਦੇ ਉਹਨਾਂ ਨੂੰ, ਇੱਕ ਪਾਸੇ ਉਹ ਵਜ਼ੀਰ ਨੇ, ਇੱਕ ਪਾਸੇ ਉਹ ਰੋਟੀਆਂ ਮੰਗਦੇ ਨੇ ਪਿੰਡ ਦੇ ਵਿੱਚੋਂ ਸਾਰੇ ਦਿਨ। ਸੋ ਚਲੋ ਇਹ ਪੱਖ ਆਪਾਂ ਅੱਜ ਖੁਸ਼ੀ ਦਾ ਦਿਹਾੜਾ ਹੈ। ਮੈਂ ਕੱਲ ਕਹਿ ਦਿੱਤਾ ਸੀ ਜਿੰਨਾ ਉਹ ਕਹਿਣਾ ਸੀ ਵੀ ਗ੍ਰੰਥੀ ਸਿੰਘਾਂ ਦਾ ਜਿਹੜਾ ਮਿਆਰ ਹੈ ਉਹਨੂੰ ਸੰਭਾਲਣ ਦੀ ਲੋੜ ਹੈ। ਤੇ ਪਹਿਲੀ ਗੱਲ ਤੇ ਮੈਂ ਆਪਣੇ ਪ੍ਰਚਾਰਕ ਸਿੰਘਾਂ ਨੂੰ ਬੇਨਤੀ ਕਰਾਂਗਾ, ਆਵਾਜ਼ ਕਈ ਥਾਵਾਂ ਤੇ ਜਾਂਦੀ ਹੈ, ਅੱਗੋਂ ਦੱਸ ਵੀ ਦਿੰਦੇ ਜਿੱਥੇ ਜਿੱਥੇ ਸੰਬੰਧ ਹੈ ਕਿਸੇ ਦਾ, ਵੀ ਗੁਰੂ ਸਾਹਿਬ ਸਾਨੂੰ ਮਾਇਆ ਬਥੇਰੀ ਦਿੰਦੇ ਨੇ ਤੇ ਸੰਗਤ ਕਿਸੇ ਗੱਲੋਂ ਘੱਟ ਨਹੀਂ ਕਰਦੀ। ਤੇ ਇਹ ਰੱਜਣਾ ਕੋਈ ਨਹੀਂ, ਜੇ ਜਿੰਨਾ ਮਰਜ਼ੀ ਇਕੱਠਾ ਕਰ ਲਓ, ਗੁਜ਼ਾਰੇ ਜੋਗਾ ਇਹਨਾਂ ਨੂੰ ਦੇ ਦਿਓ ਬੱਚਿਆਂ ਨੂੰ, ਬਾਕੀ ਪੰਥ ਤੇ ਲਾ ਦਿਓ, ਬਾਕੀ ਸੇਵਾ ਤੇ ਲਾ ਦਿਓ। ਤੇ ਸੰਗਤ ਨੂੰ ਤੁਸੀਂ ਕਹੋ ਸੰਗਤ ਤਿਆਰ ਬੈਠੀ। ਸੋ ਇਹ ਇੱਕ ਅਨਾਊਂਸਮੈਂਟ ਮੰਗ ਵੀ ਹੈ ਕਿ ਅਸੀਂ ਇਹ ਫਿਰ ਸੋਚਿਆ ਸੀ ਬਈ ਆਪਾਂ ਗ੍ਰੰਥੀ ਸਿੰਘਾਂ ਨੂੰ ਇੱਥੋਂ ਬਾਹਰੋਂ ਕੋਈ ਉਤੇਜਿਤ ਹੋ ਕੇ ਕੋਈ ਗੱਡੀ ਦੇ ਦਿੰਦਾ ਬਈ ਆਪਣੇ ਪਿੰਡ ਦੇ ਗ੍ਰੰਥੀ ਨੂੰ ਆਪਾਂ ਗੱਡੀ ਦੇ ਦਈਏ। ਹੁਣ ਤੁਸੀਂ ਗੱਡੀ ਤਾਂ ਦੇ ਦਿੱਤੀ, ਤੁਸੀਂ ਗੱਡੀ ਦੇ ਕੇ ਫੋਟੋ ਲਾ ਦਿੱਤੀ, ਉਹਦੀ ਸਰਵਿਸ ਕੌਣ ਕਰਾਏਗਾ ਗੱਡੀ ਦੀ? ਉਹਨੇ ਟਾਇਰ ਵੀ ਮੰਗਣੇ ਨੇ, ਉਹਨੇ ਕਈ ਕੁਝ ਮੰਗਣਾ ਹੈ, ਉਹਨੇ ਤੇਲ ਵੀ ਲੈਣਾ, ਉਹ ਕੌਣ ਦੇਗਾ? ਇਹ ਨਹੀਂ ਤਰੀਕਾ ਉਹਨਾਂ ਦੇ ਸੁਧਾਰ ਦਾ। ਤੁਸੀਂ ਉਹਨਾਂ ਦਾ ਆਪਣਾ ਗੁਣ ਵਧਾਓ, ਆਪਣਾ ਗੁਣ ਹੈ ਵੀ ਉਹ ਬੰਦੇ ਵਿਦਵਾਨ ਹੋਣ। ਅਤੇ ਅਸੀਂ ਜਿਹੜਾ ਵਿਦਿਆਲਾ ਹੁਣ ਬਣਾਇਆ ਨਾ ਸਰਹੰਦ ਫਤਿਹਗੜ੍ਹ ਸਾਹਿਬ, ਉਹਦੇ ਵਿੱਚ ਇੱਕ ਆਪਸ਼ਨ ਰੱਖਿਆ ਜਿੱਥੇ ਪੱਕੇ ਤੌਰ 'ਤੇ ਵਿਦਿਆਰਥੀ ਰਹਿੰਦੇ ਨੇ, ਉੱਥੇ ਗ੍ਰੰਥੀ ਸਿੰਘਾਂ ਲਈ ਅਸੀਂ ਮਹੀਨੇ ਵਿੱਚ 5 ਕਲਾਸਾਂ ਰੱਖੀਆਂ ਨੇ। ਕੱਲ੍ਹ ਮੈਂ ਇੱਕ ਕਿਹਾ ਸੀ ਉਹ 4 ਜੂਮ 'ਤੇ ਅਸੀਂ ਲਾਉਂਦੇ ਹਾਂ, 4 ਐਤਵਾਰ, ਵੀ ਗ੍ਰੰਥੀ ਸਿੰਘ ਆਪਣੀ ਡਿਊਟੀ ਕਰਦੇ ਹੋਏ ਇਹ 5 ਕਲਾਸਾਂ ਸਾਡੇ ਕੋਲੋਂ ਲੈ ਸਕਦੇ ਨੇ। ਅਤੇ ਤੁਹਾਡੇ ਜਿਹੜੇ ਜਿਹੜੇ ਪਿੰਡ ਨੇ, ਮੈਂ ਸੰਗਤ ਨੂੰ ਹੁਣ ਕੱਲ੍ਹ ਤੋਂ ਹੀ ਕਹਿਣਾ ਸ਼ੁਰੂ ਕੀਤਾ, ਪਹਿਲਾਂ ਮੈਂ ਅਨਾਊਂਸ ਨਹੀਂ ਕੀਤਾ, ਮੈਨੂੰ ਭਾਈ ਸਾਹਿਬ ਨੇ ਕਿਹਾ ਵੀ ਦੱਸਿਆ ਕਰੋ, ਅਤੇ ਉਹਦੇ ਨਾਲ ਮੈਨੂੰ ਲੱਗਾ ਵੀ ਫਾਇਦਾ ਵੀ ਹੋ। ਕੱਲ੍ਹ ਕਈ ਸਿੰਘ ਆਏ ਕਹਿੰਦੇ ਅਸੀਂ ਆਪਣਾ ਗ੍ਰੰਥੀ ਸਿੰਘ ਭੇਜਾਂਗੇ ਉੱਥੇ। ਮੈਂ ਕਿਹਾ ਵੀ ਇੱਕ ਤਾਂ ਇਹ ਹੈ ਵੀ ਅੱਧਾ ਤਾਂ ਉਹਨਾਂ ਪਹਿਲਾਂ ਹੀ ਸਿੱਖਿਆ ਹੋਇਆ, ਗੁਰਬਾਣੀ ਉਹਨਾਂ ਨੂੰ ਆਉਂਦੀ ਹੈ, ਪਾਠ ਤਾਂ ਕਰ ਲੈਂਦੇ ਪਰ ਕਥਾ ਨਹੀਂ ਕਰ ਸਕਦੇ। ਉਹਨਾਂ ਨੂੰ ਤੁਸੀਂ ਸਾਡੇ ਕੋਲ ਭੇਜ ਦਿਓ, ਮਹੀਨੇ ਵਿੱਚ ਸਿਰਫ ਇੱਕ ਵਾਰੀ ਉੱਥੇ ਆ ਜਾਣ, ਅਸੀਂ ਉਹਨਾਂ ਦੀ ਕਲਾਸ ਲਵਾਂਗੇ, ਉਹਨਾਂ ਨੂੰ ਮੈਟਰ ਦਿਆਂਗੇ ਕਥਾ ਦਾ। ਇਹ 3 ਸਾਲਾਂ ਦਾ ਮੈਟਰ, 3 ਸਾਲਾਂ ਵਿੱਚ 36 ਮਹੀਨੇ ਬਣਦੇ ਨੇ, 36 ਵਾਰੀ ਆਉਣਾ ਪਏਗਾ। ਜੇ ਉਹ ਗ੍ਰੰਥੀ ਸਿੰਘ ਉਦਮ ਕਰਨਗੇ ਤੇ 3 ਸਾਲਾਂ ਵਿੱਚ ਉਹ ਆਪਣੇ ਪਿੰਡ ਵਿੱਚ ਤੁਹਾਡੇ ਪਿੰਡ ਨੂੰ ਇੱਕ ਵਧੀਆ ਕਥਾਵਾਚਕ ਮਿਲ ਜਾਏਗਾ, ਜਿਹੜਾ ਰੋਜ਼ ਸ਼ਬਦ ਦੀ 15-20 ਮਿੰਟ ਅੱਧਾ ਘੰਟਾ ਤੁਹਾਡੇ ਪਿੰਡ ਵਿੱਚ ਵਿਚਾਰ ਹੋਵੇਗੀ। ਫਿਰ ਉਹ ਆਏ ਐਤਵਾਰ ਤੁਹਾਡੇ ਬੱਚਿਆਂ ਦੀ ਕਲਾਸ ਲਾ ਸਕਣਗੇ, ਗ੍ਰੰਥੀ ਸਿੰਘ ਜਿਹੜੇ ਨੇ ਬੱਚਿਆਂ ਨੂੰ ਪੜ੍ਹਾ ਸਕਣਗੇ। ਇਹ ਕੰਮ ਸਾਡਾ, ਇਹ ਡਿਊਟੀ ਸਾਡੀ, ਇਹਦਾ ਸਾਡੇ ਵੱਲੋਂ ਕੋਈ ਖਰਚਾ ਨਹੀਂ, ਅਸੀਂ ਉਹਦਾ ਕੁਝ ਨਹੀਂ ਲੈਂਦੇ। ਸਗੋਂ ਅਸੀਂ 50 ਸੀਟਾਂ ਰਾਖਵੀਆਂ ਰੱਖੀਆਂ ਹੋਈਆਂ ਨੇ, ਉਹਦਾ ਮਹੀਨੇ ਦਾ 3000 ਰੁਪਈਆ ਮਹੀਨੇ ਦਾ ਅਸੀਂ ਵਜ਼ੀਫਾ ਵੀ ਦਿੰਦੇ ਹਾਂ ਜਿਹੜਾ ਸਿੰਘ ਆਉਂਦੇ ਨੇ, ਗ੍ਰੰਥੀ ਸਿੰਘ ਆਉਂਦੇ। ਵੀ ਉਹ ਕਈ ਸਿੰਘ ਇਹ

ਪਿੰਡਾਂ ਵਿੱਚ 12,000 ਗ੍ਰੰਥੀ ਸਿੰਘ ਕਥਾ ਕਰਨ ਲੱਗ ਪੈਣ ਤੇ 4 ਸਾਲਾਂ ਵਿੱਚ ਫਰਕ ਪੈ ਜਾਏਗਾ ਸਾਰਾ ਸਿੱਖੀ ਨੂੰ ਪਿੰਡਾਂ ਦੇ ਵਿੱਚ ਪ੍ਰਚਾਰ। ਪਰ ਉਹ ਹੁਣ ਅਸੀਂ ਸਾਰਿਆਂ ਨੇ ਸਹਿਯੋਗ ਕਰਨਾ, ਤੁਸੀਂ ਆਪਣੇ ਪਿੰਡ ਦਾ ਗ੍ਰੰਥੀ ਸਿੰਘ ਵੀ ਭੇਜ ਸਕਦੇ ਹੋ, ਤੁਸੀਂ ਆਪਣੇ ਪਿੰਡ ਦਾ ਆਪਣੇ ਪਰਿਵਾਰ ਵਿੱਚੋਂ ਆਪਣਾ ਦੋਸਤ ਮਿੱਤਰ, ਕਿਉਂਕਿ ਸਾਡੇ ਕੋਲ ਅਪ ਡਾਊਨ ਕਰਨ ਵਾਲੇ ਕਾਫੀ ਵਿਦਿਆਰਥੀ ਨੇ ਜਿਹੜੇ ਅਪ ਡਾਊਨ ਕਰਕੇ 100 ਤੋਂ ਉੱਤੇ ਨੇ, ਉਹਨਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਨੇ ਜਿਨ੍ਹਾਂ ਨੂੰ ਸਿੱਖੀ ਦਾ ਪਿਆਰ ਸ਼ੌਂਕ ਹੈ। ਚਲੋ ਜੇ ਕੋਈ ਪ੍ਰਚਾਰ ਨਾ ਕਰੇਗਾ ਆਪਣੇ ਜੋ ਕਿ ਸਿੱਖੀ ਤੇ ਪੜ੍ਹ ਹੀ ਲੈਣਗੇ ਨਾ। ਸੋ ਸਾਡੇ ਵੱਲੋਂ ਪੱਕੇ ਤੌਰ ਤੇ ਵੀ ਕਥਾ ਸਿੱਖਣ ਵਾਸਤੇ ਸਮੁੱਚੀ ਕੌਮ ਦੇ ਵਿੱਚੋਂ ਕੋਈ ਵੀ ਆਉਣਾ ਚਾਹੇ ਉਹਦਾ ਕੋਈ ਖਾਣੇ ਪੀਣੇ ਦਾ, ਰਹਿਸ਼ ਦਾ, ਹੋਰ ਸਾਰੇ ਪ੍ਰਬੰਧ ਉੱਥੇ ਅਸਥਾਨ ਗੁਰਦੁਆਰੇ ਸਾਹਿਬਜ਼ਾਦੇ ਬੁੰਗਾ ਸਾਹਿਬ ਵੱਲੋਂ ਕੀਤਾ ਜਾਏਗਾ। ਅਤੇ ਜੇ ਗ੍ਰੰਥੀ ਸਿੰਘ ਅਪ ਡਾਊਨ ਕਰਕੇ ਆਪਣੀ ਡਿਊਟੀ ਨਾਲ ਹੀ ਕਰਦੇ ਰਹਿਣ ਤਾਂ ਅਸੀਂ ਗ੍ਰੰਥੀ ਸਿੰਘਾਂ ਦਾ ਇਵੇਂ ਸੁਧਾਰ ਕਰ ਸਕਦੇ ਹਾਂ, ਆਰਥਿਕ ਤੌਰ 'ਤੇ ਉਹਨਾਂ ਨੂੰ ਜਦੋਂ ਕਥਾ ਆ ਜਾਏਗੀ ਅਤੇ ਆਰਥਿਕ ਤੌਰ 'ਤੇ ਉਹਨਾਂ ਨੂੰ ਮਾਇਆ ਵੀ ਆਏਗੀ, ਅਤੇ ਜਦੋਂ ਉਹਨਾਂ ਵਿੱਚ ਗੁਣ ਹੋਵੇਗਾ ਨਾ ਕਥਾ ਕਰਕੇ ਨਿਕਲਣਗੇ, ਜਿਹੜਾ ਉਹਨਾਂ ਦਾ ਸਨਮਾਨ ਘਟਿਆ ਹੈ ਆਪਣੇ ਆਪ ਸੰਗਤ ਉਹਨਾਂ ਦਾ ਸਨਮਾਨ ਵੀ ਕਰੇਗੀ। ਸਨਮਾਨ ਵੀ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ। ਉਹਨਾਂ ਦੇ ਚਿਹਰਿਆਂ ਵੱਲ ਜੋ ਤੁਸੀਂ ਵਹਿੰਦੇ ਹੋ ਉੱਥੋਂ ਲੱਗਦਾ ਹੈ ਕਿ ਉਹਨਾਂ ਨੂੰ ਸਨਮਾਨ ਨਹੀਂ ਮਿਲ ਰਿਹਾ। ਸੋ ਇਹ ਬਾਬਾ ਬੁੱਢਾ ਸਾਹਿਬ ਜੀ ਦੀ ਖੁਸ਼ੀ ਲੈਣ ਦਾ ਇੱਕ ਮੂਲ ਕਾਰਜ, ਵੱਡਾ ਕਾਰਜ ਹੈ। ਬਾਬਾ ਬੁੱਢਾ ਸਾਹਿਬ ਨੇ ਜਿਹੜੀ, ਮੈਂ 5 ਮਿੰਟ ਰਹਿ ਗਏ ਨੇ, ਜਿਹੜਾ ਉਹਨਾਂ ਜ਼ਿੰਮੇਵਾਰੀ ਨਿਭਾਈ ਹੈ, ਜਦੋਂ ਪ੍ਰਿਥੀ ਚੰਦ ਨੇ ਸੰਗਤ ਸਾਰੀ ਰੋਕ ਦਿੱਤੀ, ਦਸਵੰਧ ਉਹ ਆਪ ਲੈਣ ਲੱਗ ਪਿਆ, ਲੰਗਰ ਛਕਣ ਵਾਸਤੇ ਬੰਦੇ ਗੁਰੂ ਅਰਜਨ ਦੇਵ ਜੀ ਦੇ ਲੰਗਰ ਵਿੱਚ ਭੇਜਣ ਲੱਗ ਪਿਆ ਅਤੇ ਲੰਗਰ ਮਸਤਾਨੇ ਹੋ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਹਿਲਾਂ ਮਾਤਾ ਜੀ ਕੋਲੋਂ, ਜਿਹੜੀਆਂ ਉਹਨਾਂ ਦੇ ਕੋਲ ਸੋਨਾ ਸੀ, ਕਹਿਣ ਲੱਗੇ ਗੰਗਾ ਜੀ ਲੰਗਰ ਮਸਤਾਨਾ ਹੋ ਗਿਆ ਅਤੇ ਆ ਤੁਸੀਂ ਹਾਰ ਸੋਨਾ ਦਿਓ, ਉਹ ਵੇਚ ਕੇ ਕੁਝ ਦਿਨ ਉਹਦੇ ਨਾਲ ਲੰਗਰ ਚਲਾਇਆ। ਇੱਥੋਂ ਤੱਕ ਵੀ ਕਈ ਥਾਵਾਂ 'ਤੇ ਲਿਖਤਾਂ ਮਿਲਦੀਆਂ ਨੇ ਵੀ ਗੁਰੂ ਅਰਜਨ ਦੇਵ ਜੀ ਨੇ ਕੁਝ, ਪਹਿਲਾਂ ਕੀਮਤੀ ਭਾਂਡੇ ਵੀ ਹੁੰਦੇ ਸਨ ਘਰਾਂ ਦੇ ਵਿੱਚ, ਗੁਰੂ ਸਾਹਿਬ ਨੇ ਆਪਣੇ ਬਰਤਨ ਭਾਂਡੇ ਵੇਚ ਕੇ ਵੀ ਲੰਗਰ ਚਲਾਇਆ ਕੁਝ ਦਿਨ। ਪਰ ਉਹਨਾਂ ਦਾ ਸੁਭਾਅ ਸੀ, ਉਹਨਾਂ ਨੇ ਕਿਹਾ ਵੀ ਪ੍ਰਿਥੀ ਚੰਦ ਦੇ ਨਾਲ ਅਸੀਂ ਵਿਰੋਧ ਨਹੀਂ ਕਰਨਾ। ਪਰ ਹੁਣ ਇੱਥੇ ਇੱਕ ਗੱਲ ਹੈ, ਇੱਥੇ ਬਾਬਾ ਬੁੱਢਾ ਜੀ ਨੂੰ ਜਦੋਂ ਪਤਾ ਲੱਗਦਾ ਅਤੇ ਭਾਈ ਗੁਰਦਾਸ ਜੀ ਨੂੰ ਵੀ ਆਹ ਕੁਝ ਹੋ ਰਿਹਾ, ਅਤੇ ਦੋਵਾਂ ਨੇ ਸਲਾਹ ਕੀਤੀ ਵੀ ਗੁਰੂ ਦਾ ਸੁਭਾਅ ਤਾਂ ਨਿਰਮਲ ਹੈ, ਇਹ ਜ਼ਿੰਮੇਵਾਰੀ ਹੁਣ ਸਾਡੀ ਹੈ, ਇਹਦਾ ਫੈਸਲਾ ਹੁਣ ਅਸੀਂ ਆਪ ਕਰਾਂਗੇ। ਉੱਥੇ ਫਿਰ ਭਾਈ ਗੁਰਦਾਸ ਜੀ ਨੇ ਅਤੇ ਬਾਬਾ ਬੁੱਢਾ ਸਾਹਿਬ ਨੇ ਇੰਜ ਕਹਿ ਲਓ ਵੀ ਡਾਂਗ ਚੁੱਕੀ ਅਤੇ ਸੰਗਤ ਨੂੰ ਦੱਸਿਆ ਸਾਰਾ ਬਈ ਇਹ ਪਖੰਡ ਕਰਦਾ, ਇਹ ਗੁਰੂ ਦਾ ਦੁਖੀ ਹੈ, ਭਾਵੇਂ ਗੁਰੂ ਦਾ ਪੁੱਤਰ ਹੈ ਪਰ ਇਹਨੇ ਗੁਰਤਾ ਗੱਦੀ ਨੂੰ ਘਰ ਦੀ ਜਾਇਦਾਦ ਬਣਾ ਕੇ, ਇਹਨੂੰ ਗੁਰੂ ਸਾਹਿਬ ਨੇ ਗੁਰਤਾ ਗੱਦੀ ਨਹੀਂ ਦਿੱਤੀ, ਅਤੇ ਸੰਗਤ ਨੂੰ ਸੁਚੇਤ ਕਰਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਜੋੜਿਆ। ਇਹ ਕਾਰਜ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ। ਫਿਰ ਜਦੋਂ ਗੁਰੂ ਅੰਗਦ ਦੇਵ ਜੀ ਦਾ ਵਿਰੋਧ ਹੋਇਆ, ਉਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਦੇ ਰਾਹੀਂ ਉਦੋਂ ਗੁਰੂ ਅੰਗਦ ਦੇਵ ਜੀ ਅੰਦਰ ਚਲੇ ਗਏ, ਉਦੋਂ ਉਹਨਾਂ ਦੀ ਹਮਾਇਤ ਕੀਤੀ। ਫਿਰ ਗੁਰੂ ਅਮਰਦਾਸ ਜੀ ਦਾ ਜਦੋਂ ਵਿਰੋਧ ਹੋਇਆ, ਉਸ ਵੇਲੇ ਗੁਰੂ ਅਮਰਦਾਸ ਜੀ ਦੀ ਸਹਾਇਤਾ ਦੇ ਵਿੱਚ, ਇੰਝ ਕਹਿ ਲਓ ਸਿੱਖੀ ਦੀ ਸਹਾਇਤਾ ਦੇ ਵਿੱਚ ਸਹਾਇਕ ਹੋ ਕੇ ਉਹਨਾਂ ਨੇ ਸਿੱਖੀ ਦਾ ਜਿਹੜਾ ਕਾਰਜ ਸੀ ਉਹਨੂੰ ਸਿਰੇ ਚਾੜਿਆ। ਇਸ ਕਰਕੇ 112 ਸਾਲ ਅਸੀਂ ਤਾਂ ਕਹਿੰਦੇ ਹਾਂ ਵੀ ਐਡਾ ਲੰਮਾ ਸਮਾਂ ਉਹਨਾਂ ਨੇ ਸਿੱਖੀ ਦੀ ਸੇਵਾ ਕੀਤੀ ਹੈ, ਸਿੱਖੀ ਦਾ ਧਿਆਨ ਰੱਖਿਆ, ਆਪ ਹੱਥੀ ਸੇਵਾ ਕੀਤੀ ਹੈ। ਸੋ ਆਓ ਉਹਨਾਂ ਦੇ ਪਿਆਰ ਵਿੱਚ ਥੋੜ੍ਹਾ ਚਿਰ ਨਾਮ ਸਿਮਰਨ ਜੁੜ ਕੇ ਫਿਰ ਸਾਰੇ ਆਪਾਂ ਸਮਾਪਤੀ ਕਰੀਏ ਜਪੋ ਪਿਆਰ ਦੇ ਨਾਲ।

0: सो सात संगत जी अगाध बोध बाणी दी विचार अते बाबा बुढ़ा साहब जी का इतिहास विचार करदे आ बहुत सारिया भुला चुका हुई ने आप जी ने खिमा कर देना अगे तो पातशाह कृपा करन अपनी सेवा सिद्धांत प्रचार बख्शिश करन सो समूह साध संगत जी का बहुत बहुत धन्यवाद गुरद्वारा साहब बाबा बुढ़ा साहब एसोसीएशन जेडे सारा प्रोग्राम कराउंदे ने सो ये समा बनिया आपां पातशाह दे जिहड़े सुंदर सिद्धांत ने बाणी बाणे नाल जुड़िए अमृत छक के गुरु वाले बन के सिखी की कमाई करिए इनियां बेनतियां प्रवान करनियां सारिया का प्रबंधक वीरां दा ग्रंथी सिंघां दा बहुत बहुत धन्यवाद फतेह दी सांझ करो जी वाहिगुरु जी
1: का खालसा वाहिगुरु जी की फतेह गुरु महाराज जी हजूरी बैठ जोट बटी सांसंग जी धनवादी हैं ज्ञानी कलवान सिंह जी लुधियाने वाले ने जे स्पैशल जिथी पहुँच के संगतान गुरबाणी की कथा बाबा बुढ़ा जी जीवन बारे कथा सरवण कराई इन्हों का बहुत बहुत धन्यवाद हमेशा ही इन्हों बेनती की जाती है बी जब भी इन्हों समा लगता गुरु घर हाजरी भरने की कृपालता करा कर इन्हों बेनती की जाती है गुरु घर की बख्श स्वरूप लैन की भाई गुरु घर के वीर भाई दर्शन सिंह चो लैन की कृपालता कर जी ਬੇਨਤੀ ਜੀ ਹਰੇਕ ਸਾਰੇ ਨੂੰ ਕੀਤੀ ਆ ਇੱਕ ਲਿਆ ਹੋਰ ਬੁਲਾਈ ਸੋ ਨਿਹਾਲ ਸ੍ਰੀ ਅਕਾਲ ਥੱਲੇ ਲੈਣਾ ਥੱਲੇ ਲੈ ਗਿਆ ਬੇਨਤੀ ਕੀਤੀ ਹੈ ਭਾਈ ਜੱਸਾ ਸਿੰਘ ਨੂੰ ਜੀ ਗੁਰੂ ਘਰ ਜੀ ਬਖਸ਼ ਸਰੂਪ ਲੈਣ ਦੀ ਕਿਰਪਾਲਤਾ ਕਰਨ ਜੀ ਵੀ ਭਾਈ ਸਾਹਿਬ ਉਹਨਾਂ ਦੇ ਨਾਲ ਆਏ ਭਾਈ ਗਿਆਨੀ ਕੁਲਵੰਤ ਸਿੰਘ ਦੇ ਨਾਲ ਆਏ ਹੋਏ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਬੋਲੇ ਸੋ ਨਿਹਾਲ ਹੋ ਸ੍ਰੀ ਅਕਾਲ ਅੱਜ ਦੀ ਸਮਾਗ ਆਪ ਜੀ ਸਾਧ ਸੰਗਤ ਨੂੰ ਪਤਾ ਹੀ ਹੈ ਧੰਨ ਧੰਨ ਬਾਬਾ ਬੁੱਢਾ ਸਿੰਘ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੇ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਇਸ ਸਾਰੀਆਂ ਸੰਗਤਾਂ ਦਾ ਬਾਬਾ ਬੁੱਢਾ ਸੁਸ਼ੀਲ ਵੀਰਾਂ ਦਾ ਗੁਰਦੁਆਰਾ ਪ੍ਰਬੰਧਕ ਕੇ ਟੀ ਵੀ ਲਓ ਬਹੁਤ ਬਹੁਤ ਧੰਨਵਾਦ ਹੁਣ ਗੁਰੂ ਘਰ ਦੇ ਸਾਡੇ ਗੁਰੂ ਘਰ ਦੇ ਭਾਈ ਪਲਵਿੰਦਰ ਸਿੰਘ ਜੀ ਆਪ ਜੀ ਨੂੰ ਅੱਧੇ ਘੰਟੇ ਵਾਸਤੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਉਸ ਤੋਂ ਬਾਅਦ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਅਰਦਾਸ ਕੋਈ ਸੇਵਾ ਨੂੰ ਕਿਸੇ ਪ੍ਰਕਾਰ ਦੀ ਗਾਤ ਹੋਏ ਦਾ ਸਾਧ ਸੰਗ ਗੁਰੂ ਬਖਸ਼ਣ ਜੋਗ ਹੈ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਤਖਤ ਦੇ ਮਾਲਕ ਗਰੀਬ ਨਵਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ।

ਇਲਾ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਓ। ਸਾਰੇ ਹੀ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਜੀ

ਭਾਵਨਾ ਦੇ ਨਾਲ ਸੁਰਤ ਜੋੜ ਕੇ ਉਹਨਾਂ ਦੀ ਸ਼ਬਦ ਵਿਚਾਰ ਜੋ ਵਿਚਾਰਾਂ ਪੇਸ਼ ਕਰ ਰਹੇ ਸਨ ਬੜੀ ਭਾਵਨਾ ਦੇ ਨਾਲ ਸੁਣ ਰਹੇ ਸੀ। ਸਾਧ ਸੰਗਤ ਜੀ ਉਹ ਵਿਚਾਰ ਕਰ ਰਹੇ ਸੀ

ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਹੈ। ਉਹ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦਾ ਉਹ ਸਤਿਕਾਰ, ਉਹ ਮਾਨ, ਉਹ ਸਨਮਾਨ ਨਹੀਂ ਰਿਹਾ। ਉਹਦੇ ਕਾਰਨ ਕੁਝ ਨੇ। ਵੇਖੋ, ਜਦੋਂ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੀ ਗੱਲ ਕਰਦੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਅਤੇ ਸਾਧ ਸੰਗਤ, ਜੇਕਰ ਗੱਲ ਕਰੀਏ ਬਾਬਾ ਬੁੱਢਾ ਸਾਹਿਬ ਜੀ ਦੀ, ਜਦੋਂ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਨ, ਉਸ ਵੇਲੇ ਪ੍ਰਬੰਧ ਗੁਰੂ ਦੇ ਹੱਥ ਵਿੱਚ ਸੀ। ਆਪਾਂ ਕਹਿੰਦੇ ਨਾ ਕਿ ਗ੍ਰੰਥੀ 'ਤੇ ਚਾਹੀਦਾ ਬਾਬਾ ਬੁੱਢਾ ਸਾਹਿਬ ਜੀ ਵਰਗਾ। ਸਵਾਲ ਇਹ ਵੀ ਖੜਾ ਹੁੰਦਾ ਕਿ ਪ੍ਰਬੰਧਕ ਐਸੇ ਚਾਹੀਦੇ ਨੇ। ਜਿਹੜਾ ਪ੍ਰਬੰਧ ਸੀ ਨਾ ਉਸ ਸਮੇਂ, ਉਹ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਸੀ। ਜੇ ਵੇਖੋ, ਗੁਰੂ ਸਾਹਿਬ ਜੀ ਦਾ ਐਡਾ ਵੱਡਾ ਕਿਰਦਾਰ ਸੀ, ਸੁਭਾਵਕ ਜੀ ਗੱਲ ਬਾਬਾ ਬੁੱਢਾ ਸਾਹਿਬ ਜੀ ਦਾ ਕਿਰਦਾਰ ਵੀ ਵੱਡਾ ਸੀ। ਸੋ ਸਾਧ ਸੰਗਤ ਜੀ, ਆਪਾਂ ਮੈਂ ਆਪਣੇ ਵਿਚਾਰ ਦੀ ਲੜੀ ਅੱਜ ਇੱਥੋਂ ਸ਼ੁਰੂ ਕਰਦਾ ਹਾਂ।

ਕੇ ਹੱਸ ਖੇਡ ਕੇ ਜ਼ਿੰਦਗੀ ਦੇ ਕਾਰਾਂ ਵਿਹਾਰਿਆਂ ਨੂੰ ਕਰਦਿਆਂ ਕਰਦਿਆਂ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਕਦੋਂ ਸਮਾਂ ਮੁੱਕ ਗਿਆ, ਕਦੋਂ ਸਵੇਰ ਚੜ ਗਈ, ਕਦੋਂ ਅਸੀਂ ਸੌਂਗੇ, ਕਦੋਂ ਜੀਵਨ ਦਾ ਕਾਲ ਸਮਾਪਤ ਹੋ ਗਿਆ, ਕਦੋਂ ਬੰਦਾ ਮੁੱਕ ਗਿਆ, ਪਤਾ ਹੀ ਨਹੀਂ ਲੱਗਦਾ। ਬਾਬਾ ਜੀ

ਭਾਗਾਂ ਵਾਲਿਓ ਅਸੰਖ ਦਾ ਅਰਥ ਹੈ ਗਿਣਤੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਕਹਿੰਦੇ ਇੰਨੇ ਕੁ ਲੋਕ ਸੁੱਤੇ ਪਏ ਨਾ ਝੂਠੀ ਮਾਇਆ ਦੇ ਕਰਕੇ ਵੀ ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਇੱਕ ਤਾਂ ਹੁੰਦਾ ਨਾ ਬੰਦਾ ਗਿਣਤੀ ਕਰ ਲਵੇ ਵੀ ਇੰਨੀ ਕੁ ਐਵਰੇਜ ਹੈ, ਇੰਨੇ ਕੁ ਲੋਕ, ਇੰਨੀ ਕੁ ਰੇਸ਼ੋ ਹੈਗੀ ਹੈ, ਆਹ ਲੋਕ ਗੁਰੂ ਤੋਂ ਬੇਮੁੱਖ ਹੈ, ਆਹ ਲੋਕ ਨਾਮ ਨਹੀਂ ਜਪਦੇ, ਆਹ ਲੋਕ ਗੁਰੂ ਤੋਂ ਟੁੱਟੇ ਹੋਏ ਆ। ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨ। ਕਹਿੰਦੇ ਹੁਣ ਜਾਗਣਗੇ ਉਹੀ ਜਿਹੜੇ ਆਪਣੀ ਰਸਨਾ ਤੋਂ ਨਾਮ ਜਪਦੇ ਆ। ਭਾਗਾਂ ਵਾਲਿਓ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਜ ਸਾਰੀ ਦੁਨੀਆ ਪੂਜ ਰਹੀ ਹੈ। ਬਾਬਾ ਜੀ ਨੂੰ ਜਿੱਥੋਂ ਲਾਗ ਲੱਗੀ ਸੀ ਨਾ, ਜਿੱਥੋਂ ਉਹਨਾਂ ਦਾ ਮਨ ਜਾਗਿਆ, ਉਹ ਸਾਖੀ ਬੜੇ ਕਮਾਲ ਦੀ ਹੈ, ਤਵੱਜੋ ਦੇ ਕੇ ਸੁਣਿਓ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨਾਲ ਹੈ। ਬਾਬਾ ਜੀ ਕਹਿੰਦੇ ਮੱਝਾਂ ਚਾਰ ਰਹੇ ਸਨ, ਇਹ ਛੋਟਾ ਜਿਹਾ ਬਾਲਕ ਜਦੋਂ ਗੁਰੂ ਪਾਤਸ਼ਾਹ ਮੱਝਾਂ ਚਾਰ ਰਹੇ ਨੇ ਤੇ ਕੋਲ ਚਲਾ ਜਾਂਦਾ ਏ। ਬੜੇ ਦਿਨ ਗੁਰੂ ਪਾਤਸ਼ਾਹ ਦੀ ਸੇਵਾ ਕਰਦਾ ਰਿਹਾ, ਗੁਰੂ ਪਾਤਸ਼ਾਹ ਜੀ ਵਾਸਤੇ ਕੁਝ ਨਾ ਕੁਝ ਵਸਤ ਲੈ ਕੇ ਜਾਣੀ। ਮਾਂ ਨੂੰ ਵੀ ਘਰ ਆ ਕੇ ਦੱਸਦਾ ਹੈ ਕਿ ਇੱਕ ਸਾਧੂ ਮੈਨੂੰ ਰੋਜ਼ ਮਿਲਦਾ ਹੈ ਜਿਹਦੇ ਚਿਹਰੇ ਦਾ ਇੰਨਾ ਰੂਹਾਨੀ ਪ੍ਰਕਾਸ਼ ਹੈ, ਮੇਰੇ ਕੋਲ ਚੱਲਿਆ ਨਹੀਂ ਜਾਂਦਾ। ਅਤੇ ਮਾਂ ਜਿਹੜੀ ਸੀ ਨਾ, ਉਹ ਧਰਮ ਵਾਲੀ ਸੀ। ਮਾਂ ਨੇ ਕਿਹਾ ਪੋਤੇ ਇਹੋ ਜਿਹੇ ਸਾਧੂਆਂ ਦੀ ਸੇਵਾ ਕਰੀਦੀ ਹੁੰਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਰੋਜ਼ ਸੰਗ ਕਰਨਾ ਤੇ ਬਾਬਾ ਨਾਨਕ ਜੀ ਕੀ ਦੇਖਦੇ ਨੇ, ਵੇਖਦੇ ਨੇ ਕਿ ਬਾਲਕ ਦੇ ਚਿਹਰੇ ਤੇ ਇੱਕ ਮੁਰਝਾਇਆ ਹੋਇਆ ਚਿਹਰਾ, ਕਈ ਵਾਰ ਉਦਾਸੀ ਦੇ ਵਿੱਚ ਛਾਇਆ ਰਹਿੰਦਾ ਏ। ਇਹ ਕੁਝ ਨਾ ਕੁਝ ਅੰਤਰ ਆਤਮੇ ਸੋਚਦਾ ਰਹਿੰਦਾ ਏ। ਤੇ ਇੱਕ ਦਿਨ ਗੁਰੂ ਪਾਤਸ਼ਾਹ ਜੀ ਪੁੱਛਦੇ ਨੇ, ਬਾਲਕ ਤੂੰ ਸੋਚਦਾ ਕੀ ਰਹਿੰਦਾ ਹੈ, ਤੇਰੇ ਮਨ ਦੇ ਵਿੱਚ ਚੱਲਦਾ ਕੀ ਰਹਿੰਦਾ ਹੈ। ਸਾਧ ਸੰਗਤ ਜੀ, ਵੈਸੇ ਤੇ ਜਿਹੜਾ ਮਨ ਹੈ ਨਾ, ਇਹ ਟਿਕਦਾ ਨਹੀਂ। ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਆ, ਭਾਵੇਂ ਆਪਾਂ ਕੀਰਤਨ ਸੁਣੀ ਜਾਂਦੇ ਹਾਂ, ਕਥਾ ਸੁਣੀ ਜਾਂਦੇ ਹਾਂ, ਬਾਣੀ ਸੁਣੀ ਜਾਂਦੇ ਹਾਂ, ਬੰਦੇ ਦਾ ਮਨ ਨਹੀਂ ਟਿਕ ਰਿਹਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਟਿਕਣਾ ਵੀ ਨਹੀਂ ਹੈ। ਜੇ ਇਹਨੇ ਟਿਕਣਾ ਹੈ ਤੇ ਇਹਨੇ ਸ਼ਬਦ ਦੇ ਥੰਮੀ ਦੇ ਨਾਲ, ਸ਼ਬਦ ਦੇ ਆਸਰੇ ਦੇ ਨਾਲ ਹੀ ਟਿਕਣਾ ਹੈ, ਜਾਂ ਜਿਹੜੇ ਜੀਵ ਨਾਮ ਜਪਦੇ ਉਹਨਾਂ ਦਾ ਟਿਕਣਾ ਸ਼ੁਰੂ ਹੋ ਜਾਂਦਾ ਹੈ। ਮਨ ਦੇ ਵਿੱਚ ਕਈ ਸਵਾਲ ਚੱਲੀ ਜਾਂਦੇ ਨੇ ਬਾਬਾ ਬੁੱਢਾ ਜੀ ਦੇ। ਕਹਿੰਦੇ ਬਾਲਕ ਕੀ ਸੋਚਦਾ ਪਿਆ ਹੈ? ਕਹਿੰਦਾ ਪਾਤਸ਼ਾਹ ਡਰ ਜਾ ਲੱਗਦਾ ਹੈ। ਮਾਂ ਜਦੋਂ ਚੁੱਲ੍ਹੇ ਤੇ ਰੋਟੀ ਪਕਾਉਂਦੀ ਹੈ, ਲੱਕੜਾਂ ਨੂੰ ਅੱਗ ਲਾਉਂਦੀ ਹੈ ਨਾ, ਸਭ ਤੋਂ ਪਹਿਲਾਂ ਲੱਕੜਾਂ ਨੂੰ, ਛੋਟੀਆਂ ਲੱਕੜਾਂ ਨੂੰ ਅੱਗ ਪੈ ਜਾਂਦੀ ਹੈ, ਛੋਟੀਆਂ ਲੱਕੜਾਂ ਨੂੰ ਅੱਗ ਲੱਗਦੀ ਆ। ਮੈਨੂੰ ਇੰਝ ਲੱਗਦਾ ਪਤਾ ਨਹੀਂ ਮੌਤ ਕਦੋਂ ਆ ਜਾਵੇ ਤੇ ਮੈਂ ਵੀ ਛੋਟਾ ਵਾਂ। ਤੇ ਬਾਬਾ ਜੀ ਏਡੀ ਵੱਡੀ ਗੱਲ ਸੁਣ ਕੇ ਨਾ ਇਹ ਬਾਲਕ ਦੀ ਹੈਰਾਨ ਹੋ ਜਾਂਦੇ। ਉਹ ਕਹਿੰਦੇ ਤੂੰ ਤੇ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ, ਤੂੰ ਤੇ ਬੁੱਢਾ ਸਾਹਿਬ ਹੈ। ਜਦੋਂ ਪਿਆਰ ਨਾਲ ਆਖਿਆ ਨਾ ਤੂੰ ਬੁੱਢਾ ਸਾਹਿਬ ਹੈ, ਉੱਥੇ ਹੀ ਸਾਧ ਸੰਗਤ ਜੀ ਇਹਨਾਂ ਦਾ ਨਾਂ ਬਾਬਾ ਬੁੱਢਾ ਜੀ ਪੈ ਗਿਆ ਸੀ। ਵੇਖੋ ਅੰਦਰ ਇੱਕ ਚੇਤਨਾ ਆ ਗਈ ਨਾ, ਅੰਦਰ ਇੱਕ ਜਾਗ ਲੱਗ ਗਈ। ਮਹਾਰਾਜ ਨੇ ਸਮਝਾਇਆ ਨਾ, ਜਾਗ ਲਿਹੋ ਰੇ ਮਨਾ, ਜਾਗ ਲਿਹੋ, ਕਾਹਤੋਂ ਸੁੱਤਾ ਪਿਆ ਜਾਗ ਤੂੰ। ਕਹਿੰਦੇ ਤੂੰ ਇੰਨਾ ਸੋਚਦਾ? ਕਹਿੰਦਾ ਹਾਂ, ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗੀ,
ਵੱਡੀਆਂ ਲੱਕੜਾਂ ਨੂੰ ਅੱਗ ਬਾਅਦ ਵਿੱਚ ਲੱਗੀ। ਮਾਂ ਦੇ ਚੁੱਲ੍ਹੇ ਵੱਲ ਵੇਖ ਕੇ ਪਤਾ ਲੱਗਾ ਮੌਤ ਨੇ ਪਤਾ ਨਹੀਂ ਕਦੋਂ ਆ ਜਾਣਾ। ਫਿਰ ਸਾਧ ਸੰਗਤ ਜੀ ਆਪਾਂ ਬਾਣੀ ਪੜ੍ਹਦੇ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤੂੰ ਖਾਈ ਵੀ ਜਾ ਰਿਹਾ ਪਾਈ ਵੀ ਜਾ ਰਿਹਾ ਜ਼ਿੰਦਗੀ ਜੀ ਰਿਹਾ, ਭੁੱਲਿਆ ਕੀ ਆ ਤੈਨੂੰ ਮਰਨਾ ਭੁੱਲ ਗਿਆ। ਜਦੋਂ ਮੌਤ ਚੇਤੇ ਵਿੱਚ ਆ ਜਾਂਦੀ ਹੈ ਨਾ ਗੁਰਮੁਖੋ, ਬਹੁਤ ਕੁਝ ਜ਼ਿੰਦਗੀ ਦਾ ਸਪਸ਼ਟ ਹੋ ਜਾਂਦਾ ਹੈ। ਹਾਲਾਂਕਿ ਸਾਨੂੰ ਪਤਾ ਨਹੀਂ ਵੀ ਅਸੀਂ ਮਰਨਾ ਕਦੋਂ ਹੈ, ਇਹ ਨਹੀਂ ਤੈਅ ਹੈਗਾ, ਪਰ ਮਹਾਰਾਜ ਨੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਪਹਿਲਾਂ ਮਰਨਾ ਕਬੂਲ ਕਰ, ਤੈਨੂੰ ਮੰਨਣਾ ਪਵੇ, ਕਬੂਲ ਦਾ ਅਰਥ ਮੰਨਣਾ ਪਵੇਗਾ ਤੈਨੂੰ ਕਿ ਮੈਂ ਮਰਨਾ ਇੱਕ ਦਿਨ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਬਹੁਤੇ ਸੁੱਖ ਇਸ ਕਰਕੇ ਪੈਦਾ ਕਰ ਰਹੇ ਹਾਂ ਕਿ ਅਸੀਂ ਮਰਨਾ ਨਹੀਂ ਹੈ, ਭਾਵੇਂ ਅੰਤਰ ਆਤਮੇ ਉੱਤੋਂ ਉੱਤੋਂ ਬੰਦਾ ਕਿੱਥੇ ਜੀ ਬੈਠੇ ਰਹਿਣਾ। ਕਈ ਲੋਕ 20-20 ਘੰਟੇ ਕੰਮ ਕਰਕੇ ਵੀ ਆਖਣਗੇ ਖਾਣੇ ਤੇ ਦੋ ਪ੍ਰਸ਼ਾਦੇ ਹੀ ਆ ਜੀ। ਕਹਿਣ ਦਾ ਭਾਵ ਬੰਦਾ ਕੰਮ ਇੰਨਾ ਕਰ ਰਿਹਾ, ਕਹਿ ਰਿਹਾ ਮੈਂ ਖਾਣੇ ਦੋ ਪ੍ਰਸ਼ਾਦੇ ਆ, ਦੋ ਪ੍ਰਸ਼ਾਦਿਆਂ ਦੀ ਖੇਡ ਹੈ। ਨਹੀਂ ਨਹੀਂ, ਇਕੱਲੇ ਦੋ ਪ੍ਰਸ਼ਾਦਿਆਂ ਦੀ ਖੇਡ ਨਹੀਂ ਹੈ, ਅਸੀਂ ਆਪਣੇ ਜੀਵਨ ਨੂੰ ਸੁਖੀ ਬਣਾਉਣ ਲਈ ਹਰ ਇੱਕ ਸਹੂਲਤ ਨੂੰ ਪੈਦਾ ਕਰਨਾ ਚਾਹੁੰਦੇ ਹਾਂ, ਪੈਦਾ ਕਰਨੀ ਵੀ ਚਾਹੀਦੀ ਹੈ। ਦੇਖੋ ਬਾਣੀ ਜਿਹੜੀ ਹੈ ਨਾ ਉਹ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ ਹੈ। ਬਾਣੀ ਨੇ ਸਾਨੂੰ ਮੌਤ ਤੋਂ ਡਰਾਇਆ ਨਹੀਂ ਹੈ, ਬਾਣੀ ਨੇ ਸਾਨੂੰ ਬਲਕਿ ਮੌਤ ਬਾਰੇ ਦੱਸ ਕੇ ਜ਼ਿੰਦਗੀ ਜੀਣ ਦੀ ਤੈਨੂੰ ਅਸਲੀ ਸੂਝ ਬੂਝ ਦੱਸੀ ਹੈ ਕਿ ਕਿਵੇਂ ਜ਼ਿੰਦਗੀ ਜੀਣੀ ਹੈ। ਪਾਗਾਂ ਵਾਲਿਓ, ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬਚਪਨ ਤੋਂ ਪੱਲਾ ਫੜ ਲਿਆ ਗੁਰੂ ਦਾ, ਅਤੇ ਜਦੋਂ ਪੱਲਾ ਫੜ ਲਈਦਾ ਨਾ ਕਿਸੇ ਦਾ, ਔਰਤ ਜਦੋਂ ਦਾ ਬਾਬਲ ਜਿਹੜਾ ਹੈ ਮਹਾਰਾਜ ਦੀ ਝੂਰੀ ਵਿੱਚ ਪੱਲਾ ਫੜਾ ਦਿੰਦਾ ਹੈ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਡੇ ਲਾਗੀ। ਮਹਾਰਾਜ ਮੈਨੂੰ ਸਾਰੇ ਸਾਕ ਝੂਠੇ ਲੱਗ ਰਹੇ ਅੱਜ ਤੋਂ, ਮੈਂ ਤੇਰਾ ਪੱਲਾ ਫੜ ਲਿਆ ਅੱਜ ਤੋਂ, ਤੇਰਾ ਪੱਲਾ ਹੁਣ ਛੱਡਣਾ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਸ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪੱਲਾ ਫੜ ਲਿਆ, ਐਸਾ ਪੱਲਾ ਫੜਿਆ। ਫਿਰ ਸਾਧ ਸੰਗਤ ਜੀ ਜਿਉਂ ਜਿਉਂ ਨਾਮ ਜਪਦੇ ਗਏ, ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨੇ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੈ। ਧੰਨ ਗੁਰੂ ਨਾਨਕ ਆਖਦੇ ਨੇ ਪਾਗਾਂ ਵਾਲਿਓ, ਜਦੋਂ ਅਸੀਂ ਰਸਨਾ ਤੋਂ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਨਾ, ਉਦੋਂ ਸਾਡੀ ਜ਼ਿੰਦਗੀ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ, ਸਾਡੀ ਜਿਹੜੀ ਰਸਨਾ ਹੈ ਉਹ ਪਵਿੱਤਰ ਹੋ ਜਾਂਦੀ ਹੈ, ਸਾਡਾ ਮੂੰਹ ਦੇ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਬੰਦਾ ਇਸ ਮੁੱਖ ਤੋਂ ਇਸ ਜ਼ਬਾਨ ਤੋਂ ਸ਼ੁੱਭ ਬਚਨ ਬੋਲਣੇ ਸ਼ੁਰੂ ਕਰ ਦਿੰਦਾ ਹੈ। ਅੱਜ ਪਤਾ ਖੇਡ ਕਿਉਂ ਨਹੀਂ, ਆਪਾਂ ਬਾਣੀ ਟੈਲੀਵਿਜ਼ਨਾਂ 'ਤੇ ਵੀ ਲਾਈ ਆ, ਘਰਾਂ ਵਿੱਚ ਮੋਬਾਈਲ 'ਤੇ ਵੀ ਚੱਲ ਰਹੀ ਹੈ, ਬੰਦਾ ਮੁੱਖ ਤੋਂ ਬਾਣੀ ਨਹੀਂ ਪੜ੍ਹ ਰਿਹਾ। ਅਤੇ ਸਾਧ ਸੰਗਤ ਜਦੋਂ ਆਪਾਂ ਮੁੱਖ ਤੋਂ ਬਾਣੀ ਪੜ੍ਹਾਂਗੇ ਨਾ, ਫਿਰ ਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ। ਖਿਆਲ ਕਰਿਓ ਬਾਣੀ, ਵੇਖੋ ਦਵਾਈ ਆਪਾਂ ਨਾ ਲਈਏ ਨਾ, ਦਵਾਈ ਟੇਬਲ 'ਤੇ ਪਈ ਰਹੇ, ਦਵਾਈ ਤੁਹਾਡੀ ਗੱਡੀ 'ਚ ਪਈ ਰਹੇ, ਆਰਾਮ ਨਹੀਂ ਆਉਣਾ। ਜਿੰਨਾ ਚਿਰ ਦਵਾਈ ਨੂੰ ਖਾਵਾਂਗੇ ਨਹੀਂ, ਉੱਤੋਂ ਜਲ ਛਕਾਂਗੇ ਨਹੀਂ, ਪਰਹੇਜ ਕਰਾਂਗੇ ਨਹੀਂ, ਉਨਾ ਚਿਰ ਆਰਾਮ ਥੋੜ੍ਹਾ ਆਉਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਬਾਣੀ ਹੈ ਨਾ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਇਹ ਜਿਹੜਾ ਥਾਲ ਜਿਹੜਾ ਮਹਾਰਾਜ ਨੇ ਸਾਨੂੰ ਪਰੋਸ ਕੇ ਦਿੱਤਾ ਹੈ, ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰਾ ਕੁਝ ਹੀ ਇਹਦੇ ਵਿੱਚ ਹੈਗਾ ਹੈ। ਵਿਚਾਰ ਤਾਂ ਤੂੰ ਕਰਨੀ ਨਾ ਹੁਣ ਕਿ ਸੌ ਪੁਰਖ ਅਤੇ ਸੌ ਘਰ ਕਿਹੜਾ ਕਿੱਥੇ ਜਾਣਾ ਹੈ,
ਕਿਹਨੂੰ ਮਿਲਣਾ ਹੈ, ਜੀਵਨ ਦਾ ਕਾਰ ਵਿਹਾਰ ਕੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਹੀਂ ਪਤਾ ਲੱਗਣਾ ਤੈਨੂੰ। ਫਿਰ ਬਾਬਾ ਫਰੀਦ ਸਾਹਿਬ ਜੀ ਨੇ ਸਮਝਾਇਆ,

ਕੰਮ ਕਿਹੜੇ ਕੰਮ ਵਾਸਤੇ ਆਇਆ ਸੀ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਕਰਕੇ ਉਸ ਕੰਮ ਬਾਰੇ ਉਸ ਆਪਣੇ ਜੀਵਨ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਸਾਧ ਸੰਗਤ ਜੀ ਐਡੀ ਵੱਡੀ ਨਦਰ ਉਹਨਾਂ 'ਤੇ ਹੋਈ। ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਕਿ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਲਹਿਣੇ ਨੂੰ ਗੱਦੀ 'ਤੇ ਥਾਪ ਕੇ ਕਹਿੰਦੇ ਸਾਡਾ ਅੰਗ ਹੈ ਅੰਗਦ ਹੈ। ਅਤੇ ਸਾਧ ਸੰਗਤ ਜਦੋਂ ਗੱਦੀ 'ਤੇ ਬਿਠਾਇਆ ਨਾ ਪਾਗਾਂ ਵਾਲੇ, ਉਹ ਫਿਰ ਉਸ ਸਮੇਂ ਤਿਲਕ ਅਤੇ ਗਰਿਆਈ ਜਿਹੜੀ ਬਖਸ਼ਦੇ ਹੈ, ਗਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਲਾਉਂਦੇ ਆ। ਫਿਰ ਵੇਖੋ ਸਾਧ ਸੰਗਤ ਜੀ ਸੇਵਾ ਕਰਦੇ ਗਏ, ਸੇਵਾ ਕਰਕੇ ਐਡਾ ਵੱਡਾ ਮਾਣ ਪ੍ਰਾਪਤ ਹੋਇਆ ਕਿ ਜਿਹੜੀ ਕਰਮੋ ਸੀ ਉਹ ਮਾਤਾ ਗੰਗਾ ਜੀ ਨੂੰ ਮਿਹਣੇ ਮਾਰਦੀ ਸੀ ਕਿ ਗੁਰੂ ਨਾਨਕ ਦੀ ਗੱਦੀ 'ਤੇ ਸਾਡੇ ਘਰ ਆ ਜਾਣੀ ਹੈ, ਤੇਰੇ ਘਰ 'ਤੇ ਕੋਈ ਔਲਾਦ ਵੀ ਨਹੀਂ ਹੈਗੀ। ਇਹ ਸਾਧ ਸੰਗਤ ਜੀ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿੰਨਾ ਘਰ ਕੋਈ ਔਲਾਦ ਨਹੀਂ, ਇਹ ਦਰਦ ਉਹੀ ਜਾਣਦੇ ਆ। ਅਤੇ ਲੋਕ ਗੱਲ ਕਰਨੋਂ ਕਦੇ ਬਾਜ ਨਹੀਂ ਆਉਂਦੇ, ਕਰਮੋ ਨੇ ਬੜੇ ਮਿਹਣੇ ਮਾਰੇ ਅਤੇ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਅੱਗੇ ਹੱਥ ਜੋੜੇ, ਮਹਾਰਾਜ ਕਿਰਪਾ ਕਰੋ, ਲੋਕ ਤੁਹਾਡੇ ਕੋਲੋਂ ਦਾਤਾਂ ਲੈਣ ਆਉਂਦੇ ਆ, ਤੁਸੀਂ ਸਾਨੂੰ ਦਾਤਾਂ ਦਿਓ। ਕਹਿੰਦੇ ਅਸੀਂ ਨਹੀਂ ਦਾਤ ਦੇ ਸਕਦੇ, ਦਾਤ ਕੋਈ ਗੁਰੂ ਕਾ ਸਿੱਖ ਹੀ ਦੇਵੇਗਾ। ਕਹਿੰਦੇ ਕੌਣ? ਕਹਿੰਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਦੀ ਧਰਤੀ 'ਤੇ ਨੇ, ਜਾਓ ਉਹਨਾਂ ਪਾਸ ਜਾ ਕੇ ਅਰਦਾਸ ਕਰਾਓ। ਹੁਣ ਸਾਧ ਸੰਗਤ ਜੀ ਵੇਖੋ, ਇਹ ਗੱਲ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਾਤਾ ਗੰਗਾ ਜੀ ਗਏ, ਪਰ ਸਾਧ ਸੰਗਤ ਉਹ ਭਾਵਨਾ, ਉਹ ਨਿਸ਼ਚਾ, ਉਹ ਵਿਸ਼ਵਾਸ, ਉਹ ਭਰੋਸਾ ਕਿਹੜਾ ਸੀ, ਉਸ ਗੱਲ ਬਾਰੇ ਜ਼ਰੂਰ ਵਿਚਾਰ ਕਰਿਆ ਕਰੋ। ਜਦੋਂ ਗਏ ਅਤੇ ਜਾ ਕੇ ਬਾਬਾ ਜੀ ਨੇ ਕਿਹਾ ਕਿ ਅਸੀਂ ਤਾਂ ਆਪ ਤੁਹਾਡੇ ਘਰੋਂ ਦਾਤਾਂ ਲੈਂਦੇ ਹਾਂ, ਪਰ ਸਾਧ ਸੰਗਤ ਅੱਜ ਦਾਤਾਂ ਆਪਾਂ ਵੀ ਗੁਰੂ ਘਰੋਂ ਲੈਣ ਆਉਣੇ ਹਾਂ। ਕਈ ਵਾਰ ਬੰਦਾ ਬੜੇ ਹੰਕਾਰ ਨਾਲ ਆਉਂਦਾ ਏ, ਪਰ ਖਿਆਲ ਕਰਿਓ ਗੁਰੂ ਕੋਲੋਂ ਦਾਤ ਤਦ ਮਿਲਣੀ ਹੈ ਜਿੰਨਾ ਚਿਰ ਅੱਤ ਦੀ ਨਿਮਰਤਾ ਨਾ ਆਈ, ਜਿੰਨਾ ਚਿਰ ਗੁਰੂ ਅੱਗੇ ਸਮਰਪਣ ਨਾ ਹੋਏ, ਜਿੰਨਾ ਚਿਰ ਗੁਰੂ ਅੱਗੇ ਸਰੈਂਡਰ ਨਾ ਕੀਤਾ। ਪਾਤਸ਼ਾਹ ਕਹਿੰਦੇ ਉਹਨਾਂ ਚਿਰ ਕਾਰਜ ਰਾਸ ਨਹੀਂ ਹੁੰਦੇ। ਸੁਖਮਨੀ ਸਾਹਿਬ ਪੜ੍ਹਦੇ ਹਨ, ਮਨ ਵੇਚਿਆ ਸਤਿਗੁਰ ਕੈ ਪਾਸ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਚ ਕੇ ਵੇਖ ਤੇ ਸਹੀ, ਕਾਰਜ ਰਾਸ ਹੋ ਜਾਣਗੇ। ਫਿਰ ਸਾਧ ਸੰਗਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਦੋਂ ਅਰਦਾਸ ਕਰਦੇ ਹੈ, ਕਹਿੰਦੇ ਤੁਹਾਡੇ ਘਰ ਐਸਾ ਬਲੀ ਅਤੇ ਐਸਾ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਪੈਦਾ ਹੋਵੇਗਾ ਨਾ, ਜਿੱਦਾਂ ਬਾਬਾ ਜੀ ਨੇ ਗੰਢੇ ਦੇ ਉੱਪਰ ਮੁੱਕੀ ਮਾਰੀ ਸੀ, ਆਖਿਆ ਜਾਲਮਾਂ ਦੇ ਸਿਰ ਮਾਤਾ ਜੀ ਇੱਦਾਂ ਫੇਦਿਆ ਕਰੇਗਾ। ਅਤੇ ਭਾਗਾਂ ਵਾਲੇ ਉਹ ਖਿਆਲ ਕਰਿਓ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ 6.5 ਫੁੱਟ ਤੋਂ ਵੱਧ ਕੱਦ ਸੀ, ਕਹਿੰਦੇ ਗੱਜ ਛਾਤੀ, ਛਡੌਲ ਸਰੀਰ, ਅਤੇ ਬਾਬਾ ਜੀ ਦਾ ਏਡਾ ਵੱਡਾ ਜੁੱਸਾ ਸੀ। ਜੋ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਸੀ ਉਹੀ ਕੁਝ ਹੋਇਆ। ਸਾਧ ਸੰਗਤ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸ਼ਾਸਤਰ ਦੀ ਵਿਦਿਆ ਵੀ ਬਾਬਾ ਬੁੱਢਾ ਸਾਹਿਬ ਜੀ ਬਖਸ਼ਦੇ ਨੇ। ਉਸ ਤੋਂ ਬਾਅਦ ਜਦੋਂ ਇਹ ਬਜ਼ੁਰਗ ਹੋ ਗਏ ਨਾ, ਜਿਵੇਂ ਗਿਆਨੀ ਜੀ ਵਿਚਾਰ ਕਰ ਰਹੇ ਸੀ, ਇਤਿਹਾਸ ਦੇ ਪੰਨੇ ਕਹਿੰਦੇ ਨੇ 125 ਸਾਲ ਜੀਵਨ ਕਾਲ ਦਾ ਸਮਾਂ ਹੈ, 113 ਸਾਲ ਤੋਂ ਵੱਧ ਸਮਾਂ ਗੁਰੂ ਘਰ ਦੀ ਸੇਵਾ 'ਚ ਗੁਜ਼ਾਰਿਆ, ਇੰਨੀ ਵੱਡੀ ਸੇਵਾ ਕੀਤੀ। ਅਤੇ ਅੱਜ ਮੇਰੇ ਵਰਗਾ 2 ਭਾਂਡੇ ਮਾਂਜ ਲਵੇ ਬੰਦਾ ਆਉਂਦਾ ਜੀ, ਬੜੀ ਸੇਵਾ ਕਰਦੇ। ਸਾਧ ਸੰਗਤ ਜੀ ਜਿਹੜੀ ਸੇਵਾ ਹੈ ਨਾ, ਉਹ ਤਾਂ ਗੁਰੂ ਕੇ ਸਿੱਖਾਂ ਨੇ ਸਾਰੀ ਉਮਰ ਲਾ ਕੇ ਆਖਿਆ ਕਿ ਪਾਤਸ਼ਾਹ ਅਸੀਂ ਤਾਂ ਸੇਵਾ ਕਰ ਹੀ ਨਹੀਂ ਸਕੇ। ਅੱਜ ਸਾਧ ਸੰਗਤ ਜੀ ਆਪਾਂ ਵਿਚਾਰ ਕਰਦੇ ਨਾ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ ਹੋਣ ਦੇ ਬਾਵਜੂਦ ਵੀ ਜਦੋਂ ਗੁਰੂ ਕੇ ਲੰਗਰ ਮਸਤਾਨੇ ਪੈ ਗਏ ਸੀ,
ਉਸ ਵੇਲੇ ਲੰਗਰਾਂ ਨੂੰ ਪ੍ਰਫੁੱਲਤ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਸੀ। ਤੇ ਅੱਜ ਸਾਧ ਸੰਗਤ ਜੀ ਕਈ ਲੋਕ ਪਤਾ ਕੀ ਕਹਿੰਦੇ, ਚਲੋ ਦਾਸ ਕਥਾ ਵੀ ਕਰਦਾ, ਕਈ ਕਹਿਣਗੇ ਤੁਹਾਡੀ ਤੇ ਲੰਗਰ ਚ ਸੇਵਾ ਹੈ ਬਾਬਾ ਜੀ। ਮੈਂ ਕਈ ਵਾਰੀ ਸੋਚਦਾ ਸ਼ਾਇਦ ਲੋਕ ਲੰਗਰ ਦੀ ਸੇਵਾ ਨੂੰ ਦਰਜਾ ਚਾਰ ਡਿਊਟੀ ਸਮਝਦੇ ਕਿ ਲੋਕ ਐਵੇਂ ਹੀ ਹੈ, ਪਰ ਜਿਹੜੀ ਗੁਰੂ ਘਰ ਦੀ ਸੇਵਾ ਹੁੰਦੀ ਨਾ ਇਹਦੇ ਤੋਂ ਅੱਗੇ ਚੱਲ ਜਾਓ। ਬਹੁਤ ਵੱਡੇ ਵਿਦਵਾਨ ਹੋਏ ਭਾਈ ਆਨੰਦ ਲਾਲ ਜੀ, ਕਹਿੰਦੇ ਭਾਈ ਆਨੰਦ ਲਾਲ ਜੀ ਦਾ ਲੰਗਰ ਆਨੰਦਪੁਰ ਸਾਹਿਬ ਵਿਖੇ ਲੋਕ ਉਸਤਤ ਕਰਦੇ ਸਨ, ਮਹਿਮਾ ਕਰਦੇ ਸਨ, ਤੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਲੋਕ ਕਹਿੰਦੇ ਸੀ ਪਾਤਸ਼ਾਹ ਭਾਈ ਆਨੰਦ ਲਾਲ ਵਰਗਾ ਤੇ ਲੰਗਰ ਹੀ ਨਹੀਂ ਕਿਤੇ ਛਕਿਆ। ਅੱਜ ਮੈਂ ਸੱਚ ਕਹਿੰਦਾ ਲੋਕ ਕਹਿੰਦੇ ਜੀ ਲੰਗਰ 'ਚ ਡਿਊਟੀ ਹੈ, ਕਹਿੰਦਾ ਭਾਵ ਹੈ ਕਿ ਗੁਰੂ ਦੀ ਲੰਗਰ ਦੀ ਸੇਵਾ ਨੂੰ ਇੰਜ ਸਮਝਦੇ ਆ। ਇਹ ਤੇ ਉਹ ਕੰਮ ਹੋ ਗਿਆ ਨਾ ਵੀ ਬ੍ਰਾਹਮਣ ਬ੍ਰਹਮਾ ਦੇ ਮੁੱਖ ਤੋਂ ਸੀ, ਉਹ ਕਹਿੰਦਾ ਸ਼ੂਦਰ ਪੈਰਾਂ 'ਚੋਂ ਪੈਦਾ ਹੋਇਆ ਇਹਨੂੰ ਨੇੜੇ ਨਾ ਲਾਓ। ਗੁਰੂ ਪਾਤਸ਼ਾਹ ਕਿਰਪਾ ਕਰੇ, ਜਿੰਨਾ ਗੁਰਸਿੱਖਾਂ ਦਾ ਇਤਿਹਾਸ ਵਾਚ ਰਹੇ ਆ ਨਾ ਉਹਨਾਂ ਨੇ ਤੇ ਜਦੋਂ ਕਾਲ ਤਖ਼ਤ ਸਾਹਿਬ ਬਣ ਰਿਹਾ ਸੀ ਚੂਨੇ ਦੀ ਸੇਵਾ, ਚੂਨਾ ਘੋਲ ਘੋਲ ਕੇ ਚੂਨੇ ਦਾ ਮਸਾਲਾ ਬਣਾ ਬਣਾ ਕੇ ਅੱਗੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਫੜਾ ਰਹੇ ਸੀ। ਇਹਦਾ ਮਤਲਬ ਕਿ ਸੇਵਾ ਸਭ ਤੋਂ ਵੱਡੀ ਹੈ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ, ਸੇਵਾ ਉਹੀ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕਰਾਮ। ਕਹਿਣ ਦਾ ਭਾਵ ਇੱਕ ਗੁਰੂ ਦੇ ਕੋਲ ਬਹਿ ਕੇ ਕੋਈ ਸੇਵਾ ਕਰ ਰਿਹਾ, ਇੱਕ ਗੁਰੂ ਦੇ ਕੋਲ ਕੋਈ ਦੂਰ ਜਾ ਕੇ ਸੇਵਾ ਕਰ ਰਿਹਾ, ਕੋਈ ਲੰਗਰ 'ਚ ਸੇਵਾ ਕਰ ਰਿਹਾ, ਕੋਈ ਗੁਰੂ ਦੇ ਕੋਲ ਰਹਿ ਕੇ ਸੇਵਾ ਕਰ ਰਿਹਾ। ਪਰ ਇੱਦਾਂ ਤਾਂ ਨਾ ਕੋਈ ਕਵੇ ਤੁਸੀਂ ਤਾਂ ਲੰਗਰ ਦੀ ਸੇਵਾ ਕਰਦੇ ਹੋ। ਜੇ ਲੰਗਰ ਦੀ ਸੇਵਾ ਕੋਈ ਐਸਾ ਗੁਨਾਹ ਹੈ ਕਿ ਉਹ ਪ੍ਰਚਾਰ ਨਹੀਂ ਕਰ ਸਕਦਾ, ਫਿਰ ਬਾਬਾ ਬੁੱਢਾ ਸਾਹਿਬ ਜੀ ਵਰਗੇ ਏਡੇ ਬ੍ਰਹਮ ਗਿਆਨੀ ਕਹਿੰਦੇ ਦਾਤ ਇਹਨਾਂ ਕੋਲੋਂ ਮਿਲਣੀ ਹੈ, ਜਾ ਕੇ ਤੁਸੀਂ ਇਹਨਾਂ ਕੋਲ ਅਰਦਾਸ ਕਰਾਓ। ਸਾਧ ਸੰਗਤ ਜੀ ਕਹਿਣ ਦਾ ਭਾਵ ਹੈ ਮਹਾਰਾਜ ਨੇ ਆਪ ਹੱਥੀਂ ਕਿਰਤ ਕੀਤੀ, ਆਪ ਵਾਹੀ ਜੋਤੀ ਕਰਕੇ ਆਪ ਸਾਰੇ ਕੰਮ ਕਰਕੇ ਆਖਿਆ ਸੀ ਸਿੱਖੋ ਜ਼ਿੰਦਗੀ ਪ੍ਰੈਕਟੀਕਲ ਹੋਣੀ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੈ ਭਲਕੈ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਭਾਵ ਜਦੋਂ ਅਸੀਂ ਨਾਮ ਜਪਦੇ ਹਾਂ ਨਾ ਉਦੋਂ ਜ਼ਿੰਦਗੀ ਦਾ ਅਸਲ ਸੱਚ ਸਾਡੇ ਸਾਹਮਣੇ ਆਉਂਦਾ ਏ। ਅਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਕੋਲੋਂ ਨਾਮ ਦੀ ਦਾਤ ਹੈ, ਗੁਰੂ ਕੋਲ ਤੇ ਇੰਨੀਆਂ ਕੁ ਦਾਤਾਂ ਨੇ ਮਹਾਰਾਜ ਕਹਿੰਦੇ ਜਿਹੜਾ ਕੋਈ ਉਹਨੂੰ ਪਾਉਂਦਾ ਹੈ ਨਾ ਉਹਨੂੰ ਉਹ ਬਖਸ਼ ਦਿੰਦਾ ਹੈ। ਪਰ ਗੁਰੂ ਨੂੰ ਆਪਾਂ ਚੰਗੇ ਜ਼ਰੂਰ ਲੱਗੀਏ, ਗੁਰੂ ਨੂੰ ਚੰਗੇ ਕਿਵੇਂ ਲੱਗਾਂਗੇ ਜਦੋਂ ਆਪਾਂ ਅੰਮ੍ਰਿਤ ਵੇਲੇ ਗੁਰੂ ਦੀ ਸੇਵਾ ਕਰਾਂਗੇ। ਆਪਣੇ ਘਰ ਦੇ ਵਿੱਚ ਪਾਠ ਜ਼ਰੂਰ ਪੜ੍ਹਿਆ ਕਰੋ। ਸਾਧ ਸੰਗਤ ਜੀ ਸਭ ਤੋਂ ਵੱਡਾ ਆਨੰਦ ਇਹੀ ਹੈ ਕਿ ਆਪਾਂ ਜਦੋਂ ਰਾਤ ਹੁੰਦੀ ਹੈ ਨਾ ਰਾਤਰੀ ਹੁੰਦੀ ਹੈ ਘਰ ਦੇ ਵਿੱਚ ਸਾਰੇ ਜੀ ਬੈਠ ਕੇ ਸੋ ਦਰ ਦਾ ਪਾਠ ਕਰਿਆ ਕਰੋ, ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਿਆ ਕਰੋ। ਜਦੋਂ ਬੰਦਾ ਬਾਣੀ ਨਾਲ ਜੁੜ ਜਾਂਦਾ ਹੈ ਨਾ ਫਿਰ ਸਾਧ ਸੰਗਤ ਜੀ ਬਾਣੀ ਕਹਿੰਦੀ ਹੈ

ਬਾਣੀ ਨੇ ਕਿਸੇ ਨੂੰ ਅੱਜ ਤੱਕ ਡੋਲਣ ਨਹੀਂ ਦਿੱਤਾ। ਬਾਣੀ ਨੇ ਤੇ ਸਾਧ ਸੰਗਤ ਜੀ ਗੁਰਬਾਣੀ ਇਸ ਜੱਗ ਮੈਂ ਚਾਨਣ। ਗੁਰਬਾਣੀ ਤੇ ਕਿਹੋ ਜਿਹਾ ਪ੍ਰਕਾਸ਼ ਹੈ, ਜਿਹੜੇ ਤੁਹਾਡੇ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਮੁਸੀਬਤਾਂ ਕਸ਼ਟ ਕੁਛ ਵੀ, ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੀ ਪਰੇਸ਼ਾਨੀ ਚੱਲ ਰਹੀ ਹੈ, ਕਿੰਨੇ ਵੀ ਦੁੱਖ ਚੱਲ ਰਹੇ ਨੇ, ਸਾਧ ਸੰਗਤ ਗੁਰੂ ਅੱਗੇ ਅਰਦਾਸ ਕਰੋ। ਗੁਰੂ ਸਾਰੇ ਦੁੱਖ ਦੂਰ ਕਰ ਦਿੰਦਾ ਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ, ਆ ਭੈਣਾਂ ਬੈਠੀਆਂ ਦੀਵਾਨ ਦੇ ਵਿੱਚ, ਇੰਨੀ ਕੁ ਸ਼ਿੱਦਤ ਨਾਲ ਸੇਵਾ ਕੀਤੀ ਹੈ, ਇੰਨੀ ਭਾਵਨਾ ਨਾਲ ਸੇਵਾ ਕੀਤੀ ਹੈ, ਮੈਂ ਜੋ ਲਫਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਅਰਦਾਸ ਜ਼ਰੂਰ ਕਰਦਾ ਮਹਾਰਾਜ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ, ਕਿਉਂਕਿ ਸਾਧ ਸੰਗਤ ਸਾਡੇ ਵੱਡੇ ਭਾਗ ਨੇ ਕਿ ਸਾਡੇ ਜੀਵਨ ਕਾਲ ਦੇ ਵਿੱਚ ਆਪਾਂ ਇਸੇ ਦਿਹਾੜਿਆਂ ਨੂੰ ਦੇਖ ਰਹੇ ਹਾਂ, ਮਨਾ ਰਹੇ ਹਾਂ। ਇਕੱਲੇ ਮਨਾਈਆਂ ਹੀ ਨਾ, ਜੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਨਾ, ਉਸ ਗੱਲ ਨੂੰ ਵੀ ਮੰਨਣ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪ ਰੱਬ ਵਰਗੀਆਂ ਸੰਗਤਾਂ ਨੇ ਬੜਾ ਵੱਡਾ ਮਾਣ ਦਿੱਤਾ ਹੈ। ਕਥਾ ਵਿਚਾਰ ਗੁਰੂ ਸਾਹਿਬ ਜੀ ਨੇ ਆਪ ਕਰਵਾਈ ਹੈ, ਗੁਰੂ ਦੇ ਸ਼ਬਦ ਜਾਣ ਕੇ ਹਿਰਦੇ ਘਰ ਵਿੱਚ ਵਸਾ ਲੈਣੇ, ਪੁੱਲ ਚੁੱਕ ਦੀ ਖਿਮਾ। ਕੁਝ ਕੁ ਸਮਾਂ ਆਓ ਆਪਾਂ ਮੂਲ ਮੰਤਰ ਗੁਰਮੰਤਰ ਦੀ ਹਾਜ਼ਰੀ ਲਾਵਾਂਗੇ।

ਧੰਨਵਾਦ ਅਸੀਸ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਾਬਾ ਬੁੱਢਾ ਸਾਹਿਬ ਜੀ ਏਸ਼ਵੇਸ਼ਨ ਦੇ ਸਮੂਹ ਮੈਂਬਰਾਂ ਨੇ ਬੜੀ ਚੜ੍ਹਦੀ ਕਲਾ ਨਾਲ ਇਹ ਦਿਹਾੜਾ ਮਨਾਇਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਹੋਰ ਚੜ੍ਹਦੀ ਕਲਾ ਨਾਲ ਬੇਨਤੀ ਕਰ ਰਿਹਾ ਸੀ ਅਰਦਾਸ ਦੀ ਆਪਾਂ ਖਾਲਸਾ ਸੰਗਤ ਜੀ ਦੋ ਜੋੜੇ ਆਏ, ਉਹਨਾਂ ਨੇ ਨਾ ਪਿਛਲੇ ਸਮੇਂ ਅਰਦਾਸ ਕੀਤੀ ਸੀ ਮਹਾਰਾਜ ਸਾਡੇ ਘਰ ਵੀ ਕੁੱਖ ਨੂੰ ਭਾਗ ਲੱਗਣ, ਅਤੇ ਸਾਧ ਸੰਗਤ ਜੀ ਮਨ ਵਿਰਾਗ ਨਾਲ ਖੁਸ਼ੀ ਨਾਲ ਇੰਨਾ ਭਰ ਜਾਂਦਾ ਏ ਕਿ ਉਹ ਦੋਵੇਂ ਜੋੜੇ ਕੱਲ੍ਹ ਆ ਕੇ ਫਿਰ ਅਰਦਾਸ ਕਰਕੇ ਗਏ, ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੀ ਕੁੱਖ ਨੂੰ ਭਾਗ ਲੱਗੇ ਹੈ, ਸਾਡੀ ਕੁੱਖ ਨੂੰ ਹਰਿਆ ਕੀਤਾ ਏ। ਕਹਿਣ ਤੋਂ ਭਾਵ ਸਾਧ ਸੰਗਤ ਗੁਰੂ ਕੋਲ ਸਾਰਾ ਕੁਝ ਹੀ ਹੈ। ਅੱਜ ਦਾ ਜਿਹੜਾ ਦਿਨ ਹੈ ਨਾ ਬੜਾ ਮਹੱਤਵ ਰੱਖਦਾ ਏ, ਜੋ ਵੀ ਗੁਰੂ ਕੋਲ ਅਰਦਾਸ ਕਰੋਗੇ ਨਾ ਗੁਰੂ ਪਾਤਸ਼ਾਹ ਨੇ ਉਹੀ ਪੂਰੀ ਕਰ ਦੇਣੀ ਹੈ। ਬਸ ਗੁਰੂ ਅੱਗੇ ਪੱਲਾ ਜੋੜ ਅੱਡ ਕੇ ਇਹ ਅਰਦਾਸ ਕਰੋ ਮਹਾਰਾਜ ਘਰ ਵਿੱਚ ਸਿੱਖੀ ਆ ਜਾਵੇ, ਸਦਾ ਆਪ ਜੀ ਦਾ ਸ਼ੁਕਰਾਨਾ ਕਰੀਏ, ਅਤੇ ਜਿਹੜੇ ਘਰ ਦੇ ਵਿੱਚ ਅਜੇ ਵੇਲ ਵਧਣੀ ਹੈ ਮਹਾਰਾਜ ਉਹਨਾਂ ਘਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਪੁੱਤਰਾਂ ਦੀਆਂ ਦਾਤਾਂ ਬਖਸ਼ੀ, ਚੜ੍ਹਦੀਆਂ ਕਲਾਂ ਬਖਸ਼ੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।

ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ।

ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਅਨਿੰਨ ਸੇਵਕ ਪਰਮ ਸਿੱਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜਿਆਂ ਦੀ ਖੁਸ਼ੀ ਵਿੱਚ ਅੱਜ ਦੇ ਹਫ਼ਤਾਵਾਰੀ ਸੁੰਦਰ ਦੀਵਾਨ ਆਪ ਜੀ ਕੇ ਹਜ਼ੂਰ ਸਜੇ ਹਨ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਗਾਇਨ ਹੋਇਆ ਹੈ ਗੁਰਮਤਿ ਵਿਚਾਰਾਂ ਬਾਬਾ ਜੀ ਦੇ ਪਵਿੱਤਰ ਜੀਵਨ 'ਤੇ ਕਥਾ ਵਿਚਾਰਾਂ ਹੋਈਆਂ ਹਨ ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸਜ ਕੇ ਸੇਵਕਾਂ ਪਾਸੋਂ ਕੀਰਤਨ ਕਥਾ ਵਿਚਾਰਾਂ ਕਰਦਿਆਂ ਆਨੰਦ ਸਾਹਿਬ ਜੀ ਦੇ ਪਾਠ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਕਿਰਪਾ ਕਰਨੀ ਸਤਿਗੁਰੂ ਮਹਾਰਾਜ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤ ਨੇ ਆਪ ਜੀ ਦੇ ਦਰ ਹਾਜ਼ਰੀ ਭਰੀ ਹੈ ਸਰਬੱਤ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਕਥਾ ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਸਭ ਦੀਆਂ ਸ਼ੁਭ ਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਕਿਰਪਾ ਕਰਨੀ ਸਤਿਗੁਰੂ ਮਹਾਰਾਜ ਜੀਓ ਸਭ ਦੀਆਂ ਪਰਸੋਂ ਰੋਜ਼ ਤੋਂ ਸੱਚੇ ਪਾਤਸ਼ਾਹ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਸੰਗਤਾਂ ਦੀਆਂ ਸੇਵਕ ਪਰਿਵਾਰਾਂ ਦੀਆਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਦਿਵਾਉਣੀਆਂ ਜੀਓ ਬਾਬਾ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਸਿੱਖ ਸੰਗਤਾਂ ਨੂੰ ਸੇਵਕ ਪਰਿਵਾਰਾਂ ਨੂੰ ਚੱਲਣ ਦਾ ਬਲ ਉੱਦਮ ਬਖਸ਼ਣਾ ਜੀਓ ਪਿਆਰੀ ਗੁਰਸਿੱਖੀ ਕਮਾਉਣ ਦਾ ਬਲ ਉੱਦਮ ਬਖਸ਼ਣਾ ਅੰਗ ਸੰਗ ਸਹਾਈ ਹੋਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਨਾਮ ਆਪ ਜਾਣਦੇ ਹੋ ਗੁਰਸਿੱਖਾਂ ਦੀਆਂ ਆਰਾਧਨਾ ਸੱਚੇ ਪਾਤਸ਼ਾਹ ਅਰਜੋਈਆਂ ਆਪ ਜੀ ਨੇ ਸੰਪੂਰਨ ਕਰਨੀਆਂ ਭਾਈ ਰਣਜੀਤ ਸਿੰਘ ਜੀ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ ਤੰਦਰੁਸਤੀ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਸਭ ਦੀਆਂ ਮਨੋਕਾਮਨਾਵਾਂ ਆਪ ਜਾਣ ਸੱਚੇ ਪਾਤਸ਼ਾਹ ਜੀਓ ਮੇਰਾ ਵਰਤਾਉਣੀਆਂ
आप जी के हजूर खजानिया भंडारिया चो पंचम कड़ा प्रसाद की देख सज के हज होइया सूखम भुलां की माफी बख्शनी करी पाक साल सोच पवित्रा हुण लाभ हो भोग हर राय सीत प्रसाद साध संगत विच वरत जो छके वाहिगुरु नाम जप पावन श्री मुख वाक बख्शिश करके साध संगत नूं किरतार्थ करो जी सिख पढ़ दे सुन दे सरबत लाहेवंद होवन नानक नाम चढ़दी कला तेरे पाणी सरबत दा

ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾ ਜਹਾ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਛਿਆ ਕਰੇ ਸੋ ਹਮਰੀ ਰੱਛਿਆ ਕਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਧੰਨ ਧੰਨ ਧੰਨ ਜਨ ਆਇਆ।

ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਬੰਦਨ ਅਨਕ ਬਾਰ ਸਰਬ ਕਲਾ।

ਆਨੰਦ ਗੁਣ ਨਿਧਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ ਵਡਿਆਈ ਤੇਰੇ ਨਾਮ ਕੀ ਤੇਰੇ ਮਨਵਾਹ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹ ਨਾਨਕ ਅੰਮ੍ਰਿਤ ਮਨੇ ਮਾਹਿ ਪਾਈਐ ਗੁਰ ਪ੍ਰਸਾਦ ਤਿਨੀ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਆਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ

0: ਸੁਣੀ ਸਾਹਿਬ ਅੰਗੁਰ ਪ੍ਰਸ਼ਾਦ ਆਸਾ ਮਹਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਧੁਨੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ
1: ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁੰਜੇ ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਉ ਨਾਨਕ ਸੋ ਨਾਮ ਫਲੀਏ ਬੁਲੀਏ ਬੱਪੜੇ ਧੀ ਤਨ ਵਿੱਚ ਸੁਆ ਪੌੜੀ ਆਪੀ ਨੇ ਆਪ ਸਾਂਝਿਓ ਆਪੀ ਨੇ ਰਚਿਓ ਨਾਉ ਗੁਰ ਸਾਜੀਐ ਹਰ ਆਸਣ ਬੈਠੋ ਚਾਓ ਦਾਤ ਕਰਦਾ ਆਪ ਤੂੰ

0: ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਹੋ ਵੱਡੀ ਵਡਿਆਈ ਜਾ ਸੱਚ ਨਿਆ ਹੋ ਵੱਡੀ ਵਡਿਆਈ ਜਾ ਨਹੀਂ ਚਲਥਾ ਹੋ ਵੱਡੀ ਵਡਿਆਈ ਜਾਣੇ ਵਾਲਾ ਹੋ ਵੱਡੀ ਵਡਿਆਈ ਬੂਝੇ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ ਏ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਖਣਾ ਜਾਪਈ ਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀ ਐ ਜਾਕੋ ਆਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਇ ਕਹਿ ਲਿਖਣਾ ਵੈ ਧਰਮ ਬਹਾਲਿਆ ਤੇ ਸੱਚੇ ਸੱਚ ਨਿਬੜੈ ਚੁਣ ਵੱਖ ਕਟੇ ਜਜ ਮਾਲਿਆ ਤਾਂ ਨਾ ਪਾਏ ਕੂੜਿਆ ਮੌਕਾ ਲੈ ਦੋ ਜਗ ਜਾਲਿਆ ਤਰਨਾਏ ਰਥ ਸੇ ਜਿਣ ਗਏ ਹਾਰ ਗਏ ਸੇ ਥੱਕਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
0: ਪੌੜੀ ਨਾਨਕ ਜੀ ਨੂੰ ਪਾਏ ਕਿਆ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵਾਕੜੇ ਜਮਾਲਿਆ ਆਉਣਾ ਪਾਇਨ ਗੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ

ਉਸਮਾਦ ਰੂਪ, ਉਸਮਾਦ ਰੰਗ, ਉਸਮਾਦ ਰੰਗ ਫਿਰੇ ਜਨ, ਉਸਮਾਦ ਪੌਣ, ਉਸਮਾਦ ਪਾਣੀ, ਉਸਮਾਦ ਅਗਨੀ ਖੇਡੇ ਵਿਡਾਣੀ, ਉਸਮਾਦ ਧਰਤੀ, ਉਸਮਾਦ ਖਾਣੀ, ਉਸਮਾਦ ਸਾਧ ਕੇ ਪ੍ਰਾਣੀ, ਉਸਮਾਦ ਸੰਜੋਗ, ਉਸਮਾਦ ਵਿਜੋਗ, ਉਸਮਾਦ ਭੁੱਖ, ਉਸਮਾਦ ਭੋਗ, ਉਸਮਾਦ

0: ਨਾਨਕ ਬੁੱਝਣ ਪੂਰੇ ਭਾਗ ਮਹਲਾ ਦੂਜਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕ ਤਾਕ ਪੌੜੀ ਆਪੀ ਨੈ ਭੋਗ ਭੋਗੈ ਹੋਏ ਭਸਮੜ ਭੌਰ ਸਦਾਇਆ ਵੱਡਾ ਹੋਆ ਦੁਨੀਦਾ ਗਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਗੀਤ ਵਾਚੀਐ ਪਹਿਲੇ ਖਾ ਕਰ ਸਮਝਾਇਆ ਥਾਉ ਨਾ

ਪਿਣੇ ਭੋਗ ਭੋਗ ਕੇ ਹੋਏ ਪਸਮੜ ਪੌਰ ਸੁਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਵਾਚੀਏ ਬਹਿ

0: ਪਹਿਲਾ ਪਹਿਲਾ ਪੈ ਵਿੱਚ ਪਵਨ ਹੋਏ ਸਦਵਾਓ ਪੈ ਵਿੱਚ ਚੱਲੇ ਲੱਕ ਦਰਿਆ ਪੈ ਵਿੱਚ ਜੰਗ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਜਿੰਦ ਫਿਰਿਆ ਸਿਰਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਾਉ ਲਿਖਿਆ ਸਿਰਲੇ ਨਾਨ ਨਿਰਭਉ ਨਿਰੰਕਾਰ ਸਾਚੇ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿੱਤ ਤਨ ਪਈਏ ਨਾਨਕਾ ਸੇ ਤਨ ਹੋ ਵਿਸ਼ਾਰ ਗਿਆਨ ਨਾ ਗੱਲੀ ਢੂੰਡੀ ਹੈ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ ਕਰਮ ਮਿਲਿਆ ਤਾਂ ਪਾਈ ਹੈ ਹੋਰ ਹਿਕਮਤ

ਹੌੜੀ ਵੱਡੀ ਹੋਡਾ ਪਾਰ ਤੇਰਾ ਮਰਤਬਾ ਰੰਗ ਪਰੰਗਾ ਨੇਕਨ ਜਾਪਨ ਕਰਤਬਾ ਜੀ ਅੰਦਰ ਜੀਓ ਸਭ ਕੁਛ ਜਾਣਨਾ ਸਭ ਕੁਛ ਤੇਰੇ ਵਾਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ ਸਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੁਰਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਸਕਤ

ਵਾਹਿਗੁਰੂ ਜੀ ਕੀ ਫਤਿਹ।